ਅਭਿਆਸ ਕਰਨਾ। ਨੇਤਰ ਸਾਡੀਆਂ ਅੱਖਾਂ ਨੂੰ ਕਹਿੰਦੇ ਨੇ, ਸਾਡੀਆਂ ਆਈਜ਼ ਨੂੰ। ਅਤੇ ਮਾਰੇ ਤਾਂ ਦੱਸਦੇ ਵੀ ਸਾਡਾ ਮਨ ਦਾ ਸਥਾਨ ਨੇਤਰਾਂ 'ਚ ਆ, ਹਾਲਾਂਕਿ ਉਹਨਾਂ ਨੂੰ ਇਸ ਨੂੰ ਇਸਤੇਮਾਲ ਨਹੀਂ ਕਰਨਾ ਆਉਂਦਾ ਆਪਣੀ ਜੋਤ ਦਾ, ਕਿਉਂਕਿ ਮਨ ਸੁੱਤਾ ਅਗਿਆਨਤਾ ਦੇ ਵਿੱਚ ਹੈ। ਅਤੇ ਨੇਤਰਾਂ ਦਾ ਇਸਤੇਮਾਲ ਇਹਦਾ ਕਦੇ ਕੰਮ ਕਰਦਾ, ਕ੍ਰੋਧ ਕਰਦਾ, ਲੋਭ ਮੋਹ ਹੰਕਾਰ ਕਰਦਾ। ਅਤੇ ਜਦੋਂ ਫਿਰ ਅਸੀਂ ਉਹ ਨੇਤਰ ਖੋਲ੍ਹ ਕੇ ਦੇਖੀ ਜਾਂਦੇ ਹਾਂ ਤਾਂ ਵਿਚਾਰਾਂ 'ਚ ਲੈ ਜਾਂਦੇ, ਸਾਨੂੰ ਦੁਵਿਧਾ ਦੁਆਇਤ ਦੇ ਵਿੱਚ ਲੈ ਜਾਂਦੇ ਆ। ਰਾਤ ਆਪਾਂ ਨੂੰ ਗੁਰਮੁਖਾਂ ਨੇ ਸੋਝੀ ਦਿੱਤੀ ਸੀ, ਆਪਾਂ ਹੁਣ ਉਸੇ ਨੂੰ ਰਿਵਾਈਜ਼ ਕਰਕੇ ਅਭਿਆਸ ਕਰਨਾ। ਸਾਨੂੰ ਸਮਝਾਇਆ ਸੀ ਸਾਡਾ ਮਨ ਇੱਥੇ ਸਵਾਸਾਂ ਦਾ ਧਨ ਲੈ ਕੇ ਆਇਆ। ਕਿਹੜਾ ਧਨ ਲੈ ਕੇ ਆਇਆ ਜੀ? ਸਵਾਸਾਂ ਦਾ। ਇਹ ਦਮ ਕਹਿ ਦਿੱਤਾ ਇਹਨਾਂ ਨੂੰ। ਅਤੇ ਸਾਨੂੰ ਗੁਰੂ ਸਾਹਿਬ ਹੁਣ ਦੱਸਦੇ ਵੀ ਇਹ ਜਿਹੜੇ ਸਾਡੇ ਦਮ ਨੇ, ਇਹ ਸਾਡੇ ਸਵਾਸ ਨੇ। ਜਿਉਂ ਹੀ ਅਸੀਂ ਸਵੇਰੇ ਜਾਗੇ ਹਾਂ, ਅਸੀਂ ਖਰਚ ਕਰਨੇ ਸ਼ੁਰੂ ਕਰ ਦਿੱਤੇ ਨੇ। ਜਿੰਨਾ ਵੀ ਆਪਾਂ ਦੇਖ ਲਈਏ ਕਿੰਨਾ ਕੁ ਸਾਨੂੰ, ਕਿੰਨੇ ਘੰਟੇ ਹੋ ਗਏ ਜਾਗਿਆ ਨੂੰ, ਆਪਾਂ ਇਹ ਸਵਾਸ ਖਰਚ ਕਰਨੇ ਸ਼ੁਰੂ ਕਰ ਦਿੱਤੇ। ਕਿੱਥੇ ਖਰਚੇ? ਸੱਤੋ ਗੁਣ ਦੇ ਉੱਤੇ, ਰਜੋ ਗੁਣ ਦੇ ਉੱਤੇ, ਤਮੋ ਗੁਣ ਦੇ ਉੱਤੇ। ਇਹ ਨਾਲ ਦੀ ਨਾਲ ਸਾਰਾ ਚੱਲ ਰਿਹਾ ਖੇਡ। ਜਿੱਦਾਂ ਬਾਜ਼ਾਰ 'ਚ ਆਪਾਂ ਜਾਂਦੇ ਹਾਂ, ਜੇ ਤਾਂ ਕੋਈ ਬਹੁਤ ਹੀ ਸੈਲਫ ਕੰਟਰੋਲ ਵਾਲਾ ਇਨਸਾਨ ਹੋਏ, ਉਹਨੂੰ ਪਤਾ ਵੀ ਮੈਂ ਕੀ ਖਰੀਦਣਾ, ਉਹਨੇ ਜਾਣਾ ਆਪਣੀ ਆਪਣੀ ਪਹੁੰਚ ਮੁਤਾਬਕ ਉਨੀ ਵਸਤੂ ਲੈ ਕੇ ਵਾਪਸ ਆ ਜਾਣਾ। ਅਤੇ ਕਈ ਹੁੰਦਾ ਜਿਹੜਾ ਰਸਤੇ 'ਚ ਜਿਹਨੇ ਵੀ ਆਵਾਜ਼ ਮਾਰੀ ਵੀ ਆ ਜਾਓ ਜੀ, ਇੱਧਰ ਵੀ ਸੇਲ ਲੱਗੀ ਆ, ਇੱਧਰ ਵੀ ਲੱਗੀ ਆ, ਅਤੇ ਉਹ ਇਹ ਕੁਛ ਲੈ ਆਉਂਦਾ ਜਿਹੜਾ ਜ਼ਰੂਰੀ ਚੀਜ਼ ਹੁੰਦੀ ਉਹ ਰਹਿ ਜਾਂਦੀ। ਇੱਦਾਂ ਹੀ ਸਾਡਾ ਮਨ, ਜੇ ਇਹਨੇ ਗੁਰਮੁਖ ਜਿੱਦਾਂ ਸਾਨੂੰ ਸਮਝਾ ਰਹੇ ਸੀ ਵੀ ਅਸੀਂ ਉੱਠਣ ਸਾਰ ਸਾਵਧਾਨ ਹੋਣਾ, ਵਾਹਿਗੁਰੂ ਅਸੀਂ ਉਸਤਤੀ ਕਰਨੀ ਆ ਆਪਣੇ ਪਿਤਾ ਦੀ, ਅਤੇ ਕੁਦਰਤ ਦੀ ਅਸੀਂ ਉਸਤਤੀ ਕਰਦੇ ਕਰਦੇ ਜਦੋਂ ਉਹ ਸੰਸਾਰ ਦੇ ਵਿੱਚ ਆਏ, ਜੇ ਤਾਂ ਅਸੀਂ ਸਾਵਧਾਨ ਹੋ ਗਏ, ਸਾਨੂੰ ਚੇਤਾ ਰਹੇਗਾ ਵੀ ਇਹ ਸਾਡੇ ਸਵਾਸ ਬਹੁਤ ਕੀਮਤੀ ਨੇ, ਅਸੀਂ ਇਹਨਾਂ ਨੂੰ ਬਿਰਥੇ ਨਹੀਂ ਗਵਾਉਣਾ, ਅਸੀਂ ਇਹਨਾਂ ਨੂੰ ਸੰਭਾਲਣਾ ਆ। ਅਤੇ ਗੁਰੂ ਸਾਹਿਬ ਕੀ ਸਮਝਾ ਰਹੇ ਨੇ? ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਥਾ ਜਾਏ, ਬਿਰਥਾ ਨਹੀਂ ਜਾਣ ਦੇਣਾ। ਜਿਹੜੀ ਜ਼ਰੂਰੀ ਹੈ ਵਸਤੂ ਉਹੀ ਲੈਣੀ ਹੈ, ਜਿਹੜਾ ਜ਼ਰੂਰੀ ਵਿਚਾਰ ਆ ਉਹੀ ਅਸੀਂ ਲੈਣਾ। ਅਤੇ ਜੇ ਹੁਣ ਆਪਾਂ ਫਿਰ ਕੀ ਕਰ ਰਹੇ ਹਾਂ, ਜਦੋਂ ਅਸੀਂ ਅਭਿਆਸ ਕਰ ਰਹੇ ਹਾਂ, ਅਸੀਂ ਆਪਣੇ ਇਹਨਾਂ ਸਵਾਸਾਂ ਨੂੰ ਖਰਚ ਕਰਨ ਤੋਂ ਰੋਕ ਰਹੇ ਹਾਂ, ਅਤੇ ਨਾਲ ਜਿਹੜਾ ਸਵਾਸ ਸਾਡਾ ਖਰਚ ਨਹੀਂ ਹੋਇਆ ਉਹ ਵਾਪਸ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਰਿਹਾ। ਜਦੋਂ ਅਸੀਂ ਆਪਣੀ ਆਵਾਜ਼ ਨੂੰ ਸੁਣਦੇ ਸੁਣਦੇ ਵਿਚਾਰਾਂ ਤੋਂ ਰਹਿਤ ਹੋ ਜਾਂਗੇ, ਉਹ ਇੱਕ ਸਵਾਸ ਅੰਦਰ ਗਿਆ, ਜਦੋਂ ਆਪਾਂ ਬੋਲਿਆ ਵਾਹ ਸੁਣਿਆ ਗੁਰੂ ਸੁਣਿਆ, ਉਹ ਇੱਕ ਸਵਾਸ ਅੰਦਰ ਜਾਣ ਅਤੇ ਬਾਹਰ ਆਉਣ ਦੇ ਵਿੱਚ ਆਪਾਂ ਦੇਖਣਾ ਵੀ ਜਿੰਨਾ ਸਮਾਂ 'ਤੇ ਸਾਨੂੰ ਵਿਚਾਰ ਆਇਆ, ਕੋਈ ਫੁਰਨਾ ਆ ਗਿਆ, ਉਹ ਉੱਥੇ ਖਰਚ ਹੋ ਗਿਆ। ਜੇ ਤਮੋਗੁਣ ਦਾ ਵਿਚਾਰ ਆ ਗਿਆ, ਉੱਧਰ ਨੂੰ ਅਸੀਂ ਸੌਦਾ ਖਰੀਦ ਲਿਆ, ਅਤੇ ਨਾਲੇ ਅਸੀਂ ਆਪਣੇ ਪਿਤਾ ਨੂੰ ਦੱਸਤਾ ਵੀ ਮੈਨੂੰ ਇਹ ਚੰਗਾ ਲੱਗਦਾ। ਉਹ ਫਿਰ ਜੇ ਅਸੀਂ ਜ਼ਿਆਦਾ ਤਮੋਗੁਣੀ ਬਣਦੇ ਰਹੇ, ਅਖੀਰੀ ਸਾਨੂੰ ਉੱਧਰ ਭੇਜ ਦੇਣਗੇ। ਜੇ ਅਸੀਂ ਰਜੋ ਗੁਣ ਦਾ ਵਿਚਾਰ ਲੈ ਲਿਆ, ਤਾਂ ਉੱਥੇ ਖਰਚ ਹੋ ਗਿਆ। ਸੱਤੋ ਦਾ ਵੀ ਲੈ ਲਿਆ, ਉੱਥੇ ਵੀ ਖਰਚ ਹੋ ਗਿਆ। ਅਸੀਂ ਸੁਣ ਕੇ ਵਿਚਾਰਾਂ ਤੋਂ ਰਹਿਤ ਹੋਣਾ। ਜਮ੍ਹਾਂ ਸਵਾਸ ਸਾਡਾ ਸਿਰਫ ਉਹ ਹੋਣਾ, ਉਸ ਸਵਾਸ ਦਾ ਉਹ ਹਿੱਸਾ ਹੋਣਾ ਜਿੱਥੇ ਅਸੀਂ ਵਿਚਾਰਾਂ ਤੋਂ ਰਹਿਤ ਹੋ ਗਏ। ਅਤੇ ਉਹ ਜਿਹੜਾ ਜਿਹਨੂੰ ਗੁਰੂ ਸਾਹਿਬ ਕਹਿੰਦੇ ਰੱਤੀਓਂ ਮਾਸਾ ਤੋਲ ਕਢਾਵਣਿਆ, ਬਹੁਤ ਬਰੀਕੀ 'ਚ ਸਾਡਾ ਹਿਸਾਬ ਕਿਤਾਬ ਹੋ ਰਿਹਾ, ਬਹੁਤ ਹੀ ਛੋਟੀਆਂ ਛੋਟੀਆਂ ਇਕਾਈਆਂ ਦੇ ਵਿੱਚ, ਪਰ ਅਸੀਂ ਉਹ ਇਸ ਲਈ ਅਗਿਆਨਤਾ ਦੇ ਵਿੱਚ ਗੁਆਈ ਜਾ ਰਹੇ ਹਾਂ। ਹੁਣ ਵੀ ਸਿਮਰਨ ਹੋ ਰਿਹਾ, ਨੇਤਰ ਖੁੱਲ੍ਹਿਆ, ਅਸੀਂ ਇੱਧਰ ਉੱਧਰ ਦੇਖੀ ਜਾਂਦੇ ਹਾਂ, ਹਾਲਾਂਕਿ ਸਾਨੂੰ ਜ਼ਰੂਰਤ ਨਹੀਂ ਹੁਣ ਨੇਤਰਾਂ ਦੀ। ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਸਾਰੇ ਆ ਕੇ ਬੈਠੇ ਹਾਂ, ਟਾਇਰਡ ਵੀ ਨਹੀਂ ਆ ਹਾਲੇ ਤਾਂ ਆਪਾਂ, ਹਾਲੇ ਤਾਂ ਸ਼ੁਰੂਆਤ ਆ ਦਿਨ ਦੀ। ਅਤੇ ਹਾਲੇ ਹੀ ਜੇ ਆਪਣਾ ਮਨ ਆਪਾਂ ਆਪ ਮੁਹਾਰੇ ਚੱਲ ਰਹੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਆ ਕੇ ਵੀ ਸਾਡੇ ਅੰਦਰ ਕੋਈ ਭੈ ਨਹੀਂ ਆ, ਕੋਈ ਪ੍ਰੇਮ ਨਹੀਂ ਆ, ਅਤੇ ਆਪਾਂ ਦੇਖੀਏ ਆਪਾਂ ਜੀਵਨ ਬਿਰਥਾ ਗੁਆਈ ਜਾ ਰਹੇ ਹਾਂ। ਅਤੇ ਗੁਰੂ ਸਾਹਿਬ ਸਾਨੂੰ ਇਹ ਗਿਆਨ ਦਿੰਦੇ ਨੇ ਵੀ ਤੁਸੀਂ ਹੀ ਸਾਰੇ ਇੱਥੇ ਵਣਜਾਰੇ ਬਣ ਕੇ ਆਏ ਹੋ, ਜੇਤੇ ਆਏ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਪਾਰ। ਅਸੀਂ ਸਾਰੇ ਇੱਥੇ ਇੱਕ ਧਨ ਲੈ ਕੇ ਆਏ ਹਾਂ ਜਿਹੜਾ ਅਸੀਂ ਕਰਜ਼ੇ 'ਤੇ ਲੈ ਕੇ ਆਏ ਹਾਂ, ਆਪਾਂ
ਇੰਨੀ ਤਾਂ ਕਮਾਈ ਕੀਤੀ ਨਹੀਂ ਵੀ ਅਸੀਂ ਆਪ ਧਨ ਜੋੜ ਕੇ ਇਹ ਬਾਜੀ ਜੀਵਨ ਦੀ ਲਈ। ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅਕਾਲ ਪੁਰਖ ਨੇ ਪੂਰਬ ਜਨਮ ਪਰਚੂਨ ਕਮਾਈ, ਬਹੁਤ ਥੋੜ੍ਹੀ ਥੋੜ੍ਹੀ ਅਸੀਂ ਕੋਈ ਸਵਾਸ ਜਮ੍ਹਾਂ ਕੀਤੇ, ਉਹਨਾਂ ਦਿਆਲ ਹੋ ਕੇ ਸਾਨੂੰ ਕਰਜ਼ਾ ਦੇ ਦਿੱਤਾ, ਜਿੱਦਾਂ ਰਾਤ ਆਪਾਂ ਗੁਰਮੁਖਾਂ ਸਮਝਾਇਆ। ਹੁਣ ਉਹ ਕਰਜ਼ਾ ਸਾਡੇ 'ਤੇ ਚੜ੍ਹਿਆ ਹੋਇਆ, ਉਹਨਾਂ ਸਾਨੂੰ ਸੋਝੀ ਦਿੱਤੀ ਵੀ ਮਨਮੁੱਖ ਕਰਜ਼ ਚੜ੍ਹਿਆ ਬਿਖ ਭਾਰੀ ਉਤਰੇ ਨਾਮ ਕਮਾ। ਹੁਣ ਅਸੀਂ ਨਾਮ ਦੀ ਕਮਾਈ ਕਰਾਂਗੇ, ਇਹ ਕਰਜ਼ਾ ਉਤਾਰ ਸਕਦੇ ਹਾਂ। ਅਤੇ ਗੁਰਮੁਖਾਂ ਜੁਗਤੀ ਦੱਸਤੀ ਵੀ ਜੇ ਇਕੱਲੇ ਇਕੱਲੇ ਅਸੀਂ ਘਰ ਜਦੋਂ ਅਭਿਆਸ ਕਰਦੇ ਹਾਂ ਤਾਂ ਇਹ ਪੰਜ ਕਈ ਵਾਰੀ ਨਹੀਂ ਸਾਡਾ ਮਨ ਟਿਕਣ ਦਿੰਦੇ ਅਤੇ ਸਾਡੇ ਤੋਂ ਉਹ ਕਰਜ਼ੇ ਦੀ ਕਿਸ਼ਤ ਨਹੀਂ ਮੋੜ ਹੁੰਦੀ। ਦੱਸਦੇ ਜਦੋਂ ਅਸੀਂ ਸੰਗਤੀ ਰੂਪ ਦੇ ਵਿੱਚ ਆ ਕੇ ਇਕੱਠੇ ਹੋ ਕੇ ਅਭਿਆਸ ਕਰਦੇ ਹਾਂ ਵਿਧੀ ਦੁਆਰਾ ਜੁਗਤੀ ਦੁਆਰਾ ਮਨ ਦੇ ਵਿੱਚ ਪ੍ਰੇਮ ਭਾਵਨਾ ਦੇ ਨਾਲ, ਅਤੇ ਸਾਡਾ ਪਿਤਾ ਇੰਨਾ ਕਿਰਪਾਲੂ ਆ, ਜਦੋਂ ਅਸੀਂ ਇਹ ਸਾਂਝੀ ਖੇਪ ਵਾਪਸ ਮੋੜਦੇ ਹਾਂ, ਕਰਜ਼ੇ ਦੀ ਇੱਕ ਕਿਸ਼ਤ ਮੋੜਦੇ ਹਾਂ ਸਾਰਾ ਪਰਿਵਾਰ ਇਕੱਠੇ ਹੋ ਕੇ, ਅਤੇ ਕਈ ਵਾਰੀ ਸਾਡਾ ਕਰਜ਼ਾ ਹੀ ਮਾਫ਼ ਕਰ ਦਿੰਦਾ। ਸੋ ਆਪਣੇ ਕੋਲ ਆਪਣੇ ਵਿੱਚ ਹੀ ਕਮੀ ਆ, ਸਤਿਗੁਰ ਕਿਰਪਾ ਕਰ ਰਹੇ ਨੇ, ਸਾਨੂੰ ਸਾਰਾ ਮੌਕਾ ਉਹਨਾਂ ਦਿੱਤਾ ਆ। ਆਓ ਆਪਾਂ ਹੁਣ ਇਹ ਸਾਡੇ ਜਿਹੜੇ ਸਵਾਸ ਨੇ ਇਹਨਾਂ ਨੂੰ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ, ਮਤਲਬ ਕੀ ਕਿ ਅਸੀਂ ਵਿਚਾਰਾਂ ਵੱਲੋਂ ਰੋਕਣਾ ਆ, ਮਨ ਨੂੰ ਨੇਤਰ ਬੰਦ ਕਰ ਲੈਣੇ ਆ ਸਰੀਰ ਦੇ, ਅਤੇ ਅੰਤਰਗਤ ਆਵਾਜ਼ ਨੂੰ ਸੁਣੀ ਜਾਣਾ, ਬੋਲ ਕੇ ਉੱਚੀ ਬੋਲਣਾ, ਬੋਲ ਕੇ ਸੁਣਨਾ ਆ। ਜਿਹੜਾ ਸਾਡਾ ਸਵਾਸ ਜਮ੍ਹਾਂ ਹੋ ਜਾਏਗਾ ਉਹਨਾਂ ਸਵਾਸਾਂ ਦੇ ਬਦਲੇ ਸਾਨੂੰ ਨਾਮ ਧਨ ਮਿਲਣਾ। ਜੇ ਸਾਡੇ ਕੋਲ ਸਵਾਸਾਂ ਦਾ ਧਨ ਹੀ ਨਾ ਜਮ੍ਹਾਂ ਹੋਇਆ ਸਾਨੂੰ ਨਾਮ ਨਹੀਂ ਮਿਲਣਾ। ਜਿੱਦਾਂ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਦ੍ਰਿਸ਼ਟਮਾਨ ਦੇ ਵਿੱਚ ਸਤਿਗੁਰ ਸਰੂਪ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪਾਂ ਆਉਂਦੇ ਹਾਂ ਸਤਿਗੁਰ ਕੇ ਘਰ ਕੇਵਲ ਨਾਮ, ਅਸੀਂ ਨਾਮ ਮੰਗਣਾ ਹੁੰਦਾ। ਸਾਡੇ ਅੰਦਰ ਪਰਲੋਕ ਦੇ ਮੁਖੀ ਅਕਾਲ ਪੁਰਖ ਨੇ, ਉਹ ਸਤਿਗੁਰ ਸਰੂਪ ਹੈ, ਉਹਨਾਂ ਤੋਂ ਅਸੀਂ ਨਾਮ ਮੰਗਣਾ ਹੁੰਦਾ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਅਸੀਂ ਨਾਮ ਲੈਣਾ ਅਤੇ ਅਸੀਂ ਆਪਣੇ ਪਿਤਾ ਕੋਲੋਂ ਨਾਮ ਲੈਣਾ, ਪਰ ਉਹਨਾਂ ਸ਼ਰਤ ਦੱਸ ਦਿੱਤੀ, ਬਿਨ ਦਮ ਕੇ ਸੌਦਾ ਨਹੀਂ ਹਟ, ਦੱਸ ਦਿੱਤਾ ਵੀ ਬਿਨਾਂ ਧਨ ਤੋਂ ਨਹੀਂ ਮਿਲੇਗਾ ਤੁਹਾਨੂੰ। ਜਿੰਨੀ ਮਰਜ਼ੀ ਤੁਹਾਡੇ ਅੰਦਰ ਤੜਫ ਹੋਏ, ਜਿੰਨਾ ਮਰਜ਼ੀ ਤੁਸੀਂ ਵਿਰਾਗ ਲੈ ਕੇ ਚੱਲੋ, ਜੇ ਤੁਹਾਡੇ ਕੋਲ ਧਨ ਹੀ ਨਹੀਂ ਹੋਏਗਾ, ਇਹ ਇੰਨੀ ਨਿਰਮੁੱਲਕ ਵਸਤੂ ਆ, ਇਸ ਦਾ ਕੋਈ ਮੁੱਲ ਨਹੀਂ ਆ, ਅਤੇ ਮਨ ਵੀ ਸਾਡਾ ਮੈਲਾ ਆ, ਅਤੇ ਸਾਨੂੰ ਕਿਵੇਂ ਨਾਮ ਮਿਲੇਗਾ। ਅਤੇ ਉਹਨਾਂ ਦੱਸਿਆ ਸਾਨੂੰ ਬਿਨ ਬੋਹਿਤ ਸਾਗਰ ਨਹੀਂ ਬਾਟ, ਜਿਵੇਂ ਕਿਸੇ ਸਾਗਰ ਨੂੰ ਪਾਰ ਕਰਨਾ ਹੋਏ ਬੋਹਿਤ ਦੀ ਜਹਾਜ਼ ਦੀ ਕਿਸ਼ਤੀ ਦੀ ਲੋੜ ਪੈਂਦੀ ਹੈ, ਇਵੇਂ ਹੀ ਅਸੀਂ ਆਪਣੇ ਮਨ ਨੂੰ ਇਹ ਗੁਰੂ ਦੇ ਸ਼ਬਦ ਦਾ ਆਸਰਾ ਦੇਣਾ ਆ, ਭਵ ਸਾਗਰ ਤੋਂ ਪਾਰ ਕਰਾਉਣਾ ਆ। ਸਤਿਗੁਰ ਨੇ ਹੀ ਕਿਰਪਾ ਕਰਨੀ ਆ, ਪਰ ਸਾਡੀ ਭਾਵਨਾ ਤਾਂ ਹੋਏ, ਜੇ ਸਾਡੇ ਨੇਤਰ ਹੀ ਨਹੀਂ ਬੰਦ ਹੋ ਰਹੇ ਤਾਂ ਸਾਡੀ ਭਾਵਨਾ ਕਿੱਥੋਂ ਬਣੇਗੀ, ਆਪਾਂ ਆਏ ਵੀ ਹਾਂ। ਸੋ ਇਹ ਆਪਾਂ ਪੱਕਾ ਕਰ ਲਈਏ ਵੀ ਨੇਤਰ ਨਹੀਂ ਕਿਸੇ ਨੇ ਖੋਲ੍ਹਣੇ, ਅੱਖਾਂ ਬੰਦ ਕਰ ਲੈਣੀਆਂ, ਅਤੇ ਆਪਾਂ ਆਪਣੀ ਆਵਾਜ਼ ਨੂੰ ਸੁਣਨਾ ਆ, ਅਤੇ ਸਤਿਗੁਰ ਪਾਸ ਬੇਨੰਤੀ ਕਰੀ ਜਾਈਏ। ਸਤਿਗੁਰ ਪਾਸ ਬੇਨੰਤੀ ਆ ਮਿਲੇ ਨਾਮ ਅਧਾਰਾ, ਕਿ ਅਸੀਂ ਇਹ ਸਵਾਸ ਜੀ ਜਮ੍ਹਾਂ ਕਰਾ ਰਹੇ ਹਾਂ, ਥੋੜ੍ਹੇ ਥੋੜ੍ਹੇ ਵੀ ਜੇ ਹੋਣਗੇ ਉਹ ਦਿਆਲੂ ਆ, ਕਿਰਪਾਲੂ ਆ, ਖੁਸ਼ ਹੋ ਜਾਂਦਾ। ਆਓ ਆਪਾਂ ਆਪਣੇ ਔਗਣ ਬਖਸ਼ਾਈਏ, ਬਹੁਤ ਔਗਣਾਂ ਭਰੇ ਹਾਂ, ਅਤੇ ਸਾਵਧਾਨ ਹੋ ਕੇ ਅਭਿਆਸ ਕਰੀਏ, ਨੇਤਰ ਬੰਦ ਰੱਖਣੇ ਆ। ਨਵੇਂ ਜੋ ਪਰਿਵਾਰ ਦੇ ਜੀ ਆਏ ਨੇ, ਸੁਣ ਲੈਣਾ ਆਪਾਂ ਕਿਵੇਂ ਸਿਮਰਨ ਕਰਨਾ। ਜਦੋਂ ਅੰਤਰਗਤ ਸਵਾਸ ਜਾਂਦਾ ਹੈ, ਵਾਹ ਵਾਹੇ ਦੀ ਆਵਾਜ਼ ਦੇਣੀ ਆ, ਆਪਣੇ ਕੰਨਾਂ ਨਾਲ ਸੁਣਨੀ ਆ। ਬਾਹਰ ਨੂੰ ਜਦੋਂ ਸਵਾਸ ਆਉਂਦਾ ਆ, ਉਦੋਂ ਗੁਰੂ ਦੀ ਆਵਾਜ਼ ਦੇਣੀ ਆ ਅਤੇ ਆਪਣੇ ਕੰਨਾਂ ਨਾਲ ਸੁਣਨੀ ਆ, ਨੇਤਰ ਬੰਦ ਰੱਖਣੇ ਨੇ। ਆਓ ਕਰੋ ਸ਼ੁਰੂ, ਵਾਹ।

वाह गृह वाह गृह वाह गृह।

Why? Grey? Why? Grey? Why? Grey? Why?

Why?

Vāhigur, Vāhigur Ji Ka Khalsa, Vāhigur Ji Ki Fateh. ਜਿਨ੍ਹਾਂ ਗੁਰਮੁਖਾਂ ਦੇ ਨਾਲ ਬੱਚੇ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਬੱਚਿਆਂ ਦੀ ਗੁਰਮਤਿ ਕਲਾਸ ਚੱਲ ਰਹੀ ਹੈ, ਆਪਾਂ ਉੱਥੇ ਬੱਚਿਆਂ ਨੂੰ ਭੇਜਣ ਦਾ ਯਤਨ ਕਰੀਏ ਤਾਂ ਜੋ ਗੁਰਮੁਖ ਜੋ ਉਪਰਾਲਾ ਕਰ ਰਹੇ ਨੇ ਬੱਚਿਆਂ ਨੂੰ ਵੀ ਸੋਝੀ ਆ ਸਕੇ, ਅਤੇ ਨਾਲ ਹੀ ਆਪਾਂ ਫੋਨ ਕੋਸ਼ਿਸ਼ ਕਰੀਏ ਸਾਡੇ ਬੰਦ ਹੋਣ ਵਾਈਬ੍ਰੇਸ਼ਨ 'ਤੇ ਜਾਂ ਸਾਇਲੈਂਟ 'ਤੇ, ਤਾਂ ਜੋ ਜਦੋਂ ਆਪਾਂ ਅਭਿਆਸ ਕਰਦੇ ਹਾਂ ਗੁਰਮੁਖਾਂ ਪਾਸੋਂ ਅਕਥ ਕਹਾਣੀ ਸਰਵਣ ਕਰਦੇ ਹਾਂ ਡਿਸਟਰਬੈਂਸ ਨਾ ਕੋਈ ਹੋਵੇ। ਆਓ ਫਿਰ ਆਪਾਂ ਉਸੇ ਹੀ ਤਰੀਕੇ ਦੁਆਰਾ ਆਪਣੇ ਸਵਾਸਾਂ ਰੂਪੀ ਧਨ ਨੂੰ ਆਪਣੇ ਪਿਤਾ ਦੇ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਈਏ। ਬੋਲਣਾ, ਬੋਲ ਕੇ ਆਪਣੀ ਆਵਾਜ਼ ਨੂੰ ਸੁਣਨਾ। ਵਾਹ

ਰਲ ਕੇ ਇੱਕ ਲੈ ਵਿੱਚ ਵਾਹ ਗ੍ਰੇ

Grave, why?

0: ਸੋ ਇਹ ਗੁਰਮੁਖ ਪਿਆਰਿਓ, ਸਤਿਗੁਰ ਦੇ ਬਚਨਾਂ ਦੇ ਰਾਹੀਂ ਗੁਰਮੁਖਾਂ ਦੇ ਮੁੱਖ ਤੋਂ ਉਚਾਰਨ ਕਰਕੇ ਸਾਨੂੰ ਜੋ ਖੇਡ ਸਮਝਾਇਆ ਜਾ ਰਿਹਾ, ਆਪਾਂ ਸਾਰੇ ਬਹੁਤ ਗਿਆਨ ਰੱਖਦੇ ਹਾਂ ਸੰਸਾਰ ਦਾ। ਕੋਈ ਵੀ ਆਪਣੇ 'ਚ ਐਸਾ ਜੀਵ ਨਹੀਂ ਜਿਹੜਾ ਬਹੁਤ ਅਗਿਆਨੀ ਹੋਏ। ਆਪਾਂ ਸਮਝੀਏ ਖੇਡ ਨੂੰ, ਜਿੰਨੇ ਪਿਆਰ ਨਾਲ ਉਹ ਸਮਝਾ ਰਹੇ ਨੇ। ਅਤੇ ਹੁਣ ਉਹਨਾਂ ਜੋ ਸਤਿਗੁਰ ਦੀ ਬਾਣੀ 'ਚ ਆਪਾਂ ਸਮਝਿਆ ਵੀ ਅਸੀਂ ਆਪਣੇ ਸਵਾਸ ਬਚਾਉਣੇ ਨੇ, ਖਰਚ ਨਹੀਂ ਕਰਨੇ, ਮਨ ਸਾਡੇ ਕੋਲ ਇਹ ਧਨ ਆ। ਅਤੇ ਇੱਥੇ ਸੇਲਸ ਪਰਸਨ ਨੇ ਇਹ ਪੰਜ, ਅਤੇ ਸੇਲਸਮੈਨ ਦਾ ਸੇਲਸ ਪਰਸਨ ਦੀ ਜੋਬ ਕੀ ਹੈ? ਦੇ ਹੈਵ ਟੂ ਸੈਲ, ਡਜ਼ਨਟ ਮੈਟਰ ਵੈਦਰ ਔਰ ਨੋਟ ਯੂ ਵਾਂਟ ਇਟ ਔਰ ਨੋਟ। ਉਹਨਾਂ ਨੇ ਇੱਦਾਂ ਦੀ ਟ੍ਰਿਕ ਲੱਭਣੀ ਆ ਵੀ ਸੌਦਾ ਉਹ ਵੇਚ ਜਾਣ ਸਾਡੇ ਕੋਲ, ਅਸੀਂ ਇੰਗੇਜ ਹੋ ਜਾਈਏ ਉਹਨਾਂ ਦੀ ਕਨਵਰਜੇਸ਼ਨ ਦੇ ਵਿੱਚ, ਉਹਨਾਂ ਦੇ ਵਿਚਾਰ ਜਿਹੜੀਆਂ ਥੋਟਸ ਉਹਨਾਂ ਦੇਣੀਆਂ। ਸੋ ਉਹਨਾਂ ਨੇ ਕਦੇ ਕਿਹੜਾ ਰੂਪ ਧਾਰਨ ਕਰਕੇ ਆਉਣਾ, ਕਦੇ ਕਿਹੜਾ, ਅਤੇ ਸਾਨੂੰ ਲੁੱਟ ਕੇ ਲੈ ਜਾਣਾ। ਆਪਾਂ ਇਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਬਚਾਉਣਾ। ਉਹ ਕਦੇ ਠੱਗ ਬਣਦੇ ਨੇ, ਕਦੇ ਲੁਟੇਰੇ ਬਣਦੇ ਨੇ, ਕਦੇ ਸੰਤ ਬਣਦੇ ਨੇ। ਉਸ ਜਿਹੋ ਜਿਹਾ ਸਾਨੂੰ ਚੰਗਾ ਲੱਗਦਾ ਸੌਦਾ, ਉੱਦਾਂ ਦਾ ਰੂਪ ਬਣਾ ਕੇ ਵੇਚਦੇ ਨੇ। ਜਿਵੇਂ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਦੇਖਦੇ ਹਾਂ, ਜੋ ਅਸੀਂ ਫੋਨ 'ਤੇ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਉਹੀ ਉਹ ਸਾਨੂੰ ਫੀਡ ਭੇਜਣਾ ਸ਼ੁਰੂ ਕਰ ਦਿੰਦੇ ਆ ਜਿੱਥੇ ਅਸੀਂ ਇੰਗੇਜ ਹੁੰਦੇ ਹਾਂ। ਜੇ ਅਸੀਂ ਚਿੰਤਾ ਦੇ ਫੁਰਨੇ ਲਈ ਜਾਵਾਂਗੇ, ਉਹ ਹੋਰ ਸਾਨੂੰ ਉੱਦਾਂ ਦੇ ਦੇਈ ਜਾਣਗੇ ਵੀ ਇਹਨਾਂ ਨੂੰ ਇਹ ਚੰਗਾ ਲੱਗਦਾ, ਇੱਥੇ ਜ਼ਿਆਦਾ ਸਮਾਂ ਬਤੀਤ ਕਰਦੇ ਆ। ਜੇ ਜ਼ਿਆਦਾ ਕੰਮ ਦੀ ਭਾਰੋਂ ਸੋਚੀ ਜਾਵਾਂਗੇ, ਉੱਦਾਂ ਦੇ ਵਿਚਾਰ ਦੇਈ ਜਾਣਗੇ। ਜੇ ਨਿੰਦਾ ਕਰਾਂਗੇ, ਉੱਦਾਂ ਦੇ ਦੇਈ ਜਾਣਗੇ। ਸੋ ਅਸੀਂ ਸਵਾਸਾਂ ਦੇ ਧਨ ਨੂੰ ਬਚਾਉਣਾ ਆ, ਜਮ੍ਹਾਂ ਕਰਵਾਉਣਾ, ਉਹਦੇ ਬਦਲੇ ਸਤਿਗੁਰ ਤੋਂ ਨਾਮ ਮੰਗਣਾ, ਅਤੇ ਇਹਨਾਂ ਨੇ ਧਨ ਲੁੱਟਣਾ। ਅੱਗੋਂ ਫਿਰ ਆਪਣੇ ਦੇ ਉੱਪਰ ਆ ਫੈਸਲਾ, ਸਾਡੇ 'ਤੇ ਛੱਡ ਦਿੱਤਾ ਇੱਛਾ, ਅਸੀਂ ਕੀ ਚਾਹੁੰਦੇ ਹਾਂ। ਸੋ ਸਤਿਗੁਰ ਦਇਆ ਕਰਨ, ਕਿਰਪਾ ਕਰਨ, ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਜਿਹੜੇ ਇੰਨਾ ਸਾਡੇ ਉੱਪਰ ਪਰਉਪਕਾਰ ਕੀਤਾ, ਸਤਿਗੁਰ ਦੇ ਬਚਨਾਂ ਰਾਹੀਂ ਗੁਰਮੁਖਾਂ ਦਾ ਸੰਗ ਬਖਸ਼ਿਸ਼ ਕਰਕੇ, ਆਪ ਸੰਗਤ ਰੂਪੀ ਪਰਿਵਾਰ ਬਖਸ਼ਿਸ਼ ਕਰਕੇ, ਇਹ ਜੀਵਨ ਜਿਉਣ ਦੀ ਸੋਝੀ ਬਖਸ਼ਿਸ਼ ਕਰ ਰਹੇ ਨੇ। ਇੰਨੀ ਹੀ ਵਿਚਾਰ ਕਰਦੇ, ਅਭਿਆਸ ਕਰਦੇ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਗੁਰੂ ਸਾਹਿਬ ਅਤੇ ਆਪ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੋ, ਕਿਰਪਾ ਕਰਕੇ ਸਾਨੂੰ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦਾ ਸਦਕਾ ਆਪਾਂ ਸੰਗਤ ਰੂਪ ਦੇ ਅੰਦਰ ਇਕੱਤਰ ਹੋ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਕਰ ਰਹੇ ਹਾਂ। ਕਿਤੇ ਆਪਾਂ ਗੁਰਬਾਣੀ ਕੀਰਤਨ ਦੁਆਰਾ, ਕਥਾ ਦੁਆਰਾ, ਕਵੀਸ਼ਰੀ ਦੁਆਰਾ, ਸਿਮਰਨ ਅਭਿਆਸ ਦੁਆਰਾ, ਮਕਸਦ ਇੱਕੋ ਹੀ ਕਿ ਸਾਡੇ ਮਨ ਨੂੰ ਲੱਗੀ ਹੋਈ ਜਨਮਾਂ ਜਨਮਾਂ ਦੀ ਮੈਲ ਉੱਤਰ ਜੇ। ਗੁਣ ਗਾਵਤ ਤੇਰੀ ਉੱਤਰ ਸਮੈਲ। ਹੁਣ ਆਪਾਂ ਖਿਆਲ ਰੱਖਣਾ, 2 ਘੰਟੇ ਮੈਲ ਉਤਾਰੀ ਹੈ ਅਤੇ ਜਦੋਂ ਹੁਣ ਕੀਰਤਨ ਸ਼ੁਰੂ ਹੋ ਜਾਣਾ, ਬੀਬਾ ਹਰਮਨ ਕੌਰ ਜੀ ਆਪਾਂ ਨੂੰ ਕੀਰਤਨ ਨਾਲ ਜੋੜਨਗੇ। ਜੇ ਕਿਸੇ ਨੇ ਥੋੜ੍ਹਾ ਬਹੁਤ ਕੋਈ ਜਲ ਪਾਣੀ ਗ੍ਰਹਿਣ ਕਰਨਾ, ਇੱਕ ਇੱਕ ਦੋ ਦੋ ਜਾ ਕੇ, ਜਾਂ ਕਿਰਿਆ ਕਰਮ ਕੋਈ ਕਰਨਾ ਹੁੰਦਾ, ਜਾ ਆਇਓ। ਅਤੇ ਖਿਆਲ ਰੱਖਣਾ ਕਿਤੇ ਵੀ ਜੋ ਸਾਡੇ 'ਤੇ ਇਹ ਮੈਲ ਲੱਥੀ ਆ, ਦੁਬਾਰੇ ਨਾ ਚੜ੍ਹ ਜੇ। ਅਸੀਂ ਹੁਣ ਇੱਥੋਂ ਬਾਹਰ ਕਾਜਲ ਦੀ ਕੋਠਰੀ 'ਚ ਜਾਣਾ। ਕਬੀਰ ਜੱਗ ਕਾਜਲ ਕੀ ਕੋਠਰੀ, ਅੰਧ ਪ੍ਰਿਤ ਸਮਾਹੇ। ਉੱਥੇ ਸਾਨੂੰ ਮੈਲ ਲੱਗੂਗੀ, ਜਿਵੇਂ ਆਪਣੇ ਕੱਪੜੇ 'ਤੇ ਕਈ ਵਾਰ ਲੱਗਦੀ ਆ ਮੈਲ, ਆਪਾਂ ਫਟਾਫਟ ਝਾੜ ਦਿੰਦੇ ਹਾਂ। ਇਸੇ ਤਰ੍ਹਾਂ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਉਡੇ ਬਸਤਰ ਕਾਜਰ ਮੈਂ ਭਰਿਆ, ਬਹੁਰ ਬਹੁਰ ਫਿਰ ਝਾਰ। ਜੇ ਕੋਈ ਗਲਤ ਵਿਚਾਰਾਂ ਦੇ ਨਾਲ ਸਾਡੇ ਮੈਲ ਲੱਗਦੀ ਵੀ ਆ, ਨਾਲ ਦੀ ਨਾਲ ਆਪਾਂ ਨੂੰ ਤਰੀਕਾ ਮਿਲ ਗਿਆ ਝਾੜਨ ਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਖਿਆਲ ਰੱਖਣਾ ਆਪਾਂ। ਆਹ ਹੁਣ ਗੁਰਮੁਖਾਂ ਪਾਸੋਂ ਬੀਬਾ ਹਰਮਨ ਕੌਰ ਅਤੇ ਉਹਨਾਂ ਦੇ ਸਾਰੇ ਸਾਥੀ ਆਪਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਠੀਕ 11:45 'ਤੇ ਫਿਰ ਆਪਾਂ ਨੂੰ ਕਥਾ ਭਾਈ ਮਨਦੀਪ ਸਿੰਘ ਜੀ ਉਹ ਸਮਝਾਉਣਗੇ ਗੁਰਬਾਣੀ ਦੁਆਰਾ ਆਪਣੇ ਜੀਵਨ ਦੀ ਖੇਡ ਕਿਵੇਂ ਜਿੱਤਣੀ ਆ ਬਾਜੀ, ਕਿਵੇਂ ਕਰਨਾ ਬਣਜ, ਕਿਹੜੀ ਪੂੰਜੀ ਲੈ ਕੇ ਜਾਣੀ ਆ, ਬਣਜ ਕਰੋ ਬਣਜਾਰਿਓ ਬੱਖਰ ਲਿਓ ਸੰਭਾਲ, ਤੈਸੀ ਬਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਆਓ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ba, re, ba, re, ba, re, ba.

Gerek, bak, gerek, bak.

0: Vaguru, Vaguru, Vaguru.
1: Vaguru, Vaguru, Vaguru, Vaguru, Vaguru, Vaguru, Vaguru, Vaguru, Vaguru, Vaguru, Vaguru, Vaguru, Vaguru, Vaguru, Guru, Vaguru, Vaguru, Vaguru, Vaguru, Vaguru, Vaguru, Vaguru, Vaguru, Vaguru, Vaguru, Vaguru,
2: Vaguru, Vaguru, Guru ji di saji ate navaji hoi sa sangat, pate pravan karo, Vaheguru ji ka khalsa, Vaheguru ji ki fate, Gurmukh pyareo apan, bibinga pasong gurbani da, ਹਰ ਜਸ ਕੀਰਤਨ ਸਰਵਣ ਕਰ ਰਹੇ ਸੀ ਕੀਰਤਨ ਨੂੰ ਗੁਰਬਾਣੀ ਦੇ ਅੰਦਰ ਬਹੁਤ ਮਹਾਨਤਾ ਦਿੱਤੀ ਗਈ ਹੈ ਜਦੋਂ ਕੋਈ ਇਨਸਾਨ ਧਿਆਨ ਦੀ ਇਕਾਗਰਤਾ ਕਰਕੇ ਪਰਮਾਤਮਾ ਦਾ ਜਸ ਕਰਦਾ ਸਾਡਾ ਜਨਮਾਂ ਜਨਮਾਂ ਤੋਂ ਸੁੱਤਾ ਹੋਇਆ ਮਨ ਜਾਗ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਸਮਝਾਉਂਦੇ ਆ ਮਾਲਕ ਬੀਜ ਮੰਤਰ ਹਰ ਕੀਰਤਨ ਗਾਓ ਆਗੈ ਮਿਲੀ ਨਸਾਵੈ ਥਾਓ ਜਨਮ ਜਨਮ ਕਾ ਸੋਇਆ ਜਾਗ ਗੁਰਪੂਰੇ ਕੀ ਚਰਨੀ ਲਾਗ ਬਹੁਤ ਬਹੁਤ ਧੰਨਵਾਦ ਆਹ ਹੁਣ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਜਲ ਪਾਣੀ ਗ੍ਰਹਿਣ ਕਰ ਲਿਆ ਲੰਗਰ ਹਾਲ ਦੇ ਵਿੱਚੋਂ ਆਪਾਂ ਹੁਣ ਪਾਤਸ਼ਾਹ ਦੀ ਹਜ਼ੂਰੀ 'ਚ ਦੀਵਾਨ ਹਾਲ ਦੇ ਅੰਦਰ ਆ ਕੇ ਸਜ ਗਏ ਤਾਂ ਕਿ ਜੋ ਆਪਾਂ ਨੂੰ ਬੜਾ ਵਡਮੁੱਲਾ ਸਮਾਂ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਆਪਣੇ ਜੀਵਨ ਦੀ ਕਹਾਣੀ ਨੂੰ ਜੋ ਬੜਾ ਬਰੀਕੀ ਦਾ ਖੇਲ ਹੈ ਅਤੇ ਬਰੀਕੀ ਨਾਲ ਹੀ ਸਾਨੂੰ ਸਮਝਣਾ ਪੈਣਾ ਜੇ ਆਪਾਂ ਨੂੰ ਸਮਝ ਆ ਜਾਂਦੀ ਹੈ ਤਾਂ ਸਾਡੇ ਜੀਵਨ ਦਾ ਸਫ਼ਰ ਸੌਖਾ ਵੀ ਹੋ ਜਾਊਗਾ ਅਤੇ ਅਸੀਂ ਆਪਦੀ ਮੰਜ਼ਿਲ 'ਤੇ ਵੀ ਪਹੁੰਚ ਜਾਂਗੇ ਉਦਾਹਰਣ ਦੇ ਤੌਰ 'ਤੇ ਰਾਤਰੀ ਦੇ ਹਨੇਰੇ 'ਚ ਜਦੋਂ ਆਪਾਂ ਸਫ਼ਰ ਕਰਨਾ ਜੇ ਰੌਸ਼ਨੀ ਨਾ ਹੋਵੇ ਮੁਸ਼ਕਲ ਆਉਂਦੀ ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਜੀਵਨ ਦੇ ਅੰਦਰ ਅਗਿਆਨਤਾ ਦਾ ਹਨੇਰਾ ਰਹੇਗਾ ਉਨਾ ਚਿਰ ਸਾਡੇ ਜੀਵਨ ਦਾ ਸਫ਼ਰ ਬਹੁਤ ਮੁਸ਼ਕਲ ਦੇ ਅੰਦਰ ਚੱਲ ਰਿਹਾ ਨਾਨਕ ਦੁਖੀਆ ਸਭ ਸੰਸਾਰ ਅਤੇ ਸਾਡੇ ਕੋਲ ਇੱਕੋ ਹੀ ਸਾਧਨ ਆ ਗੁਰਬਾਣੀ ਗੁਰੂ ਦਾ ਗਿਆਨ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼ ਆਪਾਂ ਇੰਨੇ ਇਹ ਬ੍ਰਹਮ ਦੇ ਗਿਆਨ ਨੂੰ ਆਪਣੇ ਜੀਵਨ ਦੀ ਜਾਂਚ ਨੂੰ ਬਰੀਕੀ ਨਾਲ ਸਮਝਣਾ ਕਿ ਅਸੀਂ ਸੁਤੇ ਸਿੱਧੀ ਸਫ਼ਰ ਕਰਦੇ ਕਰਦੇ ਆਪਦੇ ਜੀਵਨ ਦੇ ਮਨੋਰਥ ਦੀ ਪੂਰਤੀ ਕਰ ਜਾਈਏ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਕਰਕੇ ਬੇਨਤੀ ਸਾਰੀ ਸੰਗਤ ਨੂੰ ਭੈਣਾਂ ਨੂੰ ਬੇਨਤੀ ਅਤੇ ਜੇ ਵੋਟ 'ਤੇ ਮੁਸ਼ਕਲ ਆਉਂਦੀ ਹੈ ਤਾਂ ਭਾਵੇਂ ਇੱਧਰਲੇ ਪਾਸੇ ਆ ਕੇ ਬੈਠ ਜਾਓ ਸਾਹਮਣੇ ਤਾਂ ਕਿ ਆਪਾਂ ਨੂੰ ਬੜੇ ਸੌਖੇ ਤਰੀਕੇ ਨਾਲ ਹਰੇਕ ਪੁਆਇੰਟ 'ਤੇ ਕਿੱਥੋਂ ਸਾਨੂੰ ਇਹ ਫੜਦੇ ਆ, ਕਿਵੇਂ ਅਸੀਂ ਬਚਣਾ, ਕਿਵੇਂ ਅਸੀਂ ਹੌਲੀ ਹੌਲੀ ਹੌਲੀ ਹੌਲੀ ਉਸ ਦੇਸ਼ ਦੇ ਵਾਸੀ ਬਣਨਾ ਜਿਹਨੂੰ ਨਿਰੰਕਾਰ ਦਾ ਦੇਸ਼ ਕਹਿੰਦੇ ਨੇ। ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁਖ ਲਹਿ ਮਹੱਲ। ਆਪਾਂ ਸਾਰੇ ਰਲ ਮਿਲ ਕੇ ਕੋਈ ਲੰਗਰ 'ਚ ਸੇਵਾ ਕਰ ਰਿਹਾ, ਕੋਈ ਕਿਤੇ ਕਰ ਰਿਹਾ, ਸੇਵਾਵਾਂ ਕਰ ਰਹੇ ਹਾਂ। ਸਤਿਗੁਰ ਕਿਰਪਾ ਕਰਨ, ਸਾਰਿਆਂ ਦੀਆਂ ਸੇਵਾਵਾਂ ਮਨਜ਼ੂਰ ਕਰ ਲੈਣ, ਕਿਉਂਕਿ ਸਾਡੀ ਜੇ ਚਿੱਤ ਲਾ ਕੇ ਸੇਵਾ ਹੋ ਗਈ ਸਫਲ ਹੋ ਜਾਂਦੀ ਆ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਹੁਣ ਭਾਈ ਸਾਹਿਬ ਜੀ ਆਪਾਂ ਨੂੰ ਪ੍ਰੇਮ ਨਾਲ ਚਿੱਤ ਲਾ ਕੇ ਗੁਰੂ ਦੀ ਬਾਣੀ ਦੁਆਰਾ ਸੇਵਾ ਕਰਨਗੇ। ਆਪਾਂ ਪੂਰਾ ਧਿਆਨ ਰੱਖ ਕੇ, ਕਿਉਂਕਿ ਅਮੋਲਕ ਬਚਨ ਨੇ ਪਾਤਸ਼ਾਹ ਦੇ, ਬਹੁਤ ਮਹਿੰਗਾ ਖਜ਼ਾਨਾ, ਜੀ ਤੋਂ ਅੱਜ ਵਿਗਿਆਨ ਵੀ ਪਰੇਸ਼ਾਨ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੈਸਾ ਗਿਆਨ ਆ। ਅਸੀਂ ਤਾਂ ਬਹੁਤ ਖਰਚੇ ਕਰਕੇ ਕੋਈ ਖੋਜ ਕਰਦੇ ਹਾਂ ਤਾਂ ਵੀ ਗੁਰਬਾਣੀ ਦੇ ਬਰਾਬਰ ਉਹਨਾਂ ਤੋਂ ਪਹੁੰਚਿਆ ਨਹੀਂ ਜਾ ਰਿਹਾ ਹਜੇ ਤੱਕ। ਕੀ ਖੇਲ ਆ! ਇਸ ਕਰਕੇ ਆਪਾਂ ਇਹਨੂੰ ਇੰਨਾ ਹਲਕੇ 'ਚ ਨਹੀਂ ਲੈਣਾ ਹੁੰਦਾ, ਬਹੁਤ ਧਿਆਨ ਦੇਣ ਦੀ ਲੋੜ ਆ, ਤਾਂ ਸਾਡੇ ਜੀਵਨ ਦੇ ਅੰਦਰ ਸਾਨੂੰ ਸੋਝੀ ਮਿਲੂਗੀ। ਨਾਲ ਹੀ ਮੈਂ ਧੰਨਵਾਦ ਕਰਦਿਆਂ ਭਾਈ ਹਰਿੰਦਰ ਸਿੰਘ ਜੀ, ਸਿੰਘ ਮੈਡੀਟੇਸ਼ਨ, ਜੋ ਕੱਲ੍ਹ ਪਰਸੋਂ ਤੋਂ ਲੈ ਕੇ ਜਿੰਨਾ ਵੀ ਆਪਣਾ ਪ੍ਰੋਗਰਾਮ ਇੱਥੇ ਚੱਲ ਰਿਹਾ ਇਹ ਆਪਣੇ ਚੈਨਲ ਦੇ ਉੱਪਰ ਨਾਲ ਦੀ ਨਾਲ ਲੈਵ ਕਰਕੇ ਸੰਗਤਾਂ ਤੱਕ ਪਹੁੰਚਾ ਰਹੇ ਆ। ਸਤਿਗੁਰੂ ਜੀ ਇਹਨਾਂ ਦੀ ਸੇਵਾ ਵੀ ਪ੍ਰਵਾਨ ਕਰਨ, ਜਿੱਥੇ ਜਿੱਥੇ ਵੀ ਕੋਈ ਸੇਵਾ ਕਰਦਾ ਜੀ ਸਾਰਿਆਂ ਦੀ ਪ੍ਰਵਾਨ ਕਰਨ, ਕਿਉਂਕਿ ਦੋ ਹੀ ਚੀਜ਼ਾਂ ਨੇ ਗੁਰਮਤ 'ਚ, ਸੇਵਾ ਔਰ ਸਿਮਰਨ। ਜਿਵੇਂ ਪੰਛੀ ਦੋ ਖੰਭਾਂ ਨਾਲ ਉੱਡਦਾ, ਸਾਡੇ ਮਨ ਰੂਪੀ ਪੰਛੀ ਨੂੰ ਵੀ ਸੰਸਾਰ 'ਚੋਂ ਉੱਡਣ ਵਾਸਤੇ ਦੋਨੋਂ ਚੀਜ਼ਾਂ ਜ਼ਰੂਰੀ ਨੇ, ਸੇਵਾ ਔਰ ਸਿਮਰਨ। ਜੇ ਇਕੱਲੀ ਸੇਵਾ ਕਰਦੇ ਹਾਂ ਸਿਮਰਨ ਨਹੀਂ ਤਾਂ ਸੇਵਾ 'ਚ ਹਉਮੈ ਆ ਜਾਂਦੀ ਹੈ। ਇਸ ਕਰਕੇ ਆਪਾਂ ਬਹੁਤ ਪਿਆਰ ਦੇ ਨਾਲ ਇਹ ਸਾਰਾ ਮਾਰਗ ਸਮਝਣਾ। ਜਿੰਨੀ ਵੀ ਸੰਗਤ ਜੇ ਬਾਹਰ ਆ ਉਹਨਾਂ ਨੂੰ ਬੇਨਤੀ ਆ, ਜਲਦੀ ਤੋਂ ਜਲਦੀ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਪਹੁੰਚੋ। ਆਓ ਹੁਣ ਆਪਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ USA ਤੋਂ ਪਹੁੰਚੇ, ਆਪਣੇ ਕੋਲ ਭਾਈ ਸਾਹਿਬ ਹੋਰਾਂ ਨੇ ਉਹਨਾਂ ਦੀ ਡਿਊਟੀ ਲਾਈ ਆ, ਜੋ 3 ਦਿਨ ਤੋਂ ਆਪਾਂ ਨੂੰ ਸਮਝਾ ਰਹੇ ਆ ਬਾਣੀ ਦੀ ਰੋਸ਼ਨੀ 'ਚ ਸਾਡੇ ਜੀਵਨ ਦਾ ਮਾਰਗ ਦਰਸ਼ਨ। ਅੱਗੇ ਆਪਾਂ ਹੁਣ ਸਮਝੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਤਿੰਨ ਦਿਨਾਂ ਤੋਂ ਅਸੀਂ ਸਾਰਾ ਹੀ ਪਰਿਵਾਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਆਪਾਂ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਿੰਨ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਜੋ ਇਹ ਖੇਲ ਚੱਲਦਾ ਹੈ ਜਿਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਹੈ ਸ਼ਿਵ ਅਤੇ ਸ਼ਕਤੀ ਦਾ ਖੇਲ। ਜਦੋਂ ਗੁਰਬਾਣੀ ਦੇ ਵਿੱਚ ਸ਼ਿਵ ਦਾ ਨਾਮ ਆਉਂਦਾ ਹੈ ਇਹ ਸਾਰਿਆਂ ਨੇ ਧਿਆਨ ਨਾਲ ਸੁਣ ਲੈਣਾ, ਉਹ ਕੋਈ ਹਿੰਦੂ ਮਤ ਨਹੀਂ। ਸ਼ਿਵ ਕਿਹਾ ਗਿਆ ਪਰਮਾਤਮਾ ਨੂੰ, ਕਿਹਨੂੰ ਕਿਹਾ ਜੀ? ਜਿਹੜੀ ਸ਼ਕਤੀ ਇਹ ਮਾਇਆ, ਸ਼ਕਤੀ ਦੇ ਘਰ ਚੋਂ ਨਿਕਲ ਕੇ ਸਾਡੇ ਮਨ ਨੇ ਸ਼ਿਵ ਦੇ ਘਰ ਵਿੱਚ ਜਾਣਾ ਹੈ। ਸ਼ਕਤੀ ਦੇ ਘਰ ਚੋਂ ਨਿਕਲ ਕੇ ਸ਼ਿਵ ਦੇ ਘਰ ਜਾਣਾ, ਪਰਮਾਤਮਾ ਦੇ ਘਰੇ ਜਾਣਾ। ਇਹਨੂੰ ਹੀ ਦਸੇ ਪਾਤਸ਼ਾਹ ਕਹਿੰਦੇ ਆ ਦੇਹ ਸ਼ਿਵਾਵਰ ਮੋਹ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਇਸ ਇਲਾਕੇ ਦੇ ਵਿੱਚ ਜਿਹੜਾ ਇਹ ਸ਼ਿਵ ਅਤੇ ਸ਼ਕਤੀ ਦਾ ਖੇਲ ਆ, ਇਹ ਕਿਹਨੂੰ ਸਮਝ ਲੱਗਦਾ? ਗੁਰਮੁਖਾਂ ਨੂੰ, ਜਿਹਨੂੰ ਪਰਮਾਤਮਾ ਆਪ ਜਣਾਉਂਦੇ ਆ, ਜਿਹਨੂੰ ਮਹਾਰਾਜ ਸਮਝਾ ਰਿਹਾ ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ। ਹੁਕਮ ਕੀ ਆ ਜੀ? ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀ। ਕਹਿੰਦੇ ਸ਼ਿਵ

ਉਹ ਜੰਮਣ ਮਰਨ ਦੇ ਵਿੱਚ ਆ। ਸੋ ਇਸ ਕਰਕੇ ਕਈ ਵਾਰ ਸਾਡਾ ਸਿਸਟਮ ਬਣਦਾ ਏ ਵੀ ਸਾਨੂੰ ਉਹ ਅੱਗੇ ਦੀਆਂ ਵਿਚਾਰਾਂ ਸੁਣਾਉਂਦੇ ਆ ਪਰਮਾਤਮਾ ਦੀਆਂ, ਅਤੇ ਅਸੀਂ ਉਹਨਾਂ ਨੂੰ ਗੁਰਮੁਖ ਸਮਝ ਲੈਂਦੇ ਹਾਂ। ਜਦੋਂ ਗੁਰਮੁਖ ਸਮਝ ਲੈਂਦੇ ਹਾਂ ਪਰ ਜਦੋਂ ਸਮਾਂ ਪੈਣ ਦੇ ਨਾਲ ਉਹਨਾਂ ਕੋਲੋਂ ਵੀ ਕੁਝ ਨਹੀਂ ਮਿਲਦਾ ਆਪਾਂ ਨੂੰ, ਪਰ ਸਮਾਂ ਇੰਨਾ ਲੰਘ ਜਾਂਦਾ ਏ, ਕਈ ਵਾਰ ਆਪਾਂ ਵੇਖਦੇ ਰਸਤਾ ਗਲਤ ਪਏ ਜੀਏ ਨਾ, ਆਪਾਂ ਜ਼ਿਆਦਾ ਅੱਗੇ ਲੰਘ ਜਾਈਏ ਫਿਰ ਪਿੱਛਾ ਮੁੜਨਾ ਔਖਾ ਲੱਗਦਾ ਆਪਾਂ ਨੂੰ ਵੀ ਹੁਣ ਕਿਹੜਾ ਪਿੱਛੇ ਮੁੜੇਗਾ, ਕੋਈ ਹੋਰ ਰਸਤਾ ਲੱਭ ਲਿਆ ਵਿੱਚ ਵੱਡੇ ਛੇਤੀ ਪਹੁੰਚ ਜਾਈਏ। ਫਿਰ ਆਪਾਂ ਕੀ ਕਰਦੇ ਹਾਂ, ਉਹ ਹੋਰ ਰਸਤਾ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਐਸਾ ਅਸੀਂ ਘੁੰਮਣ ਘੇਰ ਦੇ ਵਿੱਚ ਪੈਂਦੇ ਹਾਂ ਜਿਵੇਂ ਇੱਕ ਹਨੇਰਾ ਜੰਗਲ ਹੋਵੇ ਨਾ, ਜਿਵੇਂ ਐਮਾਜ਼ਾਨ ਦੇ ਜੰਗਲ ਨੇ, ਉਹ ਉੱਥੇ ਤਾਂ ਦਿਨ ਵੇਲੇ ਲਾਈਟ ਵੀ ਆ ਤੁਹਾਨੂੰ ਹਨੇਰਾ ਹੀ ਲੱਗਣਾ ਵੀ ਇੰਨਾ ਘਣਾ ਜੰਗਲ ਆ ਉਹ, ਉੱਥੋਂ ਰਸਤਾ ਲੱਭਣਾ ਬਹੁਤ ਮੁਸ਼ਕਲ ਜੇ। ਜਦੋਂ ਐਸੇ ਜੀਵ ਤੁਰ ਪੈਂਦੇ ਆ ਵੀ ਅਸੀਂ ਤਾਂ ਸਮਝਿਆ ਗੁਰਮੁਖ ਆ, ਮੈਂ ਜਾਣਿਆ ਵਡਹੰਸ ਤਾਂ ਮੈਂ ਕੀ ਆ ਸੰਗ, ਪਰ ਉਹ ਤਾਂ ਤੁਹਾਡੀ ਮੱਤ ਸੀ ਨਾ, ਤੁਸੀਂ ਜਗਿਆਸੂ ਸੀ ਪਰ ਤੁਹਾਨੂੰ ਪਤਾ ਨਹੀਂ ਲੱਗਿਆ, ਕਿਉਂਕਿ ਪਰਮਾਤਮਾ ਦੇ ਰੰਗ ਵੱਖਰੇ ਆ। ਜਦੋਂ ਅਸੀਂ ਮਿਲਣਾ ਜ਼ਰੂਰ ਚਾਹੁੰਦੇ ਮਾਲਕ ਨੂੰ ਪਰ ਜਿਹੜੀ ਤੁਹਾਡੀ ਸੋਚ ਵਿੱਚ ਆ ਜਾਂਦੀ ਨਾ ਉਹ ਕੰਮ ਖਰਾਬ ਕਰਦੀ ਹੈ, ਫਿਰ ਆਪਾਂ ਤੁਰ ਵੀ ਪੈਂਦੇ ਹਾਂ। ਅਤੇ ਜਦੋਂ ਆਪਾਂ ਐਸੇ ਜੰਗਲ 'ਚ ਐਸੇ ਘੁੰਮਣ ਘੇਰ 'ਚ ਫਸ ਗਏ ਹਾਂ, ਕਹਿੰਦੇ ਉੱਥੋਂ ਗੁਰੂ ਤੋਂ ਬਗੈਰ ਜੁਗਤੀ ਤੋਂ ਬਗੈਰ ਤੁਸੀਂ ਨਿਕਲ ਨਹੀਂ ਸਕਦੇ, ਕਹਿੰਦੇ ਭੋਲੀ ਭੋਲੀ ਥਲ ਚੜ੍ਹਾ ਥਲ ਚੜ੍ਹ ਡੂੰਘਰ ਜਾਓ, ਬਨਵੇਂ ਭੁੱਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ। ਸੋ ਇੱਥੇ ਆਪਾਂ ਭੁਲੇਖਾ ਨਹੀਂ ਖਾਣਾ, ਅਸੀਂ ਗੁਰਮੁਖ ਜੋ ਹਨ ਉਹ ਤੁਹਾਨੂੰ ਪ੍ਰੋਪਰ ਰਸਤਾ ਪ੍ਰੋਪਰ ਚੈਨਲ ਦੱਸਦੇ ਆ। ਹੁਣ ਸਾਰਿਆਂ ਨੂੰ ਸਵਾਲ ਆ, ਅਸੀਂ ਫਸੇ ਕਿੱਥੇ ਹੋਏ ਸਾਰੇ ਜਾਣੇ? ਇੱਥੇ ਦੇਖ ਕੇ ਨਹੀਂ ਬੋਲਣਾ, ਠੀਕ ਆ ਜੀ? ਇੱਥੇ ਇੱਥੇ ਪਉ ਸਾਗਰ ਦੇਖ ਕੇ ਨਾ ਬੋਲੋ, ਉੱਦਾਂ ਤਿੰਨ ਦਿਨ ਹੋ ਗਏ ਵਿਚਾਰ ਕਰਦਿਆਂ ਨੂੰ। ਆਪਾਂ ਕਿੱਥੇ ਫਸੇ ਸਾਰੇ ਜਾਣੇ? ਤ੍ਰੈ ਗੁਣਾਂ 'ਚ ਮਾਇਆ 'ਚ ਫਸੇ ਹੋਏ ਹਾਂ, ਠੀਕ ਆ ਜੀ? ਇੰਨਾ ਦਾ ਗਿਆਨ ਹੋ ਗਿਆ ਸਾਰਿਆਂ ਨੂੰ। ਹੁਣ ਇਸ ਤ੍ਰਿਲੋਕੀ 'ਚੋਂ, ਇਸ ਭੋਜਲ ਕਹਿ ਲਓ ਸੰਸਾਰ, ਨਿਕਲਣਾ ਕਿਵੇਂ ਇੱਥੋਂ? ਸ਼ਬਦ ਦਾ ਆਸਰਾ ਲੈ ਕੇ, ਠੀਕ ਹੈ ਜੀ? ਹੁਣ ਗੁਰਮੰਤਰ ਜਪੂੰਗੇ, ਆਪਾਂ ਸਭ ਨੇ ਦੇਖਣਾ ਹੈ, ਆਪਾਂ ਹਰਿਮੰਦਰ ਦੇ ਵਿਚਾਰ ਵੀ ਲੈ ਕੇ ਚੱਲਣੀ ਅੱਜ, ਵੀ ਆਪਾਂ ਗੁਰਮੰਤਰ ਜਪ ਕੇ ਨਿਕਲਣਾ ਸਾਰਿਆਂ ਨੇ, ਠੀਕ ਹੈ ਜੀ? ਇੱਕ ਗੱਲ। ਦੂਜੀ ਗੱਲ, ਨਿਕਲ ਕੇ ਜਾਣਾ ਕਿੱਥੇ ਆ, ਇਹ ਹੀ ਪਤਾ ਹੋਣਾ ਚਾਹੀਦਾ ਆਪਾਂ ਨੂੰ। ਨਿਕਲ ਗਏ ਹਾਂ, ਕਈ ਜੀ ਸਵਾਲ ਕਰ ਲੈਂਦੇ ਆ, ਭਾਈ ਸਾਹਿਬ ਦੱਸਦੇ ਸੀ ਕੱਲ੍ਹ ਆਪਾਂ ਵਿਚਾਰਾਂ ਕਰਦੇ ਹੋਏ, ਕਹਿੰਦੇ ਭਾਈ ਸਾਹਿਬ ਸੂਖਮ ਤਾਂ ਕੱਢ ਲਈਦਾ ਏ, ਅੰਦਰ ਵੜਨ ਦਾ ਪਤਾ ਨਹੀਂ ਕਿਵੇਂ ਵੜੀਏ ਅੰਦਰ। ਹੁਣ ਜਿਹਨੇ ਸੂਖਮ ਕੱਢ ਸਕਦਾ ਉਹ ਵੜਨਾ ਵੀ ਜਾਣਦਾ ਏ ਅੰਦਰ, ਮਤਲਬ ਕਿ ਆਪਾਂ ਇੱਦਾਂ ਦੇ ਕਈ ਵਾਰ ਗੱਲਾਂ ਸੁਣ ਕੇ ਨਾ ਮਨ ਨੂੰ ਉਤਸ਼ਾਹ ਕਰ ਲਈਦਾ, ਫਿਰ ਗੱਲਾਂ ਸੁਣੀਏ ਦੇ ਅੱਗੇ ਦੀਆਂ, ਉਹਨੂੰ ਕਹਿੰਦਾ ਕੰਨ ਰਸ। ਪਰ ਉਹ ਜਿਹੜੇ ਜੀਵ ਨੇ ਗੱਲ ਕੀਤੀ ਉਹਨੂੰ ਇਹ ਨਹੀਂ ਪਤਾ ਐਵਰੀ ਡੇ ਤੁਹਾਡਾ ਸੂਖਮ ਸਰੀਰ 'ਚੋਂ ਬਾਹਰ ਨਿਕਲਦਾ ਰਾਤ ਨੂੰ ਸੌਣ ਤੋਂ ਬਾਅਦ, ਮਿਹਨਤ ਕਰਨੀ ਪਈ ਤੁਹਾਨੂੰ ਕਿਸੇ ਨੂੰ ਸੂਖਮ ਕੱਢਣ ਲਈ, ਸਹਿ ਸਵਾਏ ਹੋ ਗਿਆ। ਉਹੀ ਆਪਾਂ ਤਰੀਕਾ ਸਿੱਖ ਲਏ ਗੁਰਮੰਤਰ ਜਪ ਕੇ ਆਪਾਂ ਆਪਣੇ ਆਪ ਨੂੰ ਦੇਹ ਤੋਂ ਵਿਦੇਹ ਕਰਨਾ ਕਿੰਨਾ ਸੌਖਾ ਹੈ। ਇਸ ਕਰਕੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਦਿਸ ਨੋ ਮੈਟਰ, ਪਰ ਕੀ ਆ, ਤੁਸੀਂ ਪਹਿਲਾਂ ਇੱਥੋਂ ਨਿਕਲਣਾ ਸਿੱਖੋ ਬੰਦੀਖਾਨੇ ਵਿੱਚੋਂ, ਵਿਚਾਰਾਂ 'ਚੋਂ ਸੋਚਾਂ 'ਚੋਂ। ਮੰਨ ਲਓ ਤੁਹਾਨੂੰ ਪਤਾ ਲੱਗ ਗਿਆ ਵੀ ਇੱਥੋਂ ਕਿਸੇ ਨਿਕਲਣਾ, ਦਰਵਾਜ਼ਾ ਸਾਹਮਣੇ ਆ, ਜਿਹਦੇ ਦਰਵਾਜ਼ਾ ਸਾਹਮਣੇ ਆ ਤੁਸੀਂ ਇਹ ਭੁੱਲ ਗਏ ਤੁਹਾਨੂੰ ਜੰਜੀਰਾਂ ਪਈਆਂ ਹੋਈਆਂ ਸੰਗਲ ਪਏ ਹੋਏ, ਤੁਸੀਂ ਭੱਜੂਗੇ, ਭੱਜਦਿਆਂ ਭੱਜਦਿਆਂ ਜਾ ਕੇ ਕੀ ਆ, ਡਿੱਗ ਗਏ ਆਪਾਂ। ਆਪਾਂ ਫਿਰ ਨਹੀਂ ਸਮਝੇ ਡਿੱਗੇ ਕਿਉਂ ਆ, ਆਪਾਂ ਫਿਰ ਭੱਜਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਆਪਾਂ ਨੂੰ ਫਿਰ ਜੰਜੀਰਾਂ ਡੱਕ ਲੈਂਦੀਆਂ। ਪਰ ਜਿਹੜੇ ਸਿਆਣੇ ਆ, ਕਈ ਵਾਰ ਆਪਾਂ ਗੱਲਬਾਤ ਕਰਦੇ ਹੋਈਏ ਨਾ ਕੋਈ ਤੁਹਾਨੂੰ ਤੰਗ ਕਰੀ ਜਾਂਦਾ, ਇੱਕ ਵਾਰ ਦੋ ਵਾਰ ਹੋਇਆ ਕਹਿੰਦੇ ਗੱਲਬਾਤ ਫਿਰ ਕਰ, ਪਹਿਲਾਂ ਤੈਨੂੰ ਇਹ ਦੇਖਾਂ ਮੈਂ, ਤੂੰ ਤੰਗ ਕਰਨੋਂ ਨਹੀਂ ਹਟਦਾ। ਇਹ ਕਾਮ ਕ੍ਰੋਧ ਲੋਭ ਹੰਕਾਰ ਤੁਹਾਨੂੰ ਤੰਗ ਕਰਦੇ ਆ, ਤੁਹਾਡੇ ਪਿਤਾ ਦੇ ਮਿਲਾਪ 'ਚ ਔਕੜ ਨੇ, ਹੋਰ ਕੋਈ ਔਕੜ ਨਹੀਂ ਹੈਗੀ, ਸਿਰਫ ਇਹ ਵਿਚਾਰ ਹੀ ਔਕੜ ਆ, ਠੀਕ ਹੈ ਜੀ, ਹੋਰ ਕੋਈ ਔਕੜ ਨਹੀਂ ਹੈ। ਅੱਗੇ ਜਦੋਂ ਨੇਤਰ ਬੰਦ ਕਰਕੇ ਆਪਣਾ ਘਰੇ ਚਲੇ

ਕਹਿੰਦੇ ਤੁਹਾਡਾ ਘਰ ਆ, ਤੂੰ ਜਿੱਥੇ ਮਰ ਜਾ ਕੇ ਬੈਠੋ, ਸੋਫੇ 'ਤੇ ਬੈਠੋ, ਕੁਰਸੀ 'ਤੇ ਬੈਠੋ, ਕਿਚਨ 'ਚ ਜਾਓ, ਕੁਛ ਮਰਜ਼ੀ ਕਰੋ, ਪਹਿਲਾਂ ਬੇਗਾਨੇ ਘਰ 'ਚੋਂ ਤਾਂ ਨਿਕਲੋ ਆਪਾਂ ਸਾਰੇ ਜਾਣੇ। ਸੋ ਇਹ ਸਾਰਿਆਂ ਨੇ ਅਲਰਟ ਰਹਿਣਾ, ਆਪਾਂ ਨੂੰ ਗੁਰਮੰਤਰ ਜਪ ਕੇ ਹੀ ਇੱਥੋਂ ਨਿਕਲਣਾ ਪੈਣਾ। ਅੱਜ ਆਪਾਂ ਸਭ ਨੇ ਵੇਖਣਾ ਕਿਵੇਂ ਆਪਾਂ ਨਿਕਲਦੇ ਹਾਂ, ਕਿਹੜੀ ਕਿਹੜੀਆਂ ਔਕੜਾਂ ਉਹ ਵੀ ਦੇਖ ਲਿਓ ਉਹ ਤੋਂ ਪਹਿਲਾਂ। ਬਾਅਦ 'ਚ ਕੋਈ ਔਕੜ ਨਹੀਂ, ਆਪਾਂ ਬਾਰਡਰ ਕ੍ਰੋਸ ਕਰਨਾ ਹੋਵੇ ਨਾ, ਬਾਰਡਰ ਤੋਂ ਪਹਿਲਾਂ ਔਕੜਾਂ ਸਾਰੀਆਂ। ਜਿਵੇਂ ਆਪਾਂ ਇੰਡੀਆ ਤੋਂ ਜੀਵ ਆਉਂਦੇ ਆ, ਇੱਧਰਲਾ ਮੈਨੂੰ ਪਤਾ ਨਹੀਂ, ਇੱਧਰ ਹੈਗਾ ਸਮੁੰਦਰ ਆ, ਦੂਜੇ ਆਪਣੇ ਅਮੈਰੀਕਾ ਵਾਲੀ ਸਾਈਡ ਨੂੰ। ਹੁਣ ਜਿਹੜੇ ਏਜੰਟ ਹੁੰਦੇ ਆ ਪਤਾ ਕੀ ਕਰਦੇ ਆ, ਤੁਹਾਨੂੰ ਅਮੈਰੀਕਾ ਦੀਆਂ ਚਹਿਲ ਪਹਿਲ ਦਿਖਾ ਕੇ, ਇੱਥੇ ਇੰਨਾ ਕੁਛ ਆ, ਇੱਥੇ ਇੰਨਾ ਕੁਝ ਪੈਸਾ ਹੈ, ਸਾਰਾ ਕੁਝ। ਉੱਥੇ ਜਿਹੜੇ ਭੋਲੇ ਭਾਲੇ ਜੀਵ ਆ ਵਿਚਾਰੇ, ਉਹਨੂੰ ਉਕਸਾ ਦਿੰਦੇ ਆ। ਕੋਈ ਵਿਚਾਰਾ ਜ਼ਮੀਨ ਵੇਚ ਕੇ ਭੱਜਿਆ ਆਉਣ ਕੋਸ਼ਿਸ਼ ਕਰਦਾ, ਕੋਈ ਗਹਿਣੇ ਰੱਖ ਕੇ ਆਉਂਦਾ ਪਿਆ ਏ, ਐਂ ਜੀ ਕਿਵੇਂ ਔਖੇ ਹੋ ਕੇ ਤੁਰਦੇ ਆ। ਉਹ ਜਿਹੜਾ ਵਿੱਚ ਵਾਲਾ ਪਾਰਟ ਆ ਨਾ, ਐਮਾਜੋਨ ਦੇ ਜੰਗਲ, ਪਨਾਲਾ ਆਪਣੇ ਜਿਹੜੇ ਪਨਾਮਾ ਦੇ ਜੰਗਲ, ਉਹ ਕਨਾਲ, ਮੈਕਸੀਕੋ ਦੇ ਗੁੰਡੇ ਜਿਹੜੇ ਉੱਥੇ ਆ, ਕਿਵੇਂ ਕੁੱਟਦੇ ਆ, ਉਹ ਨਹੀਂ ਦੱਸਦੇ ਹੈਗੇ। ਕਿਉਂਕਿ ਉਹਨਾਂ ਨੂੰ ਪਤਾ ਇੱਕ ਵਾਰ ਪੈਸੇ ਲੈ ਲਈਏ, ਆਪੇ ਖੱਜਲ ਖੁਆਰ ਹੁੰਦੇ ਹੋ ਹੀ ਜਾਣਗੇ, ਪਹੁੰਚ ਗਏ ਠੀਕ ਆ ਤਾਂ ਵੀ ਠੀਕ ਆ, ਮਰ ਗਏ ਤਾਂ ਵੀ ਠੀਕ, ਕਿਹੜਾ ਫਰਕ ਪੈਂਦਾ। ਇਹ ਕਿੰਨੀਆਂ ਮਾਵਾਂ ਦੇ ਪੁੱਤ ਮਰੇ ਆਪਾਂ ਖਬਰਾਂ ਪੜ੍ਹਦੇ ਹਾਂ, ਠੀਕ ਆ ਨਾ ਜੀ। ਪਰ ਮਾਂ ਨੂੰ ਫਿਕਰ ਹੁੰਦਾ ਮੇਰਾ ਪੁੱਤ ਠੀਕ ਠਾਕ ਪਹੁੰਚ ਜਾਵੇ, ਇੱਦਾਂ ਗੁਰੂ ਸਾਹਿਬ ਨੂੰ ਫਿਕਰ ਆ ਤੁਹਾਡਾ ਸਾਰਿਆਂ ਦਾ, ਵੀ ਮੇਰਾ ਪੁੱਤ ਕਿਤੇ ਇਹਨਾਂ ਜੰਗਲਾਂ 'ਚ ਨਾ ਫਸ ਜਾਵੇ। ਜਿਹੜੇ ਅੱਗੀਆਂ ਔਕੜਾਂ ਆਉਣੀਆਂ ਉਹ ਵੀ ਸਾਰੇ ਦੇਖ ਲਿਓ, ਉਹਨੂੰ ਸਮਝ ਕੇ ਫਿਰ ਤੁਸੀਂ ਆਪ ਹੀ ਐਨਲਾਈਜ਼ ਕਰ ਲਿਓ ਵੀ ਤੁਸੀਂ ਸਿੱਧੇ ਜਾ ਸਕਦੇ ਹੋ ਜਾਂ ਇਹ ਜੰਗਲ ਕ੍ਰੋਸ ਕਰਕੇ ਤੁਹਾਨੂੰ ਜਾਣਾ ਪੈਣਾ ਹੈ। ਇਹ ਆਪਣਾ ਸਿਸਟਮ ਆਪ ਆਪਾਂ ਆਪਣੇ ਆਪ ਦੇਖ ਲਈਏ, ਆਪਣਾ ਤੀ ਆਪਣਾ ਆਪੇ ਹੀ ਕਾਜ ਸਵਾਰੀਏ। ਸੋ ਇਸ ਮਾਇਆ ਦੇ ਘਰ ਵਿੱਚ ਬਹੁਤ ਕੁਝ ਆ, ਜਿਵੇਂ ਗੁਰਮੁਖ ਕੱਲ੍ਹ ਕਰੇ, ਕਾਲ ਦੇ ਸੰਤ ਵੀ ਆ, ਮਾਲਕ ਦੇ ਸੰਤ ਵੀ ਆ। ਕਾਲ ਦੇ ਸੰਤ ਦੇ ਅੱਗੇ ਐੜਾ ਲਾ ਦਿੰਦੇ ਗੁਰਬਾਣੀ ਦੇ ਵਿੱਚ, ਠੀਕ ਹੈ ਜੀ। ਉਹ ਲਾ ਤਾ ਵੀ ਐੜਾ, ਔਰ ਐੜਾ ਚੱਕਣ ਨੂੰ ਆਪਾਂ ਨੂੰ ਬੜਾ ਸਮਾਂ ਲੱਗਦਾ ਏ। ਅਸੀਂ ਵੀ ਸਾਰੇ ਸੰਤ ਹਾਂ, ਦਿਸ ਨੋ ਡਾਊਟ, ਪਰ ਜਦੋਂ ਪੰਜਾਂ ਦੇ ਵੱਸ ਪੈ ਜਾਂਦੇ ਆਪਾਂ ਕਾਲ ਦੇ ਦੇਸ਼ ਦੇ ਸੰਤ ਬਣ ਜਾਂਦੇ, ਉੱਥੇ ਲਾ ਤਾ ਅਸੰਤ, ਜਿਹਨੂੰ ਕਹਿੰਦੇ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਇਹਨੂੰ ਬਨਾਰਸ ਵੀ ਕਹਿਤਾ ਗੁਰਬਾਣੀ ਵਿੱਚ। ਪਹਿਲੇ ਸਮੇਂ ਦੇ ਵਿੱਚ ਜਿੰਨਾ ਕੁ ਆਪਾਂ ਨੂੰ ਚਲੋ ਗਿਆਨ ਦਿੱਤਾ ਗੁਰਮੁਖਾਂ ਨੇ, ਕਹਿੰਦੇ ਇਹ ਠੱਗ ਸੀ ਨਾ ਬਨਾਰਸ ਦੇ ਬਹੁਤ ਮਸ਼ਹੂਰ ਹੁੰਦੇ ਸੀਗੇ ਉਹ। ਐਵੇਂ ਨਹੀਂ ਲਿਖਤਾ ਗੁਰਮੁਖਾਂ ਨੇ ਗੁਰਬਾਣੀ ਦੇ ਵਿੱਚ, ਉਹ ਠੱਗ ਇੰਨੇ ਜ਼ਬਰਦਸਤ ਹੁੰਦੇ ਸੀ, ਭੋਲੇ ਭਾਲੇ ਜੀਆਂ ਨੂੰ ਮਿੰਟਾਂ 'ਚ ਠੱਗ ਕੇ ਉਹ ਗਏ ਤਾਂ ਉਹ ਗਏ, ਪਤਾ ਲੱਗਣ ਦਿੰਦੇ ਨਹੀਂ ਸੀ ਕਿਸੇ ਨੂੰ। ਇੱਦਾਂ ਹੀ ਮਹਾਰਾਜ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਵੀ ਕਹਿੰਦੇ ਹੱਥ ਦੇ ਵਿੱਚ ਲੋਟਾ ਵੀ ਆ, ਮਾਲਾ ਵੀ ਫੜੀ ਹੋਈ ਆ, ਪਰ ਮਹਾਰਾਜ ਕਹਿੰਦੇ ਬਨਾਰਸ ਦੇ ਠੱਗ ਹੈ, ਚੇਤਾ ਰੱਖਿਓ, ਕਿਤੇ ਠੱਗੇ ਨਾ ਜਾਇਓ। ਇਹ ਜਿਹੜੇ ਪੰਜੇ ਦੂਤ ਆ, ਕਾਮ ਕ੍ਰੋਧ ਲੋਭ ਹੰਕਾਰ, ਇਸ ਸ਼ਕਤੀ ਦੇ ਘਰ ਵਿੱਚ ਇਹਨਾਂ ਨੇ ਵੀ ਆਪਣੇ ਬੜੇ ਸੰਤ ਸਾਧੂ ਤਿਆਰ ਕੀਤੇ ਹੋਏ ਆ, ਪਰ ਸਾਨੂੰ ਪਛਾਣ ਹੋਣੀ ਚਾਹੀਦੀ ਆ। ਜਿਹੜਾ ਹਰੀ ਦਾ ਸੰਤ ਆ, ਜਿਹੜਾ ਮਹਾਰਾਜ ਕਹਿੰਦੇ ਕੀ ਕਹਿੰਦਾ ਹੈ, ਉਹ ਪਹਿਲਾਂ ਤੁਹਾਨੂੰ ਆਉਣ ਵਾਸਤੇ ਸੰਗਤ ਵਿੱਚ ਕਹਿੰਦਾ ਹੈ। ਮਹਾਰਾਜ ਕਹਿੰਦੇ ਹਰ ਕੇ ਸੰਤ ਸੰਤ ਪਲ ਨੀਕੇ ਮਿਲ ਸੰਤ ਜਨਾ ਮਲ ਲਈਆ, ਹੋਮੇ ਦੁਰਤ ਮੈਲ ਗਈ ਸਭ ਨਿਕਲ ਜੂੰ ਕਾਪਰ ਸਾਬਣ ਘਰਿਆ। ਉਹ ਤੁਹਾਨੂੰ ਸੰਗਤ ਵਿੱਚ ਆ ਕੇ ਬੈਠ ਕੇ ਪਹਿਲਾਂ ਨਾਮ ਜਪਾਉਣਗੇ, ਕਿਉਂਕਿ ਬਿਨਾਂ ਭਾਗਾਂ ਸੰਗਤ ਮਿਲਦੀ ਨਹੀਂ ਹੈਗੀ ਆਪਾਂ ਨੂੰ। ਇੱਕ ਆਪਾਂ ਸੰਗਤ ਸਾਰੇ ਕਰਦੇ ਹਾਂ ਫਿਜ਼ੀਕਲੀ, ਪਰ ਅੱਜ ਦੇਖੋ ਸਿਸਟਮ ਐਸਾ ਹੋ ਗਿਆ, ਜਿਵੇਂ ਆਪਾਂ ਪਹਿਲਾਂ ਸਮੇਂ ਸੀ ਇੱਥੋਂ ਆਪਣੇ ਪ੍ਰਦੇਸ਼ ਵਿੱਚ ਆਪਣੇ ਦੇਸ਼ 'ਚ ਮਿਲਣ ਜਾਂਦੇ ਸੀਗੇ, ਚਾਅ ਹੁੰਦਾ ਸੀ ਅਸੀਂ ਭਾਈ ਭੈਣ ਨੂੰ ਮਿਲਣ ਜਾਣਾ। ਇੰਨੀ ਟੈਕਨੋਲੋਜੀ ਵੱਧ ਗਈ ਆ, ਫੋਨ ਵੀ ਆ ਗਏ ਆਪਣੇ ਕੋਲ, ਫੋਨ ਤੋਂ ਬਾਅਦ ਹੁਣ ਫੋਟੋਆਂ ਵੀ ਆ ਗਈਆਂ, ਬਿਲਕੁਲ ਸਾਹਮਣੇ ਦੇਖ ਕੇ ਗੱਲਾਂ ਕਰੀ ਜਾਂਦੇ। ਇੱਕ ਚਾਅ ਸੀਗਾ ਤੁਹਾਨੂੰ ਮਿਲਣ ਦਾ, ਵੀ ਮੈਂ ਆਪਣੇ ਦੇਸ਼ ਵਿੱਚ ਜਾ ਕੇ ਆਪਣੇ ਭਾਈ ਭੈਣ ਨੂੰ, ਆਪਣੇ ਮਾਂ ਪਿਓ ਸੰਗੀ ਸਾਥੀਆਂ ਨੂੰ ਮਿਲਣਾ। ਇੱਕ ਤੁਸੀਂ ਫੋਨ ਦੇ ਉੱਤੇ ਗੱਲ ਕਰੀ ਜਾ ਰਹੇ ਨਿੱਤ, ਠੀਕ ਹੈ ਜੀ। ਦੋਨਾਂ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਤੁਹਾਡਾ ਉਹ ਪਿਆਰ ਸੀ, ਤੜਫ ਸੀ ਮਿਲਣ ਦੀ, ਉਹ ਜੱਕ ਦਾ ਮੁੱਕ ਗਈ ਆ। ਚਲੋ ਗੱਲਬਾਤ ਹੋ ਗਈ ਠੀਕ ਠਾਕ ਨੇ, ਵਧੀਆ।
ਇੱਕ ਹੁੰਦਾ ਸੀ ਵੀ ਜਾ ਕੇ ਮਿਲਣਾ ਹੈ। ਇਸ ਕਰਕੇ ਮਹਾਰਾਜ ਸਮਝਾ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੇ ਅਲਰਟ ਹੋ ਜਾਣਾ, ਅਸੀਂ ਟੈਕਨੋਲੋਜੀ ਦੇ ਮਗਰ ਨਹੀਂ ਜਾਣਾ। ਇੱਕ ਤੜਫ ਹੈ ਜਿਗਿਆਸੂ ਅੰਦਰ, ਹੋਂ ਰਹਿ ਨਾ ਸਕਾਂ ਵਿਣ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀਓ। ਇੱਕ ਆਪਾਂ ਨੂੰ ਸਿਰਫ ਸਿੰਪਲ ਕਰਕੇ ਦੱਸੀ ਜਾ ਰਿਹਾ ਵੀ ਇੱਦਾਂ ਨਹੀਂ ਇੱਦਾਂ ਕਰ ਲਓ, ਕੰਮ ਤੁਹਾਡਾ ਹੋ ਗਿਆ, ਕਿੰਨਾ ਸੌਖਾ ਕਰ ਦਿੱਤਾ। ਫਿਰ ਦੇਖੋ ਭਗਤਾਂ ਨੇ ਇੰਨੇ ਇੰਨੇ ਹਜ਼ਾਰਾਂ ਸਾਲ ਲਾਏ ਆ, ਉਹ ਵੀ ਤਾਂ ਛੇਤੀ ਮਿਲ ਸਕਦੇ ਸੀ, ਪਰ ਉਹਨਾਂ ਨੇ ਕਿਹਾ ਨਹੀਂ, ਮਿਹਨਤ ਜਿਹੜੀਆਂ ਜਿੰਨੀ ਨਾਮ 'ਤੇ ਆਇਆ ਗਏ ਮਸ਼ਕਤ ਘਾਲ, ਉਹਨਾਂ ਨੇ ਮਸ਼ਕਤਾਂ ਕੀਤੀਆਂ, ਮਿਹਨਤਾਂ ਕੀਤੀਆਂ। ਇਕੱਲੀ ਇਕੱਲੀ ਚੀਜ਼ ਦੇਖੋ ਟੈਕਨੋਲੋਜੀ ਆ ਸੰਸਾਰ ਦੀ, ਉਹ ਇੱਦਾਂ ਨਹੀਂ ਆ ਜਾਂਦੀ ਜਕਦਮ, ਉਹਨਾਂ 'ਤੇ ਵੀ ਟਾਈਮ ਲੱਗਦਾ ਏ। ਉਹਨਾਂ ਦੇ ਵੀ ਜਿਹੜੇ ਰਿਸਰਚਰ ਬੈਠੇ ਆ ਨਾ ਪਿੱਛੇ ਕੰਪਨੀਆਂ 'ਚ, ਉਹ 12-12 14 ਘੰਟੇ ਉਹਦੇ 'ਤੇ ਸਰਚ ਕਰਦੇ ਆ, ਕਿਉਂਕਿ ਉਹਨੇ ਮਾਰਕੀਟ 'ਚ ਆਪਣੀ ਚੀਜ਼ ਲੈ ਕੇ ਆਉਣੀ ਆ। ਇਸੀ ਪ੍ਰਕਾਰ ਜਿਹੜੇ ਭਗਤ ਨੇ, ਗੁਰੂ ਸਾਹਿਬਾਂ ਨੇ ਦੇਖੋ ਇੰਨੀਆਂ ਮਿਹਨਤਾਂ ਕੀਤੀਆਂ, ਉਹ ਆਪਣੀ ਸਾਰੀ ਉਮਰ ਦੀ ਮਿਹਨਤ ਅਤੇ ਗੁਰੂ ਸਾਹਿਬਾਂ ਨੇ ਦਸ਼ਮੇਸ਼ ਪਿਤਾ ਨੇ ਕਿਰਪਾ ਕੀਤੀ, ਉਹ ਸਾਨੂੰ 430 ਅੰਗਾਂ 'ਚ ਦੇ ਕੇ ਚਲੇ ਗਏ ਵੀ ਸਾਰੀ ਮਿਹਨਤ ਸਾਡੀ ਇਸ ਤਰੀਕੇ ਨਾਲ ਹੋਏ, ਤੁਸੀਂ ਵੀ ਕਰੋ। ਪਰ ਅਸੀਂ ਅੱਜ ਆਪਾਂ ਮਿਹਨਤ ਦੇ ਨਾਮ 'ਤੇ ਆਪਾਂ ਡਰ ਜਾਂਦੇ ਹਾਂ ਵੀ ਕਿਵੇਂ ਮਿਹਨਤ ਕਰੀਏ, ਬੜਾ ਔਖਾ ਕੰਮ ਆ ਜੀ ਇਹ ਤਾਂ। ਗੁਰਮੁਖ ਬਣਨਾ ਏ, ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਭਲਾਈ। ਹੁਣ ਜਿਹੜੀ ਇਸ ਕਾਇਆ ਦੀ ਖੋਜ ਕਰਨੀ ਆ, ਇਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਹਰੀ ਦਾ ਮੰਦਰ। ਕੀ ਕਿਹਾ ਜੀ? ਹਰੀ ਦਾ ਮੰਦਰ। ਮਹਾਰਾਜ ਕਹਿ ਰਹੇ ਹਰਿਮੰਦਰ ਇਹ ਉਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਜਦੋਂ ਅਸੀਂ ਇਸ ਹਰੀ ਦੇ ਮੰਦਰ 'ਤੇ ਜਾਵਾਂਗੇ, ਤੁਹਾਡੇ ਅੰਦਰ ਇਹ ਨਾਮ ਪ੍ਰਗਟ ਹੁੰਦਾ ਹੈ। ਅਤੇ ਜਿਹੜੇ ਜਿਹੜੇ ਜੀਵਾਂ ਨੇ ਇਸ ਗਿਆਨ ਦੇ ਰਤਨ ਦੁਆਰਾ ਮਨ ਨੂੰ ਮਾਂਜਿਆ, ਇਹਦੇ ਦੁਆਰਾ ਮੈਲਾ ਨਹੀਂ ਹੋਇਆ। ਗਿਆਨ ਰਤਨ ਮਨ ਮਾਂਜੀਏ ਬੌੜ ਨਾ ਮੈਲਾ ਹੋਏ, ਨਹੀਂ ਹੋਇਆ। ਪਰ ਆਮ ਜੀਵ ਨੂੰ ਆਪਾਂ ਕਰੇ ਗੁਰਮੁਖ ਹਰੀ ਦਾ ਮੰਦਰ ਆ, ਆਪਾਂ ਸਤਿਕਾਰ ਕਰਨਾ, ਇਹਨੂੰ ਕੱਟ ਵੱਟ ਨਹੀਂ ਕਰਨੀ, ਉਹ ਮੰਨੇਗਾ ਨਹੀਂ। ਅਤੇ ਮਹਾਰਾਜ ਕਹਿ ਰਹੇ ਆ ਹਰਿਮੰਦਰ ਇਹੋ ਸਰੀਰ ਹੈ ਗਿਆਨ ਤਨ ਪ੍ਰਗਟ ਹੋਏ, ਮਨਮੁਖ ਮੂਲ ਨਾ ਜਾਣੀ ਮਾਨਸ ਹਰਿਮੰਦਰ ਨਾ ਹੋਏ, ਉਹਨੇ ਮੰਨਣਾ ਹੀ ਨਹੀਂ ਹੈਗਾ। ਤਾਂ ਹੀ ਇਸ ਹਰੀ ਦੇ ਮੰਦਰ ਵਿੱਚ ਨਾ ਭੇਤ ਹੋਣ ਕਰਕੇ, ਜਿਵੇਂ ਦ੍ਰਿਸ਼ਟਮਾਨ 'ਚ ਜਿਹੜੇ ਜੀਵ ਥੋੜ੍ਹੇ ਬਹੁਤ ਹੁੰਦੇ ਵੀ ਆਪਾਂ ਗੁਰੂ ਘਰ ਜਾਣਾ ਹੈ, ਸਿਰ ਢੱਕ ਕੇ ਜਾਣਾ, ਨਸ਼ਾ ਪੱਤਾ ਜਾਂ ਮਾਸ ਖਾ ਕੇ ਨਹੀਂ ਜਾਣਾ, ਮਹਾਰਾਜ ਕੋਲ ਪਤਾ ਨੌਲੇਜ ਆ। ਪਰ ਜਿਹੜੇ ਅਗਿਆਨੀ ਜੀਵ ਹੁੰਦੇ ਆ ਉਹ ਗੁਰੂ ਘਰ 'ਚ ਪੁੱਠਾ ਕੰਮ ਕਰ ਦਿੰਦੇ ਆ, ਪਤਾ ਲੱਗਣ ਨਹੀਂ ਦਿੰਦੇ। ਹੁਣ ਇਹ ਹਰੀ ਦਾ ਮੰਦਰ ਆ, ਮਹਾਰਾਜ ਕਹਿੰਦੇ ਹਰ ਮੰਦਰ ਮੈਂ ਹਰ ਵਸੇ ਸਰਵ ਨਿਰੰਤਰ ਸੋਏ, ਨਾਨਕ ਗੁਰਮੁਖ ਵਣਜੀਏ ਸੱਚਾ ਸੌਦਾ ਹੋਏ। ਹੁਣ ਤੁਸੀਂ ਕਿਹੜਾ ਵਣਜ ਕਰਨਾ? ਪਰ ਜਿਹਨੂੰ ਭੇਤ ਨਹੀਂ ਹੈ ਉਹ ਐਸ ਹਰੀ ਦੇ ਮੰਦਰ ਵਿੱਚ ਸ਼ਰਾਬ ਮੀਟ ਵੀ ਸੁੱਟੇਗਾ, ਨਸ਼ਾ ਪੱਤਾ ਵੀ ਖਾਏਗਾ, ਕਿਉਂਕਿ ਉਹਨੂੰ ਗਿਆਨ ਨਹੀਂ। ਠੀਕ ਹੈ ਜੀ। ਹੁਣ ਜਿਹੜਾ ਹਰੀ ਦੇ ਮੰਦਰ ਵਿੱਚ ਹੀ ਸੁੱਟੀ ਜਾ ਰਿਹਾ ਹੈ ਸਾਰਾ ਕੁਝ, ਕੀ ਉਹ ਦਰਗਾਹ 'ਚ ਬਖਸ਼ਿਆ ਜਾਏਗਾ? ਬੋਲ ਕੇ ਦੱਸੋ ਜੀ। ਨਹੀਂ, ਉਹਨੂੰ ਭੇਤ ਨਹੀਂ। ਹਾਂ, ਪਰ ਇੱਕ ਗੱਲ ਹੋ ਸਕਦੀ ਆ, ਕਿਉਂਕਿ ਉਹ ਦਿਆਲੂ ਆ ਪਰਮਾਤਮਾ, ਜੇਕਰ ਇਹ ਜੀਵ ਢਹਿ ਪਵੇ, ਨੀਵਾਂ ਹੋ ਜੇ, ਨਿਤਾਣਾ ਹੋ ਜੇ ਵੀ ਮੇਥੋਂ ਗਲਤੀਆਂ ਹੋ ਗਈਆਂ, ਫਿਰ ਮਹਾਰਾਜ ਤੁਹਾਡਾ ਸਾਰਾ ਲੇਖਾ ਸਾਫ਼ ਵੀ ਕਰ ਸਕਦੇ ਆ। ਪ੍ਰੈਕਟੀਕਲ ਹੈ, ਪੁਰਾਣੇ ਸਮਿਆਂ ਦੇ ਵਿੱਚ ਕੌਡਾ ਰਾਕਸ਼ਸ ਦੇਖੋ, ਬੰਦੇ ਪੜ ਕੇ ਤਲ ਕੇ ਖਾ ਜਾਂਦਾ ਸੀਗਾ ਉਹ, ਮਹਾਰਾਜ ਨੇ ਉਹਨੂੰ ਇਹ ਜਣਾਇਆ, ਜਣਾ ਕੇ ਫਿਰ ਦੇਖੋ ਪ੍ਰਚਾਰ ਕੀਤਾ। ਪਹਿਲਾਂ ਲੋਕ ਡਰਦੇ ਸੀ ਵੀ ਕਿਤੇ ਪ੍ਰਚਾਰ ਦੇ ਭਾਵੇਂ ਸਾਨੂੰ ਫੜ ਕੇ ਨਾ ਭੁੰਨ ਦੇਵੇ, ਖਾ ਨਾ ਲਵੇ। ਜਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਨਹੀਂ, ਇਹ ਗੁਰਮੁਖ ਤਾਂ ਬਦਲ ਗਿਆ ਬਹੁਤ ਜ਼ਿਆਦਾ, ਫਿਰ ਉਹੀ ਜਿਹੜੇ ਉਹ ਤੋਂ ਡਰਦੇ ਸੀ ਉਹਦੇ ਕੋਲ ਜਾ ਕੇ ਸ਼ਬਦ ਦੀ ਵਿਚਾਰ ਸੁਣਦੇ ਹੁੰਦੇ ਸੀਗੇ। ਸੋ ਸਤਿਗੁਰ ਇੰਨੇ ਦਿਆਲੂ ਆ, ਜੇਕਰ ਤੁਸੀਂ ਚਾਹੁੰਦੇ ਹੋ ਵੀ ਸਾਡੇ ਮਨਾਂ ਦੀ ਐਸੀ ਅਵਸਥਾ ਏ, ਅਤੇ ਕਹਿੰਦੇ ਵੀ ਉਹਨਾਂ ਨੂੰ ਬੇਨਤੀ ਕਰਕੇ ਆਪਣੀ ਦ੍ਰਿਸ਼ਟੀ ਪਵਾ ਲਓ। ਇਸ ਕਰਕੇ ਇਹ ਸਾਰਿਆਂ ਨੇ ਇਹ ਹਰੀ ਦੇ ਮੰਦਰ ਦਾ ਸਤਿਕਾਰ ਕਰਨਾ ਚੇਤਾ ਰੱਖਿਓ। ਹੁਣ ਸਾਡਾ ਸਾਰਿਆਂ ਦਾ ਮਨ ਇਸ ਇਲਾਕੇ 'ਚ ਘੁੰਮਦਾ ਪਿਆ, ਸ਼ਕਤੀ ਇਲਾਕੇ ਦੇ ਵਿੱਚ।
ਇਹ ਜਿਹੜੇ ਇਲਾਕੇ ਦੇ ਵਿੱਚ ਕਾਮ ਕਰੋ ਲੋਭ ਮੋਹ ਹੰਕਾਰ ਨੇ, ਇਹ ਨਹੀਂ ਚਾਹੁੰਦੇ ਵੀ ਜਿਹੜਾ ਮਨ ਆ ਹਰੀ ਦੇ ਮੰਦਰ 'ਚ ਪ੍ਰਵੇਸ਼ ਹੋ ਜਾਵੇ। ਕਿਉਂਕਿ ਮਹਾਰਾਜ ਸਮਝਾ ਰਹੇ ਆ ਅੱਗੇ ਭੌਜਲ ਵੀ ਆ, ਤੱਤਾਂ ਦਾ ਪ੍ਰਕਾਸ਼ ਵੀ ਆ, ਗੰਧਰਵ ਨਗਰੀ ਵੀ ਆ, ਬਹੁਤ ਕੁਝ ਆ। ਹੁਣ ਜਦੋਂ ਆਪਾਂ ਇਸ ਇਲਾਕੇ ਨਿਕਲਣਾ ਚਾਹੁੰਦੇ ਹਾਂ, ਇਹਦਾ ਇੱਕ ਹੀ ਆ ਵੀ ਆਪਣੇ ਕੋਲ ਕੀ ਆ ਵੀ ਸ਼ਬਦ ਦਾ ਅਭਿਆਸ ਕਰਕੇ ਆਪਾਂ ਪ੍ਰਵੇਸ਼ ਹੋਣਾ, ਅਤੇ ਉਹ ਹੈ ਤੁਹਾਡਾ ਮੁੱਖ ਸਾਰਿਆਂ ਦਾ, ਜਿਹੜੇ ਇਸ ਸਰੀਰ 'ਚ ਇਹਨੂੰ ਵੀ ਪੰਜੇ ਤੱਤਾਂ ਦੀ ਗੁਫਾ ਕਹਿਤਾ ਗੁਰਬਾਣੀ ਵਿੱਚ। ਇੱਕ ਗੁਫਾ ਉਹ ਹੈ ਜਿੱਥੇ ਮਾਲਕ ਬੈਠਾ ਏ, ਜਿਹਨੂੰ ਮਹਾਰਾਜ ਕਹਿ ਰਹੇ ਸੁੰਨ ਸਮਾਧ ਗੁਫਾ ਅਤੇ ਆਸਨ ਕੇਵਲ ਬ੍ਰਹਮ ਪੂਰਨ ਅਤੇ ਵਾਸਣ। ਇੱਕ ਇਹ ਪੰਜੇ ਤੱਤਾਂ ਦੀ ਗੁਫਾ ਏ, ਅਤੇ ਜਿਹੜੀ ਇਹ ਗੁਫਾ ਏ ਇਹ ਦੋਨੇ ਸਿਰਿਆਂ ਤੋਂ ਬੰਦ ਆ। ਇੱਕ ਤੁਹਾਡਾ ਮੂਲ ਦੁਆਰ ਆ, ਇੱਕ ਤੁਹਾਡਾ ਇਹ ਸੁੰਨ ਘਾਟ ਆ, ਜਿਹਨੂੰ ਕਹਿੰਦੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ। ਹੁਣ ਇਹ ਦੋਨੇ ਸਿਰਿਆਂ ਨੂੰ ਕੌਣ ਮਿਲਾਉਂਦਾ ਏ ਜੀ? ਪੌਣ, ਪੌਣ ਨੂੰ ਗੁਰੂ ਕਿਹਾ ਏ। ਹੁਣ ਕਹਿੰਦੇ ਪੌਣ ਗੁਰੂ ਸ਼ਬਦ ਹੈ, ਵਾਹਿਗੁਰੂ ਸ਼ਬਦ ਸੁਣਾਇਆ। ਜਿਹੜਾ ਗੁਰਮੰਤਰ ਆਪਾਂ ਜਪਦੇ ਹਾਂ ਇਹ ਵੀ ਪੌਣ ਦਾ ਸ਼ਬਦ ਆ। ਕਾਹਦਾ ਸ਼ਬਦ ਹੈ ਜੀ? ਪਰ ਇਹ ਸਾਡੀ ਭਾਸ਼ਾ 'ਚ ਗੁਰੂ ਨੇ ਸਾਨੂੰ ਇੱਕ ਤਰੀਕਾ ਦਿੱਤਾ, ਇਹ ਗੁਰਮੰਤਰ ਜਪ ਕੇ ਨਿਕਲ ਸਕਦੇ ਹੋ ਤੁਸੀਂ। ਹੁਣ ਆਪਾਂ ਸਾਰਿਆਂ ਨੇ ਵੇਖਣਾ, ਜਦੋਂ ਤੁਸੀਂ ਅਭਿਆਸ ਕਰੇ ਹਰ ਜੀਉ, ਇਹ ਪਰਮਾਤਮਾ ਨੇ ਜਿਵੇਂ ਕੱਲ੍ਹ ਬੇਨਤੀ ਕੀਤੀ, ਉਸ ਗੁਫਾ ਦੇ ਵਿੱਚੋਂ ਬੈਠੇ ਬੈਠਿਆਂ ਹਰ ਜੀਉ ਗੁਫਾ ਅੰਦਰ ਰੱਖ ਕੇ ਆਵਾਜ਼ਾਂ ਪਵਣ ਵਜਾਇਆ। ਜਦੋਂ ਇੱਥੋਂ ਇਹ ਪਾਉਣ ਦਾ ਆਵਾਜ਼ਾਂ ਵਜਾਉਂਦਾ ਏ, ਅਤੇ ਕੈਨੀ ਦੇਖੋ ਵਿਚਾਰ ਦੀ ਗੱਲ ਆ, ਸਾਨੂੰ ਸਾਂਭ ਹੀ ਨਹੀਂ ਲੈਣੇ ਆਉਂਦੇ ਕਿਸੇ ਨੂੰ। ਇੱਕ ਆਪਾਂ ਪੰਛੀ ਵੇਖਦੇ ਹਾਂ, ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਦੇ, ਉਹ ਦੂਰੋਂ ਚੋਗਾ ਚੁੱਕ ਕੇ ਲਿਆਉਂਦੇ, ਉਹ ਚਿੱਥ ਚਿੱਥ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾਉਂਦੇ ਆ। ਇੱਦਾਂ ਹੀ ਪਰਮਾਤਮਾ ਨੂੰ ਪਤਾ ਵੀ ਇਹਨੂੰ ਸਾਂਭ ਨਹੀਂ ਲੈਣੇ ਆਉਂਦੇ ਹੈਗੇ, ਉਹ ਉਸ ਘਰ ਦੇ ਵਿੱਚੋਂ ਬੈਠਿਆਂ ਹੀ ਪੌਣ ਚਿੱਥ ਕੇ ਮੂੰਹ 'ਚ ਆਈ ਆ ਨਾ ਪੌਣ, ਫਿਰ ਚਿੱਥੀ ਆ ਪਿਤਾ ਨੇ, ਉਹ ਚਿੱਥ ਕੇ ਆਪਣੇ ਪੁੱਤ ਦੇ ਮੂੰਹ 'ਚ ਪਾ ਤੇ ਵੀ ਇਹਨੂੰ ਸੌਖਾ ਹੋ ਜਾਵੇ ਬਿਲਕੁਲ। ਕਹਿੰਦੇ ਵੀ ਆਪਣੇ ਮੁੱਖ 'ਚੋਂ ਕੱਢ ਕੇ ਇਹਦੇ ਮੁੱਖ 'ਚ ਪੌਣ ਪਾਉਂਦਾ ਪਿਆ ਏ। ਹੁਣ ਜਿਹੜੀ ਪੌਣ ਆ, ਕਹਿੰਦੇ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਜਦੋਂ ਸਾਡੀ ਸੁਰਤੀ ਇਸ ਸੱਚ ਤੋਂ ਆਪਣੇ ਘਰ ਤੋਂ ਇਸ ਕਾਇਆਂ 'ਚ ਪ੍ਰਵੇਸ਼ ਹੁੰਦੀ ਆ, ਉਦੋਂ ਕੀ ਹੁੰਦਾ ਹੈ, ਇਹ ਨੌ ਦਰਵਾਜ਼ੇ ਆਪਣੇ ਖੁੱਲ੍ਹ ਜਾਂਦੇ ਆ। ਕਿਉਂਕਿ ਜਿਸ ਮਨ ਨੇ ਨੌ ਦਰਵਾਜ਼ਿਆਂ ਦੀ ਵਰਤੋਂ ਕਰਨੀ, ਜਦੋਂ ਐਂਟਰੀ ਹੋਈ ਤਾਂ ਦਸਵਾਂ ਬਲੌਕ ਕਰ ਦਿੱਤਾ ਗਿਆ। ਉਹ ਕਿਉਂ? ਕਹਿੰਦੇ ਮਹਾਰਾਜ ਨੂੰ ਪਤਾ ਹੈ ਵੀ ਇਹ ਖਜ਼ਾਨਾ ਇਸ ਘਰ ਦੇ ਵਿੱਚ ਆ, ਜੇ ਬੱਚੇ ਤੋਂ ਕਿਤੇ ਗਲਤੀ ਹੋ ਗਈ, ਦਰਵਾਜ਼ਾ ਖੁੱਲ੍ਹਾ ਰਹਿ ਗਿਆ ਤਾਂ ਚੋਰ ਲੁੱਟ ਕੇ ਨਾ ਲੈ ਜਾਣ। ਉਹ ਫਿਰ ਕਿਵੇਂ ਆਪਣਾ ਦਰਵਾਜ਼ਾ ਬੰਦ ਹੁੰਦਾ ਸਾਰਿਆਂ ਦਾ? ਜਦੋਂ ਰੋਜ਼ ਰਾਤ ਨੂੰ ਸੁੱਤੇ ਹੁੰਦੇ ਹਾਂ ਉਦੋਂ ਤੁਹਾਡੀ ਇਹ ਪੌਣ ਸਮ ਹੁੰਦੀ, ਸਾਰਿਆਂ ਦੀ ਇਕੁਅਲ ਹੁੰਦੀ ਆ ਆਪਣੀ ਨੋਸਟ੍ਰੇਲ ਦੇ ਵਿੱਚ। ਇਸ ਇਲਾਕੇ ਦੇ ਵਿੱਚ, ਕਾਲ ਦੇ ਦੇਸ਼ ਦੇ ਵਿੱਚ ਇਹਨੇ ਤਿੰਨ ਤਰੀਕੇ ਨਾਲ ਤੁਹਾਡਾ ਸਿਸਟਮ ਵਿਗਾੜਿਆ ਸਾਰਿਆਂ ਦਾ, ਵਿਚਾਰਾਂ ਦੇ ਰਾਹੀਂ, ਇੱਕ ਤੱਤਾਂ ਦਾ ਨਾਲ ਦੇ ਸਾਰੇ ਜਾਣੇ ਦੇਖਦੇ ਹਾਂ, ਇੱਕ ਪੌਣ ਦਾ ਸੁਣਨ ਵਿਗੜਿਆ, ਇੱਕ ਤੁਹਾਡੇ ਚੰਦ ਸੂਰਜ ਦਾ। ਸੱਜੇ ਨਿੱਤ ਨੂੰ ਸੂਰਜ ਕਿਹਾ, ਖੱਬੇ ਨੂੰ ਚੰਦਰਮਾ ਕਿਹਾ ਗੁਰਬਾਣੀ ਦੇ ਵਿੱਚ। ਹੁਣ ਜਦੋਂ ਸਾਡੀ ਸੁਰਤੀ ਇਹ ਸਰੀਰ ਦੇ ਵਿੱਚ ਆਈ, ਇਹ ਜਦੋਂ ਜਾਣੇ ਜਾਣੇ ਸਿੱਧੀ ਐਂਟਰੀ ਮਾਰ ਦਿੰਦਾ, ਆਉਂਦਿਆਂ ਸਾਰ ਦੇਖ ਲਓ ਆਪਣੀ ਪੌਣ ਫਿਰ ਅਪਸੈਟ ਹੋ ਜਾਂਦੀ ਆ। ਇੱਕ ਨੋਸਟ੍ਰੇਲ 'ਚ ਵੱਧਦਾ, ਇੱਕ 'ਚ ਘੱਟ ਆ, ਅਤੇ ਇੱਕ 'ਚ ਘੱਟ ਜਾਂਦੀ, ਇੱਕ 'ਚ ਵੱਧ ਜਾਂਦੀ ਆ, ਕਿ ਪੌਣ ਦਾ ਖੇਲ ਦਾ, ਜਿਹਨੂੰ ਮਹਾਰਾਜ ਕਹਿੰਦੇ ਪਵਣੇ ਖੇਲ ਕੀ ਆ ਸਭ ਥਾਈਂ ਕਲਾ ਖਿੱਚ ਢਹਾਂਦਾ। ਹੁਣ ਇਸ ਆਕਾਰ ਨੂੰ ਢਹਿ ਢੇਰੀ ਕਰਨਾ ਪਰਮਾਤਮਾ ਦੇ ਵੱਸ ਆ। ਜਿਵੇਂ ਆਪਾਂ ਵੇਖਦੇ ਹਾਂ ਕਈ ਵਾਰ ਕਿਤੇ ਪਾਣੀ ਵਗਦਾ ਡਿੱਗਦਾ ਹੋਵੇ, ਉਹਨੂੰ ਝਾਲ ਕਹਿ ਦਿੰਦੇ ਆਪਣੀ ਭਾਸ਼ਾ 'ਚ ਆਪਾਂ। ਜਦੋਂ ਪਾਣੀ ਡਿੱਗਦਾ ਏ, ਉਹ ਬੁਲਬਲੇ ਕੀ ਆ, ਉਹ ਬਣੀ ਜਾਂਦੇ ਫੁੱਟੀ ਜਾਂਦੇ, ਬਣੀ ਜਾਂਦੇ ਫੁੱਟੀ ਜਾਂਦੇ। ਇੱਦਾਂ ਜਿਣ ਚਿਰ ਤਾਂ ਪੌਣ ਹੈਗੀ ਬੁਲਬਲੇ 'ਚ, ਉਹ ਫੁੱਲਿਆ ਰਹਿੰਦਾ, ਜਦੋਂ ਪੌਣ ਨਿਕਲ ਗਈ ਉਹ ਢਹਿ ਢੇਰੀ ਹੋ ਜਾਂਦਾ। ਇੱਦਾਂ ਹੀ ਸਾਡਾ ਆਕਾਰ ਆ ਸਾਰਿਆਂ ਦਾ,
ਜਿਹਨੂੰ ਮਾਨੇ ਪਵਨ ਪਰੋਇਓ ਸਗਲ ਅਕਾਰਾ ਪਾਵਕ ਕਾ ਸੰਗੇ। ਜਿੰਨਾ ਚਿਰ ਪਰਮਾਤਮਾ ਦਾ ਹੁਕਮ ਹੁੰਦਾ ਇਹ ਪਾਉਣ ਦਾ ਕਰ ਤੁਰਿਆ ਫਿਰਦਾ ਰਹਿੰਦਾ ਸਾਡਾ ਸਾਰਿਆਂ ਦਾ, ਪਰ ਜਦੋਂ ਉਹਦੀ ਮੌਜ ਹੁੰਦੀ ਆ ਉਹ ਪਾਉਣ ਬੰਦ ਵੀ ਕਰ ਦਿੰਦਾ ਹੈ। ਹੁਣ ਜਦੋਂ ਸਾਡੀ ਸੁਰਤੀ ਇਸ ਇਲਾਕੇ 'ਚ ਆਈ, ਮਨ ਨੂੰ ਪਤਾ ਨਹੀਂ ਹੈਗਾ ਵੀ ਸਿਸਟਮ ਵਿਗਾੜ ਦਿੱਤਾ ਗਿਆ ਹੈ। ਜਿਵੇਂ ਰਾਤ ਪੈਂਦੀ ਆ, ਕੱਲ੍ਹ ਰਾਤ ਆਪਾਂ ਸਾਰੇ ਸੁੱਤੇ ਹਾਂ ਜੀ, ਕੋਈ ਐਸਾ ਨਹੀਂ ਗੁਰਮੁਖ ਜਾਗਦਾ ਹੋਵੇ ਰਾਤ ਭਰ, ਨਾ ਸੁੱਤੇ ਨਾ ਜਾਗੇ। ਜਵਾਬ ਦਿਆ ਕਰੋ ਤਾਂ ਹੀ ਗੱਲ ਅੱਗੇ ਚੱਲੇਗੀ, ਨਹੀਂ ਸੁੱਤੇ ਤਾਂ ਵੀ ਦੱਸ ਦਿਉ, ਸੁੱਤੇ ਆ ਤਾਂ ਵੀ ਦੱਸ ਦਿਉ ਸੁੱਤੇ ਹਾਂ, ਠੀਕ ਹੈ ਜੀ। ਜਦੋਂ ਰਾਤ ਪਈ ਸੌਏ ਤੁਸੀਂ, ਕਿਹੜੀ ਘੜੀ ਤੁਹਾਡੇ ਵਿਚਾਰ ਬੰਦ ਹੋ ਗਏ ਪਤਾ ਲੱਗਿਆ ਕਿਸੇ ਨੂੰ? ਕਿਹੜੀ ਘੜੀ ਤੁਹਾਡੀ ਜਿਹੜੀ ਆ ਸਵਾਸ ਲੰਮੇ ਹੁੰਦੇ ਸੌਣ ਲੱਗਿਆ ਰਾਤ ਨੂੰ ਪਤਾ ਲੱਗਿਆ ਕਿਸੇ ਨੂੰ? ਨਹੀਂ। ਕਿਹੜੀ ਘੜੀ ਤੁਹਾਡਾ ਚੰਦ ਸੂਰਜ ਸਮ ਹੋਏ ਪਤਾ ਲੱਗਿਆ ਕਿਸੇ ਨੂੰ? ਨਹੀਂ। ਕਿਹੜੀ ਘੜੀ ਘਰਾੜਾ ਵਜਿਆ ਪਤਾ ਲੱਗਿਆ ਕਿਸੇ ਨੂੰ? ਨਹੀਂ, ਠੀਕ ਹੈ ਜੀ। ਫਿਰ ਕੀ ਸੋਚ ਕੇ ਸੁੱਤੇ ਸੀ ਸਾਰੇ ਜਾਣੇ? ਕੀ ਸੋਚ ਕੇ ਸੌਂ ਗਏ ਸੀ ਵੀ ਕੱਲ੍ਹ ਨੂੰ ਫਿਰ ਉੱਠਣਾ ਹੈ? ਉਹ ਕਾਰਨ ਕੀ? ਮੈਂ ਤੁਹਾਨੂੰ ਤਾਂ ਸਵਾਲ ਕਰਦਾ, ਰਾਤ ਪੈ ਗਈ, ਅੱਖਾਂ ਬੰਦ ਹੋ ਗਈਆਂ ਸਾਰਿਆਂ ਦੀਆਂ, ਦ੍ਰਿਸ਼ਟਮਾਨ 'ਚ ਆਪਾਂ ਕਹਿੰਦੇ ਹਾਂ ਪੁੱਤ ਲੋਏ ਲੋਏ ਘਰ ਨੂੰ ਆ ਜੀ, ਪ੍ਰਾਣੀਆਂ ਅੱਜ ਤੱਕ ਕੋਈ ਵੀ ਨਹੀਂ ਕਹਿੰਦਾ ਹੋਣਾ, ਦਿਨ ਰਾਤ ਕੰਮ ਕਾਰ ਚੱਲਦੇ ਆ। ਕਾਰਨ ਸੀ ਵੀ ਰਾਤ ਨੂੰ ਚੋਰ ਪੈ ਜਾਂਦੇ ਆ ਵੀ ਲੋਏ ਲੋਏ ਘਰ ਨੂੰ ਆ ਜੀ ਪੁੱਤ, ਪਤਾ ਨਹੀਂ ਮਾੜੇ ਟਾਈਮਾਂ ਦਾ। ਜਦੋਂ ਤੁਹਾਡੀਆਂ ਅੱਖਾਂ ਬੰਦ ਹੋਈਆਂ ਸਾਰਿਆਂ ਦੀਆਂ, ਕਾਲ ਨੇ ਜੁਗਤੀ ਬਣਾਈ, ਉਹ ਵੀ ਪਰਮਾਤਮਾ ਦੇ ਆਖੇ ਲੱਗ ਕੇ, ਉੱਦਾਂ ਤੁਸੀਂ ਸੌਂ ਵੀ ਨਹੀਂ ਸਕਦੇ। ਕਈ ਵਾਰ ਜੀਆਂ ਦੇ ਵਿਚਾਰ ਵਧੇ ਹੁੰਦੇ ਨਾ ਬਹੁਤ ਜ਼ਿਆਦਾ, ਉਹ ਦੋ ਤਿੰਨ ਦਿਨ ਸੌਂਦੇ ਨਹੀਂ ਹੈਗੇ, ਉਹ ਕਮਲੇ ਹੋ ਜਾਂਦੇ ਆ। ਪਰਮਾਤਮਾ ਨੇ ਹੁਕਮ ਲਾਇਆ ਮੇਰੇ ਪੁੱਤ ਨੂੰ ਘਰੇ ਭੇਜ ਦਿਉ। ਕਿਹੜੀ ਜੁਗਤੀ ਉਹਨੇ ਵਰਤੀ ਸੀ? ਮਹਾਰਾਜ ਕਹਿੰਦੇ ਰਾਜਸ ਤਾਮਸ ਸਤਕਾਲ ਸਮਾਵੇ, ਇਹ ਜਿਹੜੇ ਤ੍ਰੈ ਗੁਣਾਂ ਦੀ ਸਰਕਾਰ ਆ, ਇਹਦੇ ਕੰਟਰੋਲ 'ਚ ਅਕਾਲ ਦੇ, ਜਿਹਨੂੰ ਕਹਿੰਦੇ ਤ੍ਰੈ ਗੁਣ ਕਾਲੇ ਕੀ ਸਰਕਾਰਾ, ਹੁਕਮ ਮੰਨਿਆ ਕੰਟਰੋਲ 'ਚ ਕਰ ਲਿਆ। ਰਾਜਸ ਤਾਮਸ ਸਤਕਾਲ ਸਮਾਵੇ, ਸਸੀਅਰ ਕਹਿਤਾ ਚੰਦਰਮਾ ਨੂੰ, ਸੂਰ ਕਹਿਤਾ ਸੂਰਜ ਨੂੰ, ਸਸੀਅਰ ਕੇ ਘਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਉਹਨੇ ਕਿਹੜੇ ਤਰੀਕੇ ਨਾਲ ਤੁਹਾਨੂੰ ਦੇਖੋ ਭਰਨ 'ਚ ਪਾ ਕੇ ਤੁਹਾਨੂੰ ਕੱਢ ਵੀ ਦਿੱਤਾ ਇੱਥੋਂ, ਰਾਤ ਨੂੰ ਗਏ ਕਿੱਥੇ ਇਹ ਨਹੀਂ ਕਿਸੇ ਨੂੰ ਪਤਾ ਹੈਗਾ। ਕਿੰਨੀ ਉਮਰ ਲੰਘ ਗਈ ਸਾਡੇ ਸਾਰਿਆਂ ਦੀ, ਰੋਜ਼ ਰਾਤ ਨੂੰ ਸੌਂਦੇ ਹਾਂ ਸਵੇਰੇ ਉੱਠਦੇ ਹਾਂ, ਸਵੇਰੇ ਅੱਖ ਖੁੱਲ੍ਹੀ, ਕਦੀ ਨਹੀਂ ਕੋਈ ਪੁੱਛਦਾ ਕਿਸੇ ਨੂੰ ਭਾਈ ਰਾਤੀ ਤੁਸੀਂ ਕਿੱਥੇ ਗਏ ਸੀਗੇ। ਸਾਡਾ ਕੋਈ ਬੱਚਾ ਧੀ ਜਾਂ ਪੁੱਤ ਰਾਤ ਨੂੰ ਘਰੇ ਨਾ ਆਵੇ, ਆਪਾਂ ਸੁਨੇਹਾ ਘਾਲਦੇ ਨਾ ਲੱਭਣ ਜਾ ਵੜੀ ਦਾ ਵੀ ਸਾਡਾ ਜਵਾਕ ਘਰੇ ਨਹੀਂ ਪਹੁੰਚਿਆ ਅਜੇ ਤੱਕ, ਠੀਕ ਹੈ ਜੀ। ਇੱਦਾਂ ਹੀ ਮਹਾਰਾਜ ਸਮਝਾ ਰਹੇ ਆ, ਜਦੋਂ ਇਸ ਦੇਸ਼ 'ਚੋਂ ਤੁਸੀਂ ਨਿਕਲ ਗਏ ਪਾਉਣ ਦੇ ਇਲਾਕੇ 'ਚੋਂ, ਪਰ ਅਜੇ ਸ਼ਬਦ ਨੂੰ ਫੜਿਆ ਨਹੀਂ ਹੈਗਾ, ਪਾਉਣ ਤੋਂ ਵੀ ਕਨੈਕਸ਼ਨ ਟੁੱਟ ਗਿਆ ਤੁਹਾਡਾ ਸਾਰਿਆਂ ਦਾ, ਮਰ ਗਿਆ, ਠੀਕ ਹੈ ਜੀ। ਸ਼ਬਦ ਦਾ ਵੀ ਨਹੀਂ ਪਤਾ ਵੀ ਸੁਣਦਾ ਕਿ ਨਹੀਂ ਸੁਣਦਾ। ਜਦੋਂ ਮਾਤਾ ਪਿਤਾ ਨੇ ਦੇਖਿਆ ਵੀ ਕਾਲ ਨੇ ਤਾਂ ਕੱਢ ਦਿੱਤਾ ਮਨ ਨੂੰ ਇਸ ਇਲਾਕੇ ਦੇ ਵਿੱਚੋਂ, ਪਰ ਗਿਆ ਕਿੱਥੇ ਰਾਤ ਨੂੰ? ਜਿਹਨੂੰ ਮਹਾਰਾਜ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੈ ਮਨ ਕਹਾਂ ਸਮਾਈ। ਜਦੋਂ ਇਸ ਇਲਾਕੇ ਜਾਂਦੇ ਹਾਂ ਇੱਥੇ ਗਵਾਚ ਗਿਆ ਵਿਚਾਰਾਂ 'ਚ, ਤਨ ਛੱਡ ਕੇ ਇਹ ਵਿਚਾਰਾਂ 'ਚ ਆ ਗਿਆ, ਜਦੋਂ ਇਸ ਇਲਾਕੇ 'ਚ ਗਏ ਇੱਥੋਂ ਨਿਕਲਿਆ ਉੱਥੇ ਜਾ ਕਿਤੇ ਸਮਾ ਗਿਆ, ਉੱਥੇ ਵੀ ਕਿ ਲੱਭਿਆ ਆਪਣੇ ਆਪ ਨੂੰ। ਇਹਨੂੰ ਮਹਾਰਾਜ ਕਹਿੰਦੇ ਆ ਮਨ ਮੁੱਖਾਂ ਉਰਵਾਰ ਨਾ ਪਾਰ ਹੈ ਅੱਧ ਵਿੱਚ ਲਪਟਾਏ। ਇਹ ਜਿਹੜਾ ਇਸ ਸੈਂਟਰ ਦੇ ਕੋਲ ਇੱਥੇ ਭੌਜਲ ਆ ਇੱਕ ਗੱਬੇ ਲਟਕ ਗਿਆ, ਇਹ ਜਦੋਂ ਗੱਬੇ ਲਟਕ ਗਿਆ ਦਿਖਦਾ ਨਹੀਂ ਪਿਆ ਕਿਤੇ, ਗਿਆ ਕਿੱਥੇ ਆ? ਇਸ ਅਵਸਥਾ 'ਚ ਮਹਾਰਾਜ ਕਹਿਤਾ ਇਹ ਭੌਜਲ 'ਚ ਡਿੱਗ ਗਿਆ। ਇੱਕ ਭੌਜਲ ਇਹ ਹੈ ਵਿਚਾਰਾਂ ਦਾ, ਇੱਕ ਭੌਜਲ ਉਹ ਹੈ ਜਿਹਨੂੰ ਮਹਾਰਾਜ ਕਹਿੰਦੇ ਭੌਜਲ ਬਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਤਿਸ ਪੰਜ ਮਲਾਰ ਸਤਿਗੁਰ ਭੈ ਕਾ ਬੋਹਿਤਾ ਸ਼ਬਦ ਲੰਘਾਵਣ ਹਾਰ।
ਇਹ ਇੰਨਾ ਖਤਰਨਾਕ ਭੋਜਲ ਆ ਜਿਹਨੂੰ ਕਹਿੰਦੇ ਮਾਇਆ ਮੋਹ ਗੁਬਾਰ ਹੈ, ਤਿਸ ਦਾ ਦਿਸੇ ਉਰਵਾਰ ਨਾ ਪਾਰ, ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ, ਹਰਨਾਮ ਵਿਸਾਰ। ਜਿਹੜੇ ਹਰੀ ਦੇ ਨਾਮ ਨੂੰ ਭੁੱਲ ਗਏ ਉਹ ਇੱਥੇ ਆ ਕੇ ਡੁੱਬ ਗਏ। ਹੁਣ ਜਿਵੇਂ ਆਪਾਂ ਸਾਰੇ ਡੁੱਬ ਰਹੇ ਹਾਂ ਇੱਥੇ ਵਿਚਾਰਾਂ 'ਚ, ਬੇਨਤੀ ਕਰੀ ਦੀ ਵੀ ਬੋਲ ਕੇ ਅਭਿਆਸ ਕਰੋ। ਬੰਦਾ ਕੋਈ ਡੁੱਬਦਾ ਹੋਵੇ ਅਤੇ ਜੋ ਹੌਲੀ ਹੌਲੀ ਬੋਲੀ ਜਾਵੇ ਬਚਾ ਲਓ ਬਚਾ ਲਓ ਬਚਾ ਲਓ, ਕੋਈ ਸੁਣ ਲੇਗਾ? ਬੋਲੋ ਜੀ, ਠੀਕ ਹੈ ਜੀ। ਫਿਰ ਉੱਚੀ ਕਿਉਂ ਨਹੀਂ ਬੋਲਦੇ? ਜਦੋਂ ਬੰਦਾ ਕੋਈ ਡੁੱਬਦਾ ਹੋਵੇ ਨਾ, ਨਦੀ ਵਿੱਚ ਕਹਿ ਲਓ, ਖੂਹ 'ਚ ਕਿਤੇ ਵੀ, ਉਹਦਾ ਚੀਕਾਂ ਮਾਰਦਾ ਬਚਾ ਲਓ ਬਚਾ ਲਓ ਬਚਾ ਲਓ, ਭਾਵੇਂ ਮੈਂ ਡੁੱਬ ਚੱਲਿਆ। ਫਿਰ ਅਜੇ ਆਪਾਂ ਨੂੰ ਸਾਰ ਨਹੀਂ ਹੈਗੀ, ਅਸੀਂ ਡੁੱਬਦੇ ਪਏ ਹਾਂ, ਠੀਕ ਹੈ ਨਾ ਜੀ। ਜਿਹਨੂੰ ਸਾਰ ਹੁੰਦੀ ਹੈ ਨਾ, ਜੇ ਕੋਈ ਡੁੱਬੇ ਫਿਰ ਹੋਵੇ ਸਾਰ, ਜਿਹਨੂੰ ਪਤਾ ਲੱਗਾ ਮੈਂ ਡੁੱਬਦਾ ਪਿਆ, ਜਿਹਨੇ ਗੁਰੂ ਦੀ ਗੱਲ ਸੁਣ ਲਈ, ਉਹ ਤਾਂ ਬੋਲੇਗਾ ਵੀ ਵੇਖ ਭੌਜਲ ਡੁੱਬਦੇ ਕੱਢ ਲੈ, ਜਾਂ ਨਾਨਕ ਕੀ ਅਰਦਾਸ, ਮੈਂ ਡੁੱਬਦਾ ਪਿਆ ਮੈਨੂੰ ਕੱਢ ਲੈ ਇੱਥੋਂ। ਅਸੀਂ ਤਾਂ ਬੋਲਦੇ ਨਹੀਂ ਹੈਗੇ, ਚੁੱਪ ਕਰਕੇ ਬੈਠੇ ਹਾਂ, ਠੀਕ ਹੈ। ਫਿਰ ਗਿਆਨ ਤਾਂ ਤੁਹਾਨੂੰ ਟੋਪ ਦਾ ਮਿਲ ਜਾਣਾ ਹਰ ਪਾਸਿਓਂ, ਪਰ ਜਿਸ ਗੁਰਮੰਤਰ ਨੇ ਤੁਹਾਨੂੰ ਕੱਢਣਾ ਨਾ, ਉਹਨੂੰ ਬੋਲ ਕੇ ਹੀ ਤੁਹਾਨੂੰ ਨਿਕਲਣਾ ਪੈਣਾ ਇੱਥੋਂ। ਛੋਟੇ ਹੁੰਦੇ ਆਪਾਂ, ਅੱਜ ਵੀ ਤੁਹਾਨੂੰ ਚੇਤੇ ਹੀ ਹੋਣਾ ਹੈ, ਪਹਾੜੇ ਯਾਦ ਕਰਦੇ ਹੁੰਦੇ ਸੀਗੇ, ਇੱਕ ਦੂਣੀ ਦੂਣੀ ਦੋ ਦੂਣੀ ਚਾਰ, ਪੂਰਾ ਜ਼ੋਰ ਲਾ ਕੇ ਸਾਰੇ ਬੋਲਦੇ ਹੁੰਦੇ ਸੀ। ਅੱਜ ਵੀ ਉਹ ਆਵਾਜ਼ਾਂ ਤੁਹਾਡੇ ਦਿਮਾਗ 'ਤੇ ਆਉਣ ਲੈ ਜਾਓ ਨਾ, ਤੁਹਾਨੂੰ ਪੂਰਾ ਨਕਸ਼ਾ ਤੁਹਾਡੇ ਮੂਹਰੇ ਆ ਜਾਣਾ, ਸਾਡੇ ਸਕੂਲ 'ਚ ਇੱਦਾਂ ਦਾ ਹੀ ਟੀਚਰ ਹੁੰਦਾ ਸੀ, ਇੱਦਾਂ ਬੋਲਦੇ ਹੁੰਦੇ ਸੀਗੇ। ਅਤੇ ਅੱਜ ਗੁਰੂ ਕੋਲ ਆਪਾਂ ਇਸ ਕਲਾਸ ਵਿੱਚ ਨਹੀਂ ਬੋਲ ਰਹੇ, ਘਰ ਜਾ ਕੇ ਕੀ ਬੋਲਦੇ ਹੋਵਾਂਗੇ? ਉਹ ਵੀ ਛੱਡ ਦਿਓ, ਕੱਲ੍ਹ ਦੀ ਬੇਨਤੀ ਕਰ ਚਾਰ ਦਿਨਾਂ ਤੋਂ ਵੀ ਬਾਹਰ ਜਾਂਦਿਆਂ ਤੁਹਾਡਾ ਇੰਨਾ ਸਿਮਰਨ ਹੋਵੇ, ਜਿਹੜੇ ਆਮ ਜੀ ਪਤਾ ਲੱਗੇ ਵੀ ਇਹਨਾਂ ਨੂੰ ਕੀ ਹੋ ਗਿਆ, ਉਹ ਵੀ ਆ ਕੇ ਬੈਠਣ। ਪਰ ਆਪਾਂ ਬਾਹਰ ਜਾ ਕੇ ਵੀ ਨਹੀਂ ਬੋਲਦੇ ਹੈਗੇ, ਕੋਈ ਵਿਰਲੇ ਦੇ ਮੁੱਖ 'ਚੋਂ ਸੁਣੀ ਜਾ ਰਹੀ, ਵਾਹ ਗੁਰੂ ਨੇ ਵਾਹ, ਸਾਰੇ ਚੁੱਪ ਹੋ ਕੇ ਬੈਠੇ ਆ। ਬੇਨਤੀ ਕੀਤੀ, ਭਾਈ ਦੱਸ ਦਿਓ ਭੁੱਲ ਗਿਆ ਕੀ ਗੱਲ, ਵਾਹ ਗੁਰੂ ਤੂੰ ਤਾਂ ਡੁੱਬਦਾ ਪਿਆ, ਤੂੰ ਤਾਂ ਆਪਾਂ ਦੱਸਦੇ ਹੀ ਨਹੀਂ ਹੈਗੇ ਇੱਕ ਦੂਜੇ ਨੂੰ, ਜਿਹੜਾ ਕੋਈ ਤੁਰਿਆ ਤੁਰਿਆ ਰਹੇ ਕੋਈ ਗੱਲ ਨਹੀਂ। ਜੇ ਸਾਡਾ ਭਾਈ ਭੈਣ ਡੁੱਬਦਾ ਹੋਵੇ ਨਾ, ਅਸੀਂ ਚੀਕਾਂ ਮਾਰਾਂਗੇ, ਇਹਦਾ ਮਤਲਬ ਆਪਾਂ ਸੰਗਤ ਨੂੰ ਸੰਗਤ ਮੰਨ ਲਿਆ, ਆਪਣੇ ਭਾਈ ਭੈਣ ਨਹੀਂ ਮੰਨਦੇ ਆਪਾਂ। ਜਦੋਂ ਡੁੱਬਦੇ ਹੁੰਦੇ ਨਾ, ਇੱਕ ਚੀਜ਼ ਹੁੰਦੀ ਆ, ਜੇ ਹੱਥ ਫੜ ਲਓ ਕਿਸੇ ਦਾ, ਆਸਰਾ ਜਿਹਾ ਬਣ ਜਾਂਦਾ ਵੀ ਚੱਲ ਵੀ ਮੇਰੇ ਨਾਲ ਦਾ ਹੀ ਆ, ਸ਼ਾਇਦ ਪਾਰੇ ਹੋ ਜਾਈਏ। ਇੱਦਾਂ ਆਪਾਂ ਸਾਰੇ ਡੁੱਬਦੇ ਪਏ ਹਾਂ, ਇਹ ਚੇਤਾ ਰੱਖਿਓ। ਪਰ ਜਦੋਂ ਬਾਂਹ ਫੜ ਲਾਂਗੇ ਨਾ, ਆਸਰਾ ਬਣ ਜਾਏਗਾ ਸਾਰਿਆਂ ਨੂੰ ਵੀ ਨਹੀਂ ਆਪਾਂ ਵੀ ਨਿਕਲ ਸਕਦੇ ਹਾਂ, ਸ਼ਾਇਦ ਕੋਈ ਗੱਲਬਾਤ ਬਣ ਜਾਏ। ਪਰ ਆਪਾਂ ਕਹਿੰਦੇ ਨਹੀਂ ਹੈਗੇ, ਇਸ ਮੁੱਖ ਨੂੰ ਬੰਦ ਕਰਤਾ। ਹੁਣ ਤੁਹਾਡੇ ਹੱਥ ਵਾਸ ਆ ਵੀ ਤੁਸੀਂ ਜੇ ਇਸ ਭੌਜਲ 'ਚੋਂ ਨਿਕਲਣਾ, ਤੁਹਾਨੂੰ ਪਹਿਲਾਂ ਉੱਚਾ ਬੋਲਣਾ ਪੈਣਾ। ਉੱਚਾ ਬੋਲਣਾ ਕਾਰਨ ਕੀ ਆ, ਜੋ ਉੱਚਾ ਬੋਲਦੇ ਹੋ ਨਾ, ਫਿਰ ਤੁਹਾਡੇ ਅੰਦਰ ਇਹ ਨਾਮ ਪ੍ਰਗਟ ਹੋ ਜਾਂਦਾ ਏ, ਉੱਧਰੋਂ ਪਰਮਾਤਮਾ ਆਸਰਾ ਦੇ ਦਿੰਦਾ ਪੁੱਤ ਮੈਂ ਤੇਰੇ ਨਾਲ ਹਾਂ, ਘਬਰਾ ਨਾ ਤੂੰ। ਫਿਰ ਸਾਡੇ ਅੰਦਰ ਗੁਰੂ ਦੀ ਬਾਣੀ ਦਾ ਪ੍ਰਕਾਸ਼ ਹੁੰਦਾ, ਨਹੀਂ ਗੁਰੂ ਸਾਹਿਬ ਵੀ ਕਹਿ ਰਿਹਾ ਤੂੰ ਪ੍ਰਾਣੀ, ਤੂੰ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀ ਆ, ਤੂੰ ਦਰਾਖੇਗਾ ਸਿਰਜਣਹਾਰ, ਆਪਾਂ ਹੋਰ ਹੌਸਲਾ ਬੁਲੰਦ ਹੋ ਗਏ, ਨਹੀਂ ਵੀ ਹੁਣ ਤਾਂ ਗੱਲ ਬਣੇਗੀ। ਸੋ ਇਸ ਕਿਸੇ ਨੂੰ ਡਾਊਟ ਹੋਵੇ ਵੀ ਇੱਥੇ ਬੋਲ ਕੇ ਅਭਿਆਸ ਨਹੀਂ ਕਰਨਾ, ਉਹ ਦੱਸ ਸਕਦਾ ਹੈ ਜੀ। ਸੋ ਡਾਊਟ ਕਲੀਅਰ ਆ ਸਾਰਿਆਂ ਦਾ, ਵੀ ਬੋਲ ਕੇ ਅਭਿਆਸ ਕਰਨਾ ਪੈਣਾ ਤੁਹਾਨੂੰ ਸਾਰਿਆਂ ਨੂੰ। ਕਈ ਜੀਵ ਕਹਿੰਦੇ ਆ ਜੀ ਮੈਂ ਤਾਂ ਹੌਲੀ ਹੌਲੀ ਕਰੀ ਜਾਂਦਾ ਬਸ, ਠੀਕ ਆ, ਅੱਛੀ ਗੱਲ ਆ, ਹੌਲੀ ਹੌਲੀ ਕਰ ਲਓ, ਪਰ ਤੁਸੀਂ ਡੁੱਬੇ ਤਾਂ ਨਾ ਵੀ ਸੋਚਾਂ ਵਿੱਚ ਵਿਚਾਰਾਂ ਵਿੱਚ, ਉਦੋਂ ਸਿਮਣ ਵੀ ਕਰੀ ਜਾਂਦੇ, ਉਦੋਂ ਡੁੱਬੇ ਵੀ ਪਏ ਆ। ਦੋ ਗੱਲਾਂ ਹੀ ਚੱਲਣੀਆਂ ਹੈਗੀਆਂ, ਜੇ ਡੁੱਬੇ ਹੋਏ ਆ ਲੋਕ ਲੱਜਾ ਤੋਂ ਉੱਤੇ ਉੱਠ ਕੇ, ਮਹਾਰਾਜ ਕਹਿੰਦੇ ਜੂ ਭੁੱਖੇ, ਜਿਹੜਾ ਭੁੱਖਾ ਬੰਦਾ ਹੁੰਦਾ ਨਾ, ਉਹ ਲੋਕ ਲੱਜਾ ਨਹੀਂ ਹੁੰਦੀ ਰੋਟੀ ਖਾਣ ਲੱਗਿਆਂ, ਜਿੱਥੇ ਮਰਜ਼ੀ ਬਹਿ ਜਾਵੇ ਚੌਂਕੜਾ ਮਾਰ ਕੇ। ਅਜੇ ਆਪਣੇ ਪਿੰਡਾਂ 'ਚ ਪਹਿਲਾਂ ਜਦੋਂ ਪ੍ਰਸ਼ਾਦਾ ਆਉਂਦਾ ਹੁੰਦਾ ਸੀ, ਹੱਥ ਵੀ ਕਿਹੜਾ ਧੋਈਦੇ ਹੁੰਦੇ ਸੀ, ਉਹ ਹੱਥ ਇੱਦਾਂ ਸਾਫ਼ ਕਰਕੇ ਪ੍ਰਸ਼ਾਦਾ ਲੈ ਕੇ ਖਾ ਲਈਦਾ ਹੁੰਦਾ ਸੀ, ਅਤੇ ਅੱਜ ਆਪਾਂ 10 ਵਾਰ ਹੱਥ ਧੋਂਦੇ ਹਾਂ, ਉਹਨੂੰ ਕੋਈ ਲੋਕ ਲੱਜਾ ਨਹੀਂ ਹੈਗੀ, ਠੀਕ ਹੈ ਜੀ। ਇੱਦਾਂ ਮਹਾਰਾਜ ਕਹਿੰਦੇ ਜਿਉਂ ਭੁੱਖੇ ਖਾਵਤ ਲਾਜ ਨਾ ਆਵੇ, ਅਤੇ ਹਰਜਨ ਹਰ ਗੁਣ ਗਾਵੇ, ਤੁਸੀਂ ਇੱਦਾਂ ਹਰੀ ਦੇ ਗੁਣ ਗਾਣੇ ਆ, ਲੋਕ ਲੱਜਾ ਤੋਂ ਉੱਤੇ ਉੱਠ ਕੇ, ਡੁੱਬਦੇ ਤੁਸੀਂ ਪਏ ਹੋ, ਮਰਦੇ ਤੁਸੀਂ ਪਏ ਹੋ, ਠੀਕ ਆ ਜੀ, ਅਤੇ ਨਿਕਲਣਾ ਵੀ ਤੁਹਾਨੂੰ ਪੈਣਾ ਹੈ, ਫਿਰ ਲੋਕ ਲੱਜਾ ਕਾਹਦੀ ਆ, ਠੀਕ ਹੈ ਨਾ ਜੀ। ਅਤੇ ਮਹਾਰਾਜ ਕਹਿੰਦੇ ਵੀ ਜੇਕਰ ਲੋਕ ਲੱਜਾ ਕਰਦਾ ਬੋਲਣ ਲੱਗਿਆ,
ਕਹਿੰਦੇ ਤੂੰ ਸ਼ਰਮ ਨਾਲ ਕਿਉਂ ਨਹੀਂ ਮਰ ਜਾਂਦਾ? ਵਾਹਿਗੁਰੂ ਕੌਣ ਆ? ਸਾਡੇ ਪਿਤਾ ਦਾ ਨਾਮ, ਸਾਡੀ ਭਾਸ਼ਾ 'ਚ ਕੋਈ ਰਾਮ ਕਹਿੰਦਾ, ਕੋਈ ਅੱਲਾ, ਕੋਈ ਸਵਾਮੀ, ਕੋਈ ਠਾਕੁਰ, ਕੋਈ ਮਰਜ਼ੀ ਜਪ ਲਓ, ਡਜ਼ਨਟ ਮੈਟਰ। ਮੈਟਰ ਕੀ ਆ? ਬੋਲਣਾ। ਅਤੇ ਉਹ ਪਿਤਾ ਸਾਡੇ ਦਾ ਨਾਮ ਆ, ਅਸੀਂ ਲੋਕ ਲੱਜਾ ਵਿੱਚ ਆ ਜਾਂਦੇ ਹਾਂ ਵੀ ਲੋਕ ਕਹਿਣਗੇ ਵੀ ਉੱਚੀ ਉੱਚੀ ਕੀ ਕਰਦਾ ਪਿਆ। ਉਹਨੂੰ ਗਿਆਨ ਹੋ ਗਿਆ ਅਤੇ ਮਹਾਰਾਜ ਜਿਹੜੇ ਨਹੀਂ ਜਪਦੇ ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵੀ ਹੁਣ ਸੁਖੀ ਕਿਉਂ ਸੋਵੇ। ਹਰ ਸਿਮਰਨ ਛਾੜ ਪਰਮਗਤ ਚਾਹੇ, ਮੂਲ ਬਿਨਾ ਸ਼ਾਖਾ ਕਰਤਾਵੇ। ਜਿਹੜੇ ਬੰਦੇ ਨੂੰ ਮੁੱਢ ਨੂੰ ਛੱਡ ਦਿੱਤਾ ਉਹਦੇ ਕਦੀ ਉਹ ਸ਼ਾਖਾਵਾਂ ਦਾ, ਪੱਤੀਆਂ ਦਾ, ਛਾ ਦਾ ਆਨੰਦ ਨਹੀਂ ਮਾਣ ਸਕਦਾ। ਇਸੇ ਪ੍ਰਕਾਰ ਜਿਹਨੇ ਸਿਮਰਨ ਹੀ ਛੱਡ ਦਿੱਤਾ, ਜੇ ਮਹਾਰਾਜ ਕਹਿੰਦੇ ਕਦੀ ਉਹ ਪਰਮਾਤਮਾ ਦੇ ਘਰ ਦਾ ਸੁੱਖ ਨਹੀਂ ਮਾਣ ਸਕਦਾ। ਅਤੇ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਉਹਨਾਂ ਦੱਸਿਆ ਕੱਲ੍ਹ ਵੀ ਜਿਵੇਂ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਸੋ ਸਾਰਿਆਂ ਨੂੰ ਕਲੀਅਰ ਹੋ ਗਿਆ ਵੀ ਆਪਾਂ ਨੂੰ ਬੋਲ ਕੇ ਅਭਿਆਸ ਕਰਨਾ ਪੈਣਾ ਜਿੰਨ ਚਿਰ ਆਪਾਂ ਇੱਥੋਂ ਨਿਕਲਦੇ ਨਹੀਂ ਹੈਗੇ। ਸੋ ਅਕਾਲ ਨੇ ਕੀ ਕੀਤਾ? ਕੱਢ ਦਿੱਤਾ। ਮਾਲਕ ਉੱਥੇ ਬੈਠਾ ਦੇਖ ਰਿਹਾ ਪੁੱਤ ਡਿੱਗਿਆ ਪੌਜਲ 'ਚ। ਹੁਣ ਰਾਤ ਨੂੰ ਤੁਹਾਨੂੰ ਪਰਮਾਤਮਾ ਕੱਢਦਾ, ਸਾਰਿਆਂ ਨੂੰ ਪਰਮਾਤਮਾ ਤੁਹਾਡੀ ਚਿੰਤਾ ਕਰਦਾ ਵੀ ਜੇਕਰ ਨਾ ਕੱਢਿਆ ਜਮਾਂ ਨੇ ਫੜ ਲੈਣਾ। ਅਤੇ ਮਹਾਰਾਜ ਕੀ ਸਮਝਾਉਣ ਲੱਗੇ? ਕਹਿੰਦੇ ਆ ਵੀ ਪੌਜਲ ਡੁੱਬਦਾ ਪਿਆ, ਚਿੰਤਾ ਕਰਦਾ ਪਿਆ ਏ, ਐਨਸ ਅੰਦਲੇ ਦੀਪਕ ਦੇ ਪੌਜਲ ਡੁੱਬਤ ਚਿੰਤ ਕਰੇ। ਉਹ ਡੁੱਬ ਗਿਆ ਅੰਨਾ, ਉਹਨੂੰ ਚਿੰਤਾ ਪਈ ਹੋਈ ਆ, ਉਹਨੇ ਕੱਢ ਲਿਆ। ਕੱਢ ਕੇ ਆਪਣੇ ਸਨਮੁਖ ਲਿਆਇਆ, ਜਾਂ ਪੁੱਤ ਮੇਰੇ ਕੋਲ ਆ ਜਾ। ਉਹਦਾ ਪੁੱਛਣਾ ਸੀ ਪੁੱਤ ਦੱਸ, ਤੂੰ ਸ਼ਕਤੀ ਘਰ ਗਿਆ ਸੀ, ਮਾਇਆ ਦੇ ਘਰ ਤੋਂ ਦੁੱਖ ਤਾਂ ਨਹੀਂ ਲੱਗਿਆ ਕੋਈ? ਪੁੱਤ ਨੇ ਦੁੱਖ, ਪਿਓ ਨੇ ਦੁੱਖ ਪੁੱਛਣਾ ਸ਼ੁਰੂ ਕੀਤਾ, ਪਰ ਇਹਦਾ ਧਿਆਨ ਮਾਇਆ 'ਚ ਹੋਣ ਕਰਕੇ ਇਹ ਫਿਰ ਥੱਲੇ ਆਕਾਸ਼ ਤੱਤ ਵੀ ਦੇਖਣਾ ਸ਼ੁਰੂ ਕਰ ਦਿੰਦਾ। ਅਤੇ ਕਿੰਨੇ ਦੁੱਖ ਦੀ ਗੱਲ, ਪਿਓ ਨੇ ਇਹਨੂੰ ਜਮਾਂ ਦੇ ਕੋਲੋਂ ਬਚਾ ਕੇ ਕੱਢਿਆ, ਭੌਜਲ 'ਚੋਂ ਕੱਢਿਆ ਵੀ ਮੇਰਾ ਪੁੱਤ ਮੇਰੇ ਨਾਲ ਗੱਲਬਾਤ ਕਰੇ। ਉੱਥੇ ਵੀ ਇਹ ਹੋਮੇ ਦਾ ਪਰਦਾ ਪਾ ਕੇ ਬੈਠਾ ਰਿਹਾ, ਆਕਾਰਾਂ ਨੂੰ ਦੇਖਣਾ ਸ਼ੁਰੂ ਕਰਤਾ ਆਕਾਸ਼ ਤੱਤ ਦੇ ਵਿੱਚ। ਅਤੇ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਏਕਾ ਸੰਗਤ ਇਹ ਗ੍ਰਹਿ ਬਸਤ ਮਿਲ ਬਾਤ ਨਾ ਕਰਤੇ ਭਾਈ, ਵੀ ਜਿਹਨੇ ਤੁਹਾਨੂੰ ਇੰਨੀਆਂ ਪ੍ਰੋਬਲਮਸ 'ਚੋਂ ਕੱਢਿਆ ਹੋਵੇ ਤੁਹਾਡੇ ਕੋਲ ਦੋ ਮਿੰਟ ਨਹੀਂ ਉਹਨਾਂ ਗੱਲ ਕਰ ਸਕੀਏ। ਅਤੇ ਮਹਾਰਾਜ ਕਹਿੰਦੇ ਏਕਾ ਸੰਗਤ ਇਹ ਗ੍ਰਹਿ ਬਸਤ ਮਿਲ ਬਾਤ ਨਾ ਕਰਤੇ ਭਾਈ, ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪਰਦਾ ਹੋਮੇ ਭਾਈ। ਉੱਥੇ ਹੋਮੇ ਦਾ ਪਰਦਾ ਲੈ ਕੇ ਬੈਠਾ ਸੀਗਾ। ਇੱਕ ਬੱਚੇ ਆ, ਉਹ ਮਾਂ ਪਿਓ ਦੀ ਗੋਦ 'ਚ ਖੇਡਦੇ ਆ, ਉਹ ਜ਼ਿਆਦਾ ਆਨੰਦ ਵਿੱਚ ਨੇ ਜਿਹੜੇ ਗੁਰਮੁਖ ਨੇ, ਜਿਹਨੂੰ ਕਹਿੰਦੇ ਮਾਤ ਪਿਤਾ ਕੰਠ ਲਾਏ ਰਾਖੇ ਸਹਿਜ ਆਨੰਦ ਤਬ ਖੇਲੇ। ਇਹ ਕਹਿੰਦਾ ਮੈਂ ਘਰ ਆ ਗਿਆ, ਕੋਈ ਗੱਲ ਨਹੀਂ ਮੈਂ ਫਿਰ ਦੁਬਾਰਾ ਜਾਣਾ। ਸਾਡੀ ਤਾਂ ਐਸੀ ਹਾਲਤ ਹੋ ਗਈ ਵੀ ਜਿਵੇਂ ਆਪਾਂ ਨੂੰ ਨਾ ਜਿਵੇਂ ਰੋਜ਼ ਇਹ ਤੰਗ ਕਰਦੇ ਆ, ਆਪਾਂ ਦੂਏ ਦਿਨ ਫਿਰ ਤਿਆਰ ਹੋ ਕੇ ਫਿਰ ਤੁਰ ਪੈਂਦੇ ਇਹਨਾਂ ਦੇ ਨਾਲ। ਕਹਿੰਦੇ ਤੂੰ ਬੇਸ਼ਰਮ ਆ, ਜਿਨ੍ਹਾਂ ਨੇ ਤੈਨੂੰ ਰਾਤ ਨੂੰ ਇੰਨਾ ਕੁੱਟਿਆ ਏ, ਮਾਰਿਆ, ਤੈਨੂੰ ਉੱਥੋਂ ਕੱਢ ਦਿੱਤਾ, ਬੇਘਰਾ ਕਰ ਦਿੱਤਾ, ਤੂੰ ਫਿਰ ਸਵੇਰ ਨੂੰ ਤਿਆਰ ਹੋ ਕੇ ਫਿਰ ਨਾਲ ਤੁਰ ਪਿਆ ਇਹਨਾਂ ਦੇ? ਫਿਰ ਨਹੀਂ ਆਪਾਂ ਸਮਝਦੇ ਵੀ ਇਹ ਤੇਰੇ ਸਾਥੀ ਨਹੀਂ ਹੈਗੇ ਪੰਜੇ? ਜਦੋਂ ਐਸੀ ਅਵਸਥਾ ਆਉਂਦੀ ਆ ਐਵਰੀ ਡੇ ਇਹੀ ਕੰਮ ਚੱਲਦਾ ਇਹਦੇ ਨਾਲ। ਫਿਰ ਮਹਾਰਾਜ ਸਮਝਾਉਣ ਲੱਗੇ, ਜਿਨ੍ਹਾਂ ਨੂੰ ਇਹਨਾਂ 'ਚੋਂ ਸੋਝੀ ਆਉਂਦੀ ਆ ਨਾ, ਉਹ ਫਿਰ ਗੁਰੂ ਕੋਲ ਆਉਂਦੇ ਆ, ਗੁਰੂ ਕੋਲ ਆ ਕੇ ਬੇਨਤੀਆਂ ਕਰਦੇ ਆ, ਜਿਵੇਂ ਆਪਾਂ ਸਾਰੇ ਬੇਨਤੀਆਂ ਕਰ ਰਹੇ ਹਾਂ। ਅਤੇ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਮਿਲਦੀ ਆ, ਸੰਗਤ ਵਿੱਚ ਆ ਕੇ ਇੱਕ ਹੀ ਕੰਮ ਕਰਦੇ ਆ, ਸਾਧ ਸੰਗਤ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲਾ। ਜਦੋਂ ਆਪਾਂ ਸਾਰੇ ਅਭਿਆਸ ਕਰਦੇ ਹਾਂ, ਸਿਮਣ ਕਰਦੇ ਹਾਂ, ਸਾਡਾ ਜਿਹੜਾ ਮਨ ਆ ਪਹਿਲਾਂ ਵਿਚਾਰਾਂ ਤੋਂ ਮੁਕਤ ਹੁੰਦਾ ਏ, ਫਿਰ ਜਿਹੜੇ ਸਾਡੇ ਅੰਦਰ ਇਹ ਸ਼ਬਦ ਦਾ ਇੰਨਾ ਪ੍ਰਤਾਪ ਆ, ਕਹਿੰਦੇ ਜਿਵੇਂ ਆਪਾਂ ਵੇਖਦੇ ਹਾਂ ਗੁਰੂ ਘਰ ਦੀ ਇਹ ਛੱਤ ਖਲੋਤੀ ਆ, ਆਪਾਂ ਥੰਮਾਂ ਦਾ ਆਸਰਾ ਦਿੰਦੇ ਆ ਖੜ ਜਾਵੇ, ਇੱਦਾਂ ਹੀ ਮਹਾਰਾਜ ਕਹਿ ਰਹੇ ਜਦੋਂ ਤੁਹਾਡੇ ਮਨ ਨੇ ਜਿਹੜੇ ਪੰਜੇ ਤੱਤ ਹੈ ਉਹਨਾਂ 'ਚੋਂ ਪਹਿਲਾ ਤੱਤ ਪਾਉਣ ਦਾ ਜਦੋਂ ਉਹ ਕ੍ਰੋਸ ਕਰਨਾ ਹੁੰਦਾ ਏ, ਕਹਿੰਦੇ ਫਿਰ ਮਨ ਦੀ ਅਵਸਥਾ ਕੀ ਹੁੰਦੀ ਆ? ਕਹਿੰਦੇ ਜਿਉਂ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਇਹ ਤੱਤਾਂ ਨੂੰ ਕ੍ਰੋਸ ਕਰਦਿਆਂ ਆਪਾਂ ਦੇਖ ਵੀ ਸਕਦੇ ਹਾਂ ਵੀ ਕਦੋਂ ਆਪਾਂ ਕਿਹੜਾ ਤੱਤ ਕਦੋਂ ਕ੍ਰੋਸ ਕਰ ਗਏ ਹਾਂ, ਪਰ ਸਾਨੂੰ ਪਤਾ ਨਹੀਂ ਲੱਗਦਾ ਹੈਗਾ।
ਦੂਜਾ ਤੱਤ ਹੈਗਾ ਪਾਣੀ ਦਾ। ਜਿਵੇਂ ਆਪਾਂ ਵੇਖਦੇ ਹਾਂ ਆਪਾਂ ਪੱਥਰ ਨੂੰ ਪਾਣੀ ਦੇ ਉੱਤੋਂ ਕ੍ਰੋਸ ਕਰਾਉਣਾ ਹੋਵੇ ਉੱਦਾਂ ਜਾ ਨਹੀਂ ਸਕਦਾ, ਪਰ ਕਹਿੰਦੇ ਆਪਾਂ ਕਿਸ਼ਤੀ ਉੱਤੇ ਰੱਖ ਕੇ ਉਹਨੂੰ ਕੱਢ ਸਕਦੇ ਹਾਂ ਅੱਗੇ। ਇੱਦਾਂ ਹੀ ਮਹਾਰਾਜ ਕਹਿੰਦੇ ਗੁਰਬਾਣੀ ਦੇ ਵਿੱਚ, ਜਿਉਂ ਪਾਖਾਣ ਨਾਭ ਚੜ੍ਹ ਤਰੇ ਪ੍ਰਾਣੀ ਗੁਰਚਰਨ ਲਗਤ ਨਿਸਤਰੇ। ਇਹ ਦੂਜਾ ਤੱਤ ਪਾਰ ਕਰ ਜਾਏਗਾ ਪਾਣੀ ਦਾ। ਅੱਗੇ ਅਗਨ ਤੱਤ ਆ, ਅਗਨ ਗਰਮੈਸ਼ ਜ਼ਿਆਦਾ ਏ, ਉਹਨੂੰ ਫਿਰ ਦੱਸਤਾ ਗੁਰਬਾਣੀ ਵਿੱਚ ਕਹਿ ਜੈ ਮਹਾਂਭਿਆਨ ਤਪਤ ਬਹੁ ਕਾਮ ਅਤੇ ਹਰ ਕੇ ਨਾਮ ਕੀ ਮੋਪਰ ਸ਼ਾਮ। ਉਦੋਂ ਕਹਿ ਤੁਹਾਨੂੰ ਉਹ ਅਗਨ ਤੱਤ ਕ੍ਰੋਸ ਕਰਾ ਦਿੰਦਾ ਸ਼ਬਦ। ਚੌਥਾ ਜੋ ਹੈ ਮਿੱਟੀ ਦਾ ਤੱਤ, ਅਤੇ ਮਹਾਰਾਜ ਕਹਿ ਰਹੇ ਗੁਰਬਾਣੀ ਵਿੱਚ ਉੱਥੇ ਹਨੇਰਾ ਏ, ਕਹਿ ਜੈ ਪੈਂਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਘ ਉਜਿਆਰਾ। ਹੁਣ ਇਹ ਚਾਰ ਤੱਤ ਕ੍ਰੋਸ ਹੋ ਗਏ ਆਪਣੇ, ਗੁਫਾ 'ਚ ਵੜ ਕੇ ਆਪਾਂ ਅਭਿਆਸ ਕਰਕੇ ਇਹ ਚਾਰ ਤੱਤ ਕ੍ਰੋਸ ਹੋ ਗਏ ਆ। ਚਾਰ ਤੱਤ ਕ੍ਰੋਸ ਹੋਣ ਤੋਂ ਬਾਅਦ ਜਿਹੜਾ ਸਾਡਾ ਇਹ ਮੂਲ ਦੁਆਰਾ ਏ, ਪਹਿਲੇ ਸਮੇਂ ਦੇ ਵਿੱਚ ਬੰਨ ਬੰਨੇ ਜਾਂਦੇ ਸੀਗੇ। ਕਾਰਨ ਸੀ ਵੀ ਉੱਥੇ ਪਾਣੀ ਢੱਕਿਆ ਜਾਂਦਾ ਸੀਗਾ, ਅਤੇ ਜਦੋਂ ਹੁਣ ਆਪਾਂ ਵੇਖਦੇ ਹਾਂ ਬੰਨ ਟੁੱਟਣ ਵਾਲਾ ਹੋਵੇ ਨਾ, ਉੱਥੋਂ ਪਹਿਲਾਂ ਸਾਇਰਨ ਵੱਜ ਜਾਂਦਾ ਏ, ਬਈ ਬੰਨ ਟੁੱਟਣ ਵਾਲਾ ਏ, ਛੇਤੀ ਛੇਤੀ ਨਿਕਲ ਜਾਓ ਇੱਥੋਂ। ਇਸੇ ਪ੍ਰਕਾਰ ਜਦੋਂ ਆਪਾਂ ਅਭਿਆਸ ਕਰਕੇ ਇਹ ਜਿਹੜਾ ਨਾਭੀ ਦਾ ਆਪਣਾ ਸਥਾਨ ਆ, ਜਿਵੇਂ ਮੂਲ ਦੁਆਰੇ ਬੰਧ ਆ ਬੰਧ, ਰੱਬ ਉੱਪਰ ਗਿਆ ਰਾਖਿਆ ਚੰਦ। ਬਾਬਾ ਕਬੀਰ ਜੀ ਨੇ ਇਹ ਅਭਿਆਸ ਆ ਪ੍ਰੈਕਟੀਕਲ ਕੀਤਾ, ਜਿਹੜੇ ਸਾਡੇ ਸਰੀਰ ਦੇ ਖੜ ਚੱਕਰ ਆ ਛੇ, ਜਿਹਨੂੰ ਆਪਾਂ ਨਿੱਤ ਪੜ੍ਹਦੇ ਹਾਂ, ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ। ਜਦੋਂ ਸਾਡੀ ਸੁਰਤੀ ਉਹ ਸ਼ਬਦ ਦਾ ਆਸਰਾ ਲੈ ਕੇ ਇੱਥੋਂ ਨਿਕਲਦੀ ਆ, ਅਤੇ ਗੁਰਮੁਖ ਨੇ ਪ੍ਰੈਕਟੀਕਲ ਕੀਤਾ, ਉਹ ਵੀ ਆਪਾਂ ਲੈ ਕੇ ਚੱਲਦੇ ਹਾਂ ਅੱਗੇ। ਹੁਣ ਜਦੋਂ ਆਪਾਂ ਇੱਥੇ ਆਉਣਾ ਸਾਰਿਆਂ ਨੇ, ਤੁਸੀਂ ਅੰਤਰਗਤ ਆ ਗਏ, ਵਾਹਿਗੁਰੂ ਕਰਦਾ ਕਰਦਾ ਅੰਤਰਗਤ ਆਈ ਜਾ ਰਹੇ ਆਪਾਂ। ਕਿਉਂ ਆਪਾਂ ਕਹਿੰਦੇ ਵੀ ਸੁਰਤੀ ਨੂੰ ਇੰਨਾ ਬਰੀਕ ਕਰਕੇ ਚੱਲਾਂ, ਤੁਹਾਨੂੰ ਫੁਰਨਾ ਨਹੀਂ ਆਉਣਾ ਚਾਹੀਦਾ, ਕਿਉਂਕਿ ਤੁਸੀਂ ਉਸ ਮੂਲ ਦੁਆਰ 'ਤੇ ਆਸਣ ਲਾਉਣਾ ਤੁਹਾਡੀ ਸੁਰਤੀ ਨੇ। ਕਿਉਂਕਿ ਇਸ ਕਾਲ ਦੇ ਦੇਸ਼ ਦੇ ਵਿੱਚ ਤੁਹਾਡੇ ਕੋਲ ਐਸਾ ਕੋਈ ਸਥਾਨ ਨਹੀਂ ਹੈ ਜਿੱਥੇ ਬਹਿ ਕੇ ਤੁਸੀਂ ਭਗਤੀ ਕਰ ਲਓ। ਜਦੋਂ ਆਪਾਂ ਸਾਰੇ ਕਾਲ ਦੇ ਦੇਸ਼ 'ਚ ਆਉਂਦੇ ਹਾਂ ਸਰੀਰ 'ਚ, ਤੁਹਾਡੀ ਸੁਰਤੀ ਨੂੰ ਕਿੱਥੇ ਬਿਠਾਉਂਦੇ ਆ? ਜਾਂ ਤਾਂ ਵਿਚਾਰਾਂ ਵਿੱਚ, ਇਹ ਵੀ ਗੰਦਗੀ ਆ, ਜਾਂ ਇਹ ਸਰੀਰ ਦੇ, ਮਹਾਰਾਜ ਕਹਿੰਦੇ ਇਹ ਵੀ ਗੰਦਗੀ ਇਹਦੇ ਵਿੱਚ ਭਰੀ ਹੋਈ, ਜਿਹਨੂੰ ਕਹਿੰਦੇ ਗੁਰਬਾਣੀ ਵਿੱਚ ਜਲ ਕੀ ਭੀਤ ਪਵਨ ਕਾ ਥੰਮਾ ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਪ੍ਰਾਣੀ, ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਪੰਖ ਬਸੇਰਾ। ਹੁਣ ਕਹਿੰਦੇ ਇਹ ਵੀ ਗੰਦਗੀ ਦਾ ਘਰ ਆ, ਇਹ ਵੀ ਗੰਦਗੀ ਦਾ ਘਰ ਆ, ਨੌ ਦਰਵਾਜ਼ੇ 'ਚ ਗੰਦਗੀ ਬਹਿੰਦੀ ਆ, ਸੰਸਾਰਿਆਂ ਨੂੰ ਪਤਾ, ਨੌ ਦਰਵਾਜ਼ ਨਵੇਂ ਦਰ ਫੀਕੇ ਰਸ ਦਸਵੇਂ ਅੰਮ੍ਰਿਤ ਚੂਈਜੇ, ਕਿਰਪਾ ਕਿਰਪਾ ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੇ। ਹੁਣ ਕੀ ਹੁੰਦਾ ਹੈ ਵੀ ਜਦੋਂ ਆਪਾਂ ਇਸ ਨੌ ਦਰਵਾਜ਼ਿਆਂ 'ਚ ਬੈਠੇ ਹਾਂ, ਇਹ ਸੁਰਤੀ ਕਿਉਂ ਆਪਾਂ ਕਹਿੰਦੇ ਨੇਤਰ ਬੰਦ ਕਰੋ, ਕੰਨਾਂ ਨੂੰ ਧਿਆਨ ਨਾਲ ਸੁਣੋ, ਰਸਾਂ ਦੁਆਰਾ ਬੋਲੋ, ਸਵਾਸ ਨੂੰ ਪ੍ਰੋਪਰ ਲਓ, ਕਾਰਨ ਕੀ ਆ? ਤੁਸੀਂ ਨੌ ਦਰਵਾਜ਼ਿਆਂ ਤੋਂ ਮੁਕਤ ਹੋਣਾ ਹੈ। ਨੌ ਦਰਵਾਜ਼ੇ ਛੱਡ ਕੇ ਤੁਸੀਂ ਦਸਵੇਂ ਦੇ ਵਿੱਚ ਹਰੀ ਦੇ ਮੰਦਰ 'ਚ ਸਭ ਨੇ ਪ੍ਰਵੇਸ਼ ਹੋਣਾ ਹੈ। ਪਰ ਜਦੋਂ ਤੁਹਾਡੀ ਸੁਰਤੀ ਨੌ ਦਰਵਾਜ਼ਿਆਂ 'ਚ ਬੈਠੀ ਆ, ਤੁਸੀਂ ਦਸਵੇਂ 'ਚ ਪ੍ਰਵੇਸ਼ ਨਹੀਂ ਹੋ ਸਕਦੇ। ਪਰ ਕਈ ਜੀਵ ਕੀ ਕਰਦੇ ਆ, ਜਦੋਂ ਅੰਤਰਗਤ ਉਹਨਾਂ ਨੂੰ ਬਹਿਣ ਦੀ ਬੇਨਤੀ ਕਰਦੇ ਹਾਂ, ਉਹ ਕੀ ਥੋੜ੍ਹਾ ਚਿਰ ਕਰਕੇ ਅੱਕ ਜਾਂਦੇ ਆ। ਜਦੋਂ ਅੱਕ ਜਾਂਦੇ ਆ, ਉਹ ਚੁੱਪ ਹੋ ਕੇ ਜਿਨ੍ਹਾਂ ਨੂੰ ਕਹਿੰਦੇ ਉਹ ਸ਼ਬਦ ਸੁਣਦਾ ਏ, ਉਹਨੂੰ ਸੁਣਨ ਲੱਗ ਜਾਂਦੇ ਆ। ਅਜੇ ਤਾਂ ਸਟਿਲ ਸਰੀਰ 'ਚ ਬੈਠੇ ਹਾਂ, ਅਜੇ ਨਾਭੀ 'ਤੇ ਵੀ ਆਸਣ ਲੱਗਿਆ ਹੈਗਾ ਆਪਣਾ, ਜਿੱਥੇ ਪੌਣ ਦੇ ਉੱਤੇ ਜਾ ਕੇ ਆਸਣ ਲਾਉਣਾ। ਜੇ ਮੰਨ ਲਓ ਕਿਸੇ ਮਾੜੇ ਬੰਦੇ ਉੱਤੇ ਭਾਰੀ ਬੰਦਾ ਆ ਕੇ ਬਹਿ ਜਾਵੇ, ਉਹ ਮਾੜਾ ਬੰਦਾ ਹਿੱਲ ਸਕਦਾ ਜੀ? ਨਹੀਂ ਨਾ ਜੀ। ਇਸੇ ਪ੍ਰਕਾਰ ਇਹ ਮਨ ਦੇ ਹਰ ਚੀਜ਼ ਕੰਟਰੋਲ ਦੇ ਵਿੱਚ ਆ, ਮਨ ਨੇ ਪਾਉਣ ਦੇ ਉੱਤੇ ਆਸਣ ਲਾਉਣਾ ਹੁੰਦਾ ਏ। ਪਰ ਜਦੋਂ ਤੁਸੀਂ ਪਹਿਲਾਂ ਹੀ ਗੁਰਮੰਤਰ ਅਭਿਆਸ ਛੱਡ ਕੇ, ਨਾ ਸਾਸ ਰਸ ਪ੍ਰਪੱਖਾ, ਨਾ ਸਾਸ ਰਸ ਪ੍ਰਪੱਖਾ, ਨਾ ਰੋਮ ਰੋਮ ਪ੍ਰਪੱਖਾ, ਆਪਾਂ ਸਿੱਧਾ ਕੀ ਆ, ਅੱਖਾਂ ਬੰਦ ਕਰਕੇ ਬਹਿ ਗਏ, ਧਿਆਨੀ ਬਣ ਗਏ ਆਪਾਂ ਇੱਥੇ। ਹੁਣ ਬੈਠੇ ਕਾਲ ਦੇ ਦੇਸ਼ ਵਿੱਚ ਹਾਂ, ਸਵਾਸ ਅਸੇ ਸੰਮ ਨਹੀਂ ਹੈਗੇ ਆਪਣੇ, ਚੰਦ ਸੂਰਜ ਸੰਮ ਨਹੀਂ ਆਪਣੇ ਐਵੇਂ ਹੈਗੇ, ਵਿਚਾਰ ਕਿਸੇ ਵੇਲੇ ਆ ਸਕਦੇ, ਅਤੇ ਆਪਾਂ ਨੂੰ ਵਹਿਮ ਪੈ ਜਾਂਦਾ ਆਪਾਂ ਇੱਥੇ ਬਹਿ ਜਾਓ ਜਾ ਕੇ। ਇਹ ਪੋਸੀਬਲ ਹੈ ਜੀ? ਚੀਜ਼ ਜਿਹੜੀ ਚੀਜ਼ ਤੁਸੀਂ ਦੇਖੀ ਹੈ ਨਹੀਂ, ਅਜੇ ਕਦੀ ਗਏ ਨਹੀਂ, ਤੁਸੀਂ ਖਿਆਲਾਂ 'ਚ ਉੱਥੇ ਬਹਿਣ ਦੀ ਕੋਸ਼ਿਸ਼ ਕਰਦੇ ਹੋ ਵੀ ਸੋਚਾਂ ਜਾ ਕੇ ਬਹਿ ਜਾਈਏ।
ਇੱਦਾਂ ਨਹੀਂ, ਜਿਹੜਾ ਇਹ ਗੁਰਮੰਤਰ ਆ ਇਹਨੇ ਇੱਦਾਂ ਨਹੀਂ ਤੁਹਾਨੂੰ ਉਤਾਰਨਾ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਾਰੇ ਪਾਪ ਧੋ ਦੇਣੇ ਇਹਨੇ, ਦੇ ਕੌਣ ਕੋ ਕਲੰਕ ਰਿਹਾ ਰਾਮ ਨਾਮ ਲੇਤ ਹੀ। ਅਤੇ ਜਿਨ੍ਹਾਂ ਨੇ ਜਪਿਆ ਇਹ ਸਾਰੀਆਂ ਵਿਧੀਆਂ ਪ੍ਰਪਾਖ ਕੀਤੀਆਂ, ਅਤੇ ਮਹਾਰਾਜ ਉਹਨਾਂ ਬਾਰੇ ਸਮਝਾ ਰਹੇ ਆ, ਕਹਿੰਦੇ ਹਰ ਹਰ ਨਾਮ ਜਪਨ ਤਿਆ ਕਸ਼ਨਾ ਕਹੇ, ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਕਿਉਂਕਿ ਆਪਾਂ ਹਰ ਚੀਜ਼ ਪ੍ਰਪਾਖ ਕਰਨੀ ਹੁੰਦੀ ਇਸ ਮਾਇਆ ਦੇ ਦੇਸ਼ ਵਿੱਚ। ਹੁਣ ਜਦੋਂ ਜਿਹੜੇ ਗੁਰਮੁਖ ਪ੍ਰਪਾਖ ਕਰਦੇ ਆ ਉਹ ਕੀ ਆ, ਉਹ ਨਾਭੀ ਉੱਤੇ ਆ ਕੇ ਸੁਰਤੀ ਬਹਿ ਜਾਂਦੀ ਉਹਨਾਂ ਦੀ, ਜਿਹਨੂੰ ਮਹਾਰਾਜ ਕਹਿ ਰਹੇ ਆ ਨਾਭ ਪਵਨ ਘਰ ਆਸਨ ਵੈਸੇ। ਜਦੋਂ ਤੁਹਾਡੀ ਸੁਰਤੀ ਬਹਿ ਗਈ ਪਾਉਣ ਦੇ ਉੱਤੇ ਆ ਕੇ ਫੁਰਨੇ ਡੈੱਡ ਹੋ ਗਏ, ਤੁਹਾਨੂੰ ਸਰੀਰ ਦਾ ਕੋਈ ਧਿਆਨ ਨਹੀਂ ਹੈਗਾ, ਜੋ ਤੁਸੀਂ ਉਸ ਅਵਸਥਾ ਜਾ ਕੇ ਬੈਠੇ ਉੱਧਰ ਪਰਮਾਤਮਾ ਤਿਆਰੀ ਕਰਦਾ ਹੈ ਫਿਰ ਵੀ ਮੇਰੇ ਪੁੱਤ ਨੇ ਪਾਉਣ ਨੂੰ ਕੰਟਰੋਲ 'ਚ ਕਰ ਲਿਆ, ਪਾਉਣ 'ਤੇ ਆਸਣ ਲਾ ਕੇ ਬਹਿ ਗਿਆ ਏ, ਹੁਣ ਜਿੰਨੀ ਜਲਦੀ ਹੋਵੇ ਮੈਂ ਉਹ ਬੇੜਾ ਭੇਜਦਾ ਸਤਿਗੁਰ ਦਾ। ਜਿਹਨੂੰ ਪਹਿਲੇ ਸਮੇਂ 'ਚ ਆਪਾਂ ਗੁਰਮੁਖ ਦੱਸਦੇ ਹੁੰਦੇ ਸੀਗੇ, ਕਿਹਾ ਜਿੱਥੇ ਪਾਣੀ ਘੱਟ ਚਾ ਹੁਣ ਕਹਿੰਦੇ ਪੱਤਣ ਕਹਿੰਦੇ ਘਾਟ, ਵੀ ਉੱਥੇ ਬੇੜੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਅਤੇ ਬੇੜੀਆਂ ਆਉਣ ਦੇ ਵੀ ਸਮੇਂ ਹੁੰਦੇ ਸੀਗੇ, ਅਤੇ ਉਹ ਆਵਾਜ਼ਾਂ ਮਾਰਦੇ ਸੀ ਵੀ ਜਿਹਨੇ ਬੇੜੀ ਅੱਗੇ ਪਾਰ ਲੰਘਣਾ ਕਹਿੰਦੇ ਬੇੜੀ ਵਿੱਚ ਆ ਕੇ ਬਹਿ ਜਾਓ। ਇੱਦਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਆਵਾਜ਼ ਮਾਰਦਾ ਏ, ਕਹਿੰਦੇ ਪੱਤਣ ਕੂਕੇ ਪਾਤਣੀ ਵੰਝੋ ਧਰਕ ਬਲਾੜ, ਅਤੇ ਕਹਿੰਦੇ ਦੇਖੇ ਆ ਪਰ ਜਿਨ੍ਹਾਂ ਨੇ ਜਾਂਦਿਆਂ ਵੇਖੇ। ਹੁਣ ਕੋਈ ਗੁਰਮੁਖ ਕੋਈ ਕਹਿ ਲਓ, ਮੰਨ ਲਓ ਮੈਂ ਕਥਾ ਕਰਦਾ ਪਿਆ, ਕੋਈ ਹੋਰ ਵੀ ਔਨਲਾਈਨ ਵੀ ਚੱਲਦਾ, ਉਹ ਤੁਹਾਨੂੰ ਗਿਆਨ ਅੱਗੇ ਦੀ ਗੱਲ ਦੱਸ ਦੇਵੇ, ਅਤੇ ਕਹਿੰਦੇ ਬੜੀ ਕਿਰਪਾ ਤਾਂ ਰੱਬ ਨੂੰ ਮਿਲ ਗਏ ਆ, ਪਰ ਕਿਹਨੇ ਦੇਖਿਆ ਉਹਨਾਂ ਨੂੰ ਜਾਂਦਿਆਂ ਨੂੰ ਉੱਥੋਂ, ਕਿਹਨੇ ਰੱਬ ਨਾਲ ਮਿਲਾਪ ਕਰਦੇ ਦੇਖਿਆ, ਕਿਸੇ ਨੇ ਦੇਖਿਆ ਹੈਗਾ। ਪਰ ਗੁਰਬਾਣੀ ਵਿੱਚ ਲਿਖਿਆ, ਜਿਵੇਂ ਕੱਲ੍ਹ ਗੱਲ ਕਰੇ ਪਤੀ ਪਤਨੀ ਦੀ ਆਪਾਂ, ਵੀ ਜੇ ਇਕੱਠਿਆਂ ਬਹਿ ਕੇ ਅਭਿਆਸ ਕਰਨਗੇ ਪ੍ਰੈਕਟੀਕਲ ਕਰਨਗੇ, ਦੋਵਾਂ 'ਚੋਂ ਇੱਕ ਦੇਖੇਗਾ ਮੈਂ ਹਾਂ ਦੇਖੇ ਆ। ਜਿਵੇਂ ਆਪਾਂ ਵੇ ਪੱਤਣ 'ਤੇ ਜਾਂਦੇ ਹਾਂ ਨਾ ਆਪਾਂ, ਜਿਹੜੇ ਜੀਵ ਚੜ ਗਏ ਅਤੇ ਜਿਹੜੇ ਰਹਿ ਗਏ ਕਹਿੰਦੇ ਅਸੀਂ ਦੇਖੇ ਆ, ਪਾਰ ਪਵਨ ਜਿਹੜੇ ਡਿੱਠ ਮੈਂ ਸਤਿਗੁਰ ਬੋਇਥ ਚੜ, ਜਿਹੜੇ ਇੱਦਾਂ ਹੀ ਸੁਰਤੀਆਂ ਨਾਭ ਘਾਟ 'ਤੇ ਆਸਣ ਲਾ ਕੇ ਬਹਿ ਜਾਂਦੀਆਂ ਉਹ ਸਤਿਗੁਰ ਦੇ ਬੇੜੇ ਦੀ ਵੇਟ ਕਰਦੀਆਂ ਨੇ, ਕਹਿੰਦੇ ਜਿਹੜੇ ਰਹਿ ਜਾਂਦੇ ਨੇ ਉਹ ਦੇਖੇ ਅਸੀਂ ਚੜ ਕੇ ਉਹ ਘਰੇ ਪਹੁੰਚ ਗਏ। ਅਤੇ ਜਦੋਂ ਕਹਿੰਦੇ ਗਏ ਉਹਨਾਂ ਨਾਲ ਗੱਲਬਾਤ ਹੋਈ, ਕਹਿੰਦੇ ਅਰਾਜ ਕੀ ਸੀ, ਜਿਵੇਂ ਆਪਾਂ ਨੂੰ ਵਹਿਮ ਪਾਏ ਜਾਂਦੇ ਆ ਵੀ ਉੱਥੇ ਸੱਚਖੰਡ ਵਿੱਚ ਸੋਨੇ ਦੇ ਕਵਾੜ ਲੱਗੇ ਹੁੰਦੇ ਆ, ਕਿਤੇ ਕਹਿੰਦੇ ਕੋਈ ਵਧੀਆ ਫਰੂਟ ਖਾਣ ਨੂੰ ਮਿਲਦੇ ਆ ਜੀ ਉੱਥੇ, ਕੋਈ ਕਹਿੰਦੇ ਦਸਾਂ ਪਾਤਸ਼ਾਹੀਆਂ ਗੁਰਸਿੱਖ ਦੀਆਂ ਵੇਟ ਕਰਦੀਆਂ ਪਈਆਂ ਏ, ਇੱਕ ਪਾਸੇ ਸਿੰਘ ਬੈਠੇ ਸਿੰਘਣੀਆਂ ਬੈਠੇ ਉਹਨਾਂ ਦੀਆਂ, ਯਾਨੀ ਕਿ ਆਪੋ ਆਪਣੀ ਵਿਚਾਰਾਂ। ਪਰ ਗੁਰਬਾਣੀ ਕੀ ਕਹਿ ਰਹੀ ਆ, ਮਹਾਰਾਜ ਕਹਿੰਦੇ ਜਦੋਂ ਬੇੜੇ 'ਤੇ ਚੜ੍ਹੇ ਉਹ ਜਿਹੜੇ ਚੜ੍ਹੇ ਉਹ ਕਹਿ ਰਹੇ ਹੁਣ ਸਤਿਗੁਰ ਬੋਏ ਥਾ ਸ਼ਬਦ ਲੰਘਾਵਣ ਹਾਰ, ਕਹਿੰਦੇ ਤਿੱਥੇ ਪਾਉਣ ਨਾ ਪਾਵਕੋ ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚ ਨਾ ਏ ਭਉ ਜਲ ਤਾਰਨ ਹਾਰ, ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉਂ ਲਿ ਬੁਲਾਏ, ਆਵਾਗੌਣ ਨਿਵਾਰਿਆ ਜੋਤੀ ਜੋਤ ਮਿਲਾਏ। ਉਹਨਾਂ ਜਾ ਕੇ ਜੋਤ ਵੀ ਜੋਤ ਮਿਲਾ ਲਈ ਆਪਣੀ ਮਿਲ ਕੇ, ਜਿਵੇਂ ਸਮੁੰਦਰ ਦੀ ਬੂੰਦ ਆਪਾਂ ਵੇਖਦੇ ਹਾਂ, ਠੀਕ ਹੈ ਜੀ, ਉਹ ਬੂੰਦ ਜਦੋਂ ਸਮੁੰਦਰ 'ਚ ਮਿਲ ਗਈ ਕੋਈ ਲੱਭ ਸਕਦਾ, ਸਮੁੰਦਰ ਹੀ ਛੱਡ ਦਿਓ ਤੁਸੀਂ ਪਾਣੀ ਦਾ ਗਲਾਸ ਲੈ ਲਓ, ਉਹ 'ਚ ਇੱਕ ਡਰੋਪ ਕੱਢ ਕੇ ਵਾਪਸ ਮਿਲਾ ਕੇ ਲੱਭੇ ਦਿਖਾਓ ਕਿੱਥੇ ਆ, ਨਹੀਂ। ਇਸ ਕਰਕੇ ਕਈ ਜੀਵ ਭੁਲੇਖੇ ਪਾ ਦਿੰਦੇ ਆ ਜੀ ਅਸੀਂ ਤਾਂ ਗੁਰਮੁਖਾਂ ਨੂੰ ਮਿਲੇ ਹਾਂ, ਠੀਕ ਹੈ ਜੀ। ਜਿਹੜੇ ਸੱਚ ਵਿੱਚ ਸਮਾਏ ਗਏ ਆ, ਸੂਰਜ ਦੀ ਕਿਰਨ ਆ ਉਹ ਆਉਂਦੀ ਆ ਨਾ ਵਾਪਸ, ਉਹ 'ਚ ਸਮਾ ਜਾਂਦੀ ਆ, ਆਉਂਦੀ ਦਿਖਦੀ ਆ ਜਾਂਦੀ ਦਿਖਦੀ ਆ, ਕੋਈ ਉਹਦੇ ਵਿੱਚ ਸਮਾਈ ਹੋਈ ਦਿਖਾ ਦੇਵੇ, ਨਹੀਂ। ਜਦੋਂ ਸਾਡੀ ਜੋਤ ਜੋਤ ਵਿੱਚ ਹੀ ਮਿਲ ਗਈ ਆ, ਕਹਿੰਦੇ ਵੀ ਉਹ ਪੂਰਨ ਹੋ ਗਿਆ, ਉਹ 'ਚ ਸਮਾ ਗਿਆ। ਜੇ ਕਹਿੰਦੇ ਹਰ ਹਰ ਜਨ ਦੋ ਏਕ ਹੈ ਬੇਵਿਚਾਰ ਕਿਛ ਨਾਹੇ, ਜਲ 'ਤੇ ਉਪਜੇ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਉਹਦਾ ਰੂਪ ਹੋ ਗਏ, ਆਉਣਾ ਜਾਣਾ ਮੁੱਕ ਗਿਆ ਆਪਣਾ ਸਾਰਿਆਂ ਦਾ। ਇਸੇ ਪ੍ਰਕਾਰ ਜੋ ਗੁਰਮੁਖਾਂ ਨੇ ਦੇਖਿਆ ਵੀ ਇੱਥੇ ਨਾਭ ਘਾਟ 'ਤੇ ਬਹਿਣਾ ਪੈਂਦਾ, ਬੈਠੇ ਰਹੇ, ਕਹਿੰਦੇ ਦੇਖੇ ਉਹ ਨਾਲ ਹੀ ਸਤਿਗੁਰ ਨੂੰ ਬੇਨਤੀ ਕਰਨ ਲੱਗੇ, ਜੋ ਸਾਡੇ ਸਰੀਰ 'ਚ ਆਤਮਾ ਰਾਮ ਆ ਆਤਮਾ, ਪਰ ਉਦੋਂ ਉਹਨੂੰ ਬੇਨਤੀ ਰਹਿ ਜਾਂਦੇ ਆ ਨਾ, ਉਹਨਾਂ ਨੂੰ ਬੇਨਤੀਆਂ ਕਰਦੇ ਆ, ਕਹਿੰਦੇ ਵੀ ਕੀ ਉਹ ਬੇਨਤੀ ਕਰਦੇ ਆ ਵੀ ਆਪਣੇ ਪ੍ਰਕਾਸ਼ ਨੂੰ ਲੈ ਕੇ ਸਾਨੂੰ ਇਸ ਮਾਇਆ ਦੇ ਘਾਟੋਂ ਕੱਢ ਕੇ ਦਸਵੇਂ ਆਕਾਸ਼ 'ਚ ਲੈ ਜਾਓ। ਫਿਰ ਮਹਾਰਾਜ ਕੀ ਸਮਝਾ ਰਹੇ ਉਹਨਾਂ ਦੇ ਸੰਬੰਧ 'ਚ,
ਕਹਿੰਦੇ ਵੀ ਗੁਰਬਾਣੀ ਵਿੱਚ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁੱਖ ਵਿਆਪਤ ਹੈ ਤਿੱਥੇ ਆਤਮ ਰਾਮ ਪ੍ਰਗਾਸ। ਜਦੋਂ ਆਤਮ ਰਾਮ 'ਚ ਆਪਣਾ ਮਿਲਾਪ ਹੋ ਜਾਂਦਾ ਹੈ ਅਸੀਂ ਵੀ ਘਰ ਚੱਲਦੇ ਸਾਰੇ ਜਾਣੇ, ਜਿਹਨੂੰ ਕਹਿੰਦੇ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਹੁਣ ਇਸ ਹਰੀ ਦੇ ਮੰਦਰ 'ਚ ਆਪਾਂ ਸਾਰੇ ਪਹੁੰਚ ਜਾਂਦੇ ਹਾਂ, ਉੱਥੇ ਜਾ ਕੇ ਹਰੀ ਦੇ ਮੰਦਰ 'ਚ ਕੀ ਆ ਨਾਮ, ਕਿਉਂਕਿ ਜਿਹੜੀ ਆਪ ਪਰਮਾਤਮਾ ਹਰੀ ਦਾ ਮੰਦਰ ਸਾਜਿਆ ਏ, ਕਹਿੰਦੇ ਉੱਥੇ ਜਾ ਕੇ ਕੇਵਲ ਭਗਤ ਹੀ ਗੁਣ ਗਾਉਂਦੇ ਆ, ਦੂਜੇ ਨਹੀਂ ਗੁਣ ਗਾਉਂਦੇ ਹੈ। ਕਹਿੰਦੇ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਏ ਰਾਮ। ਜਿਵੇਂ ਹਰਿਮੰਦਰ ਸਾਹਿਬ ਆਪਾਂ ਦ੍ਰਿਸ਼ਟਮਾਨ 'ਚ ਵੇਖਦੇ ਹਾਂ ਸਾਰੇ ਜਾਣੇ, ਉਹ ਬਿਲਕੁਲ ਇੱਕ ਪਿਓਰ ਨਕਸ਼ਾ ਪੰਜਵੇਂ ਪਾਤਸ਼ਾਹ ਜੀ ਨੇ ਤਿਆਰ ਕੀਤਾ, ਵੀ ਕਿਵੇਂ ਉਹ ਜਿਹਦੀ ਉਹਦੀ ਨੀਂਵ ਕਿਹਨਾਂ ਤੋਂ ਰਖਾਈ ਸੀਗੀ, ਸਾਈਂ ਮੀਆਂ ਵੀ ਉਹ ਪੂਰਨ ਬ੍ਰਹਮ ਗਿਆਨੀ ਸੀਗੇ, ਉਹਨਾਂ ਤੋਂ ਨੀਂਵ ਰਖਾਈ ਉਹ ਹਰਿਮੰਦਰ ਦੀ। ਪਰ ਇੱਦਾਂ ਹੀ ਮਹਾਰਾਜ ਕਹਿ ਰਿਹਾ ਵੀ ਇਸ ਦੀ ਨੀਂਵ ਪਰਮਾਤਮਾ ਨੇ ਆਪ ਰੱਖੀ ਆ। ਦੇਖੋ ਪਹਿਲੇ ਜਦੋਂ ਪਹਿਲਾ ਪ੍ਰਕਾਸ਼ ਪੁਰਬ ਆਪਾਂ ਮਨਾਉਂਦੇ ਹਾਂ ਹਰਿਮੰਦਰ ਸਾਹਿਬ ਦਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸੀਗੇ, ਜਿਨ੍ਹਾਂ ਨੇ 6 ਪਾਤਸ਼ਾਹ ਸੰਗ ਕੀਤਾ, ਪੂਰਨ ਸੱਚ ਮਿਲਾਪ ਸੀਗਾ ਉਹਨਾਂ ਦਾ। ਇੰਨੀ ਮਹਾਰਾਜ ਕਹਿ ਰਹੇ ਬਖਸ਼ੀ ਫੇਰੀ ਨਿਮਾਣੇ ਰਹੇ ਗੁਰਮੁਖ, ਕਦੀ ਹੰਕਾਰ ਨਹੀਂ ਆਇਆ ਉਹਨਾਂ ਨੂੰ। ਸਾਨੂੰ ਤਾਂ ਜੇ ਮਾੜਾ ਮੋਟਾ ਹੀ ਗਿਆਨ ਹੋ ਜਾਵੇ ਅਸ ਤਾਂ ਹੰਕਾਰ 'ਚ ਫੁੱਲੇ ਨਹੀਂ ਸਮਾਉਂਦੇ ਵੀ ਸਾਨੂੰ ਬੜਾ ਪਤਾ ਲੱਗ ਗਿਆ। ਹੁਣ ਆਪਾਂ ਸੁੱਤੇ ਪਏ ਹਾਂ, ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ, ਸੁੱਤੇ ਬੰਦੇ ਨੂੰ ਕਿਸੇ ਗੱਲ ਦਾ ਗਿਆਨ ਹੁੰਦਾ? ਉਹਨੂੰ ਤਾਂ ਇਹ ਨਹੀਂ ਪਤਾ ਮੇਰੇ ਲਾਗੇ ਕੌਣ ਬੋਲਦਾ ਪਿਆ। ਅਤੇ ਆਪਾਂ ਸੁੱਤੇ ਹੀ ਬੰਦੇ, ਸੁੱਤੇ ਬੰਦਿਆਂ ਨੂੰ ਕੋਈ ਸੰਤ ਕਹਿ ਜਾਂਦਾ, ਕੋਈ ਬ੍ਰਹਮ ਗਿਆਨੀ, ਕੋਈ ਗੁਰਮੁਖ ਕਹੀ ਜਾ ਰਿਹਾ ਸੁੱਤੇ ਬੰਦਿਆਂ ਨੂੰ, ਇਹ ਠੀਕ ਹੈ ਜੀ? ਅਤੇ ਆਪਾਂ ਮਾਇੰਡ ਨਹੀਂ ਕਰਨਾ ਹੁੰਦਾ ਕਿਸੇ ਦਾ ਵੀ, ਚੇਤਾ ਰੱਖਿਓ, ਕਿਉਂਕਿ ਆਪਾਂ ਨੂੰ ਪਤਾ ਵੀ ਸਾਰੇ ਸੁੱਤੇ ਪਏ ਆ, ਠੀਕ ਹੈ ਜੀ? ਕੋਈ ਰਾਹ ਦੇ ਵਿੱਚ ਵੀ ਹੋ ਸਕਦੇ ਮੇਰੇ ਵਰਗੇ। ਕਹਿੰਦੇ ਵੀ ਹੰਕਾਰ ਨਾ ਕਰ ਜਿਓ, ਕਹਿੰਦੇ ਗਰਭ ਨਾ ਕੀਜੇ, ਰੰਕ ਨਾ ਹਸੀਏ ਕੋਏ, ਅਜੁਸ ਨਾਭ ਸਮੁੰਦ ਮੈਂ ਕਿਆ ਜਾਣਾ, ਅਜੇ ਤਾਂ ਪਤਾ ਹੀ ਨਹੀਂ ਕੀ ਬਣ ਜਾਣਾ ਅੰਤ ਵੇਲੇ ਆਪਣਾ। ਇਸ ਕਰਕੇ ਹਉਮੈ ਨੂੰ ਛੱਡ ਕੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਭਾਵੇਂ ਕਿੰਨਾ ਹੀ ਕੋਈ ਗਿਆਨ ਹੋ ਜੇ, ਗਿਆਨ ਤੁਹਾਨੂੰ ਤਰਲੋਕੀ ਦਾ ਵੀ ਨਹੀਂ ਹੈਗਾ ਅਜੇ, ਗਿਆਨ ਤਾਂ ਆਪਣੇ ਆਪ ਦਾ ਨਹੀਂ, ਸੁੱਤਾ ਕਿੱਥੇ ਪਏ ਆਪਾਂ, ਠੀਕ ਹੈ? ਤਾਂ ਹੀ ਕਹਿੰਦੇ ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਭਨ ਹੋਏ ਗੋ ਲਾਂਬੇ ਗੋਟ ਬਸਾਰ, ਸਾਰਿਆਂ ਨੇ ਸੌਂ ਜਾਣਾ ਇੱਕ ਦਿਨ। ਇਸ ਕਰਕੇ ਜੇ ਤੁਹਾਨੂੰ ਮਾੜਾ ਮੋਟਾ ਵੀ ਗਿਆਨ ਹੋ ਗਿਆ ਨਾ, ਨਾਲੇ ਸਤਿਗੁਰੂ ਨੂੰ ਬੇਨਤੀ ਕਰਨੀ ਆ ਵੀ ਸਾਨੂੰ ਕੁਛ ਨਹੀਂ ਪਤਾ, ਹਮ ਅਵਗੁਣ ਭਰੇ ਇਹ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੇ ਵਿਖਾ, ਮਾਇਆ ਮੋਹ ਭਰਮ ਪੈ ਭੁੱਲੇ, ਸੁਧਾਰਾ ਸਿਉਂ ਪ੍ਰੀਤ ਲਗਾਏ, ਇੱਕ ਉੱਤਮ ਪੰਥ ਸੁਣਿਆ ਗੁਰਸੰਗਤ ਤਹਿ ਮਿਲੰਤ ਜਾਵਾਂ। ਆਪਾਂ ਨੂੰ ਸੰਗਤ ਵਿੱਚ ਆ ਕੇ ਉਹ ਮਾਰਗ ਮਿਲ ਗਿਆ ਸਾਰਿਆਂ ਨੂੰ, ਜਿਸ ਮਾਰਗ ਦੀਆਂ ਗੱਲਾਂ ਸਾਰੇ ਕਰਦੇ ਆ, ਭਾਈ ਗੁਰਦਾਸ ਜੀ ਸਮਝਾਉਂਦੇ ਆ ਵੀ ਗੱਲਾਂ ਕਰੀ ਜਾ ਰਹੇ ਆ, ਪਰ ਉਹ ਪਥ 'ਤੇ ਉਹ ਪਥਕ 'ਤੇ ਕਹਿੰਦੇ ਪੈਰ ਕੋਈ ਨਹੀਂ ਧਰਦਾ ਪਿਆ ਹੈਗਾ। ਕਹਿੰਦੇ ਪ੍ਰੀਤਮ ਕੇ ਦੇਸ਼ ਬਾਤਨ ਸੇ ਕੈਸੇ ਜੇ, ਕਹਿੰਦੇ ਗੱਲਾਂ ਨਾਲ ਨਹੀਂ ਜਾ ਸਕਦੇ ਪ੍ਰੀਤਮ ਦੇ ਦੇਸ਼ 'ਚ, ਆ ਪ੍ਰੀਤਮ ਦਾ ਦੇਸ਼ ਹੈਗਾ ਹੀ ਸੂਖਮ ਆ, ਇੱਥੇ ਕੋਈ ਆਕਾਰ ਹੀ ਨਹੀਂ ਹੈਗਾ, ਪ੍ਰਕਾਸ਼ ਹੀ ਪ੍ਰਕਾਸ਼ ਆ, ਇੱਥੇ ਕਿਵੇਂ ਆਪਾਂ ਗੱਲੀ ਬਾਤੀ ਪਹੁੰਚ ਜਾਵਾਂਗੇ? ਪਰ ਤੁਹਾਨੂੰ ਗੱਲੀ ਬਾਤੀ ਜੀਵ ਲੈ ਜੇ, ਪਹਿਲਾਂ ਗੱਲ ਕੀਤੀ ਨਾ ਏਜੰਟਾਂ ਦੀ, ਉਹ ਤੁਹਾਨੂੰ ਗੱਲੀ ਬਾਤੀ ਲੈ ਜਾਣਗੇ, ਤੁਹਾਨੂੰ ਮਨ ਪ੍ਰਚਾਲਣਗੇ, ਜਿਹਨੂੰ ਕਾਹਲੀ ਹੁੰਦੀ ਆ ਜਾਣ ਦੀ, ਠੀਕ ਹੈ ਜੀ? ਪਰ ਜਿਹੜੇ ਇੱਥੇ ਫਸੇ ਹੁੰਦੇ ਨਾ, ਉਹਨਾਂ ਨੂੰ ਪੁੱਛ ਲਓ ਭਾਈ ਤੁਹਾਡਾ ਕੀ ਹਾਲ ਆ, ਪਹੁੰਚੇ ਕਿ ਨਹੀਂ ਪਹੁੰਚੇ, ਅੱਜ ਤੋਂ 5 ਸਾਲ ਪਹਿਲਾਂ ਪੁੱਛ ਲਓ, ਅੱਜ ਤੋਂ ਅਗਲੇ 10 ਸਾਲ ਪੁੱਛ ਲਿਓ, ਅਗਲੇ ਵੀ ਅਸੀਂ ਤਾਂ ਉੱਥੇ ਹੀ ਬੈਠੇ ਹਾਂ, ਕਿਉਂਕਿ ਏਜੰਟ ਸਹੀ ਨਹੀਂ ਮਿਲਿਆ ਹੈਗਾ ਉਹਨਾਂ ਨੂੰ, ਉਹ ਤੁਹਾਨੂੰ ਭਰਮ ਭੁਲੇਖੇ ਪਾ ਕੇ ਉੱਥੇ ਫਸਾ ਕੇ ਚਲੇ ਗਏ। ਉਹ ਮੌਜ ਕਰਦੇ ਕਿਤੇ 10 ਲੱਖ 20 ਲੱਖ 30 ਲੱਖ ਮਾਰ ਕੇ ਚਲੇ ਗਏ, ਉਹ ਵਧੀਆ ਗੱਡੀਆਂ ਵਿੱਚ ਮਹਿਲਾਂ ਵਿੱਚ ਘਰ ਵਿੱਚ ਬਹਿੰਦੇ ਪਏ ਆ, ਅਤੇ ਸਾਡੇ ਵਰਗੇ ਇੱਥੇ ਖੱਪੀ ਜਾਂਦੇ। ਇੱਦਾਂ ਪੰਜੇ ਦੂਤ, ਮੈਂ ਦ੍ਰਿਸ਼ਟਮਾਨ ਗੱਲ ਨਹੀਂ ਕਰਦਾ ਸਰ, ਇੱਕ ਮਿਸਾਲ ਲੈ ਰਿਹਾ, ਪੰਜੇ ਦੂਤ ਤੁਹਾਡੇ ਸਵਾਸਾਂ ਦੇ ਨਾਲ ਕੂੜ ਦਾ ਰਾਜ ਚਲਾ ਰਹੇ ਆ, ਠੀਕ ਹੈ ਜੀ? ਹਰ ਕਿਤੇ ਇਹਨਾਂ ਦਾ ਸਿਸਟਮ ਕ੍ਰੀਏਟ ਕੀਤਾ ਹੋਇਆ, ਪੈਸਾ ਤੁਹਾਡਾ ਵਰਤਦੇ ਕੌਣ ਪਏ ਆ, ਕਾਮ ਕਰੋ ਲੋ ਮੋਹ ਘਰ, ਲੜਾਈ ਤੁਹਾਡੀ ਝਗੜਾ ਤੁਹਾਡਾ, ਆਨੰਦ ਇਹ ਮਾਣਦੇ ਪਏ। ਜਿਹੜਾ ਕਿ ਸ਼ੈਤਾਨ ਬੰਦਾ ਹੁੰਦਾ ਨਾ,
ਉਹ ਸਿਰਫ ਤੀਲੀ ਲਾ ਕੇ ਕੀ ਆ ਉਹ ਤਮਾਸ਼ਾ ਵੇਖਣ ਆਉਂਦਾ, ਜਿਵੇਂ ਨਾਰਦ ਜੀ ਸੀਗੇ ਬ੍ਰਹਮਾ ਜੀ ਲੜਕੇ, ਉਹ ਬਹੁਤ ਮਸ਼ਹੂਰ ਸੀ ਉਸ ਸਮੇਂ ਜਿਹਨਾਂ 'ਤੇ ਰਹੇ ਸੰਸਾਰ 'ਤੇ। ਉਹ ਕਹਿੰਦੇ ਵੀ ਇਹਦੀ ਖੂਬੀ ਆ ਇਹ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦਾ ਸੀਗਾ, ਅਤੇ ਉਹ ਖੁਸ਼ ਨਾ ਦੇਖਣ ਕਰਕੇ ਉਹ ਜਿੱਥੇ ਵੀ ਜਾਣਾ ਉਹਨੇ ਤੀਲੀ ਲਾ ਦੇਣੀ ਆ, ਲੜਾ ਕੇ ਆ ਜਾਣਾ ਉਹਨਾਂ ਨੂੰ। ਇੱਦਾਂ ਸਾਡਾ ਮਨ ਆ, ਇਹ ਕਿਸੇ ਨੂੰ ਖੁਸ਼ ਦੇਖ ਕੇ ਰਾਜ਼ੀ ਨਹੀਂ ਹੈਗਾ। ਵੀ ਮਾੜੀ ਜਿਹੀ ਗੱਲ, ਜਿਵੇਂ ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਇੱਕ ਗੱਲ ਕਿਸੇ ਬਾਰੇ ਕੀਤੀ, ਉਹ ਜਦੋਂ ਦਸਵੇਂ ਬੰਦੇ ਕੋਲ ਗੱਲ ਪਹੁੰਚਣੀ ਹੋਰ ਗੱਲ ਬਣ ਜਾਣੀ ਆ ਕੋਈ, ਉਹ ਜਦੋਂ ਹੋਰ ਗੱਲ ਬਣ ਗਈ ਝਗੜਾ ਪੈਣਾ, ਮਨ ਤਾਂ ਫਲਾਣੇ ਬੰਦੇ ਨੇ ਕਿਹਾ, ਉਹਨੂੰ ਪੁੱਛੋਗੇ ਮਨ ਤਾਂ ਉਹਨੇ ਕਿਹਾ, ਮਨ ਉਹਨੇ ਕਿਹਾ, ਜੋ ਘੁੰਮ ਕੇ ਗੱਲ ਆਉਂਦੀ ਕਹਿੰਦੇ ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀਗੀ ਇਹ, ਮੈਨੂੰ ਕੀ ਪਤਾ ਇੰਨੀ ਗੱਲ ਫੈਲ ਜਾਣੀ ਆ। ਤੀਲੀ ਵੀ ਲਾ ਦੇਣੀ ਅਤੇ ਆਪ ਸਪਸ਼ਟ ਜੋ ਹੈ ਸਾਫ਼ ਕਲੀਅਰ ਵੀ ਹੋ ਜਾਣਾ। ਇਸ ਕਰਕੇ ਆਪਾਂ ਨਾਰਦ ਵਰਗੇ ਨਹੀਂ ਬਣਨਾ ਕਿਸੇ ਨੇ, ਆਪਾਂ ਬਣਨਾ ਗੁਰਮੁਖ। ਜਿਹੜਾ ਗੁਰਮੁਖ ਹੁੰਦਾ ਏ ਉਹ ਕਦੀ ਵੀ ਕਿਸੇ ਦੇ ਖਿਲਾਫ਼ ਗੱਲ ਨਹੀਂ ਕਰਦਾ ਹੈਗਾ, ਉਹ ਨਾ ਹੀ ਚੰਚਲ ਹੁੰਦਾ ਏ, ਉਹ ਥਿਰ ਰਹਿਣ ਵਾਲਾ ਹੁੰਦਾ ਏ। ਇਸ ਕਰਕੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਇਸ ਹਰੀ ਦੇ ਮੰਦਰ 'ਚ ਆਪਾਂ ਸਾਰਿਆਂ ਨੇ ਜਾਣਾ। ਜਦੋਂ ਆਪਾਂ ਹਰੀ ਦੇ ਮੰਦਰ 'ਚ ਜਾਂਦੇ ਹਾਂ, ਜਦੋਂ ਉੱਥੇ ਜਾ ਕੇ ਨਾਮ ਦੀ ਪ੍ਰਾਪਤੀ ਹੁੰਦੀ ਪਰਮਾਤਮਾ ਦੇ ਸਨਮੁਖ ਹੋ ਕੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਇਹ ਨਾਮ ਦਿਖਦਾ ਨਹੀਂ ਸੀ ਕਿਸੇ ਨੂੰ, ਇਹਦੇ ਮੁੱਖ ਦੀ ਆਵਾਜ਼ ਆ, ਜਦੋਂ ਸਨਮੁੱਖ ਹੋਏ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਦੋਂ ਨਾਮ ਧਨ ਮਿਲ ਗਿਆ ਉਹ ਸੰਸਾਰ ਦੀ ਇੱਛਾ ਰੱਖਦਾ ਹੀ ਨਹੀਂ। ਕਹਿੰਦੇ ਵੀ ਦੇਖ ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਦਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਮੰਗਣ ਕਹੇ ਜਾਏ। ਉਹ ਮੰਗਦਾ ਹੀ ਨਹੀਂ ਕੁਛ ਹੋਰ, ਵੀ ਬਿਣਤ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦਿਓ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਉਸ ਹਰੀ ਦੇ ਮੰਦਰ 'ਚ ਜਿਵੇਂ ਦ੍ਰਿਸ਼ਟਵਾਨ ਹਰਿਮੰਦਰ ਸਾਹਿਬ 'ਚ ਚਾਰ ਦਰਵਾਜ਼ੇ ਆ, ਇੱਦਾਂ ਆਪਣੇ ਪੂਰਬ ਪੱਛਮ ਉੱਤਰ ਦੱਖਣ, ਜੇ ਬਾਬਾ ਕਬੀਰ ਜੀ ਵੀ ਇਸ ਰਸਤੇ ਥਾਣੀ ਗਏ ਆ ਖਰ ਚੱਕਰਾਂ ਰਾਹੀਂ, ਉਹਨਾਂ ਨੂੰ ਪ੍ਰੈਕਟੀਕਲ ਹੋਏ ਆ, ਉਹ ਲਿਖੇ ਸਾਰੇ ਗੁਰਬਾਣੀ ਵਿੱਚ। ਜੇ ਤੁਹਾਨੂੰ ਵੀ ਖੜ ਚੱਕਰਾਂ ਦੀ ਗੱਲ ਵੀ ਕਰਦਾ ਨਾ ਵੀ ਇਹ ਚੀਜ਼ਾਂ ਇੱਦਾਂ ਇੱਦਾਂ ਹੈ, ਹੁਣ ਪੁੱਛ ਲਓ ਭਾਈ ਕਿੱਥੇ ਲਿਖਿਆ ਗੁਰਬਾਣੀ ਵਿੱਚ, ਸਾਨੂੰ ਵੀ ਦੱਸ ਦਿਓ ਅਸੀਂ ਵੀ ਪੜ੍ਹ ਲਈਏ। ਇਸ ਕਰਕੇ ਜਿਹੜੀ ਗੱਲ ਗੁਰਬਾਣੀ 'ਚ ਲਿਖੀ ਆ ਤੁਸੀਂ ਉਹਨੂੰ ਸੱਚ ਮੰਨ ਕੇ ਚੱਲੂਗੇ, ਫਿਰ ਤੁਹਾਨੂੰ ਵਿਸ਼ਵਾਸ ਹੋਵੇ ਅਸਲੀ ਗੁਰਮੁਖ ਆ, ਸੰਤ ਆ। ਜੇ ਤੁਹਾਨੂੰ ਗੁਰਬਾਣੀ ਦਾ ਫਰਮਾਨ ਨਹੀਂ ਦੇ ਰਿਹਾ ਫਿਰ ਉਹ ਸਮਝੋ ਨਾ ਸੰਤ ਨਹੀਂ ਹੈ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਨੇ, ਹੋ ਤੁਹਾਨੂੰ ਪੰਜਾਂ ਵਸ ਪੈ ਕੇ ਠੱਗਣਾ ਚਾਹੁੰਦੇ ਆ। ਜਦੋਂ ਬਾਬਾ ਕਬੀਰ ਜੀ ਇਸ ਰਸਤੇ ਥਾਣੀ ਗਏ, ਜਿਹੜੇ ਸਾਡੇ ਸਰੀਰ 'ਚ ਪਿੱਛੇ ਖਿੜਕੀ ਆ ਉੱਥੇ ਅੰਮ੍ਰਿਤ ਰਸ ਚੱਲਦਾ ਪਿਆ ਏ, ਕਹਿੰਦੇ ਵੀ ਜਿਵੇਂ ਹੁਣ ਆਪਾਂ ਸਰੀਰ ਆ ਜਿੱਥੇ ਰੀੜ੍ਹ ਦੀ ਹੱਡੀ ਖਤਮ, ਕਹਿੰਦੇ ਉਹਨੂੰ ਸਿੱਲ ਕਿਹਾ ਗੁਰਬਾਣੀ ਵਿੱਚ, ਕਹਿੰਦੇ ਮੂਲ ਦੁਆਰੇ ਬੰਧ ਆ ਬੰਧ, ਰੱਬ ਉੱਪਰ ਗਿਆ ਰਾਖਿਆ ਚੰਦ, ਪੱਛਮ ਦੁਆਰੇ ਸੂਰਜ ਤਪੇ, ਮੇਰੇ ਡੰਡ ਸਿਰ ਉੱਪਰ ਵਸੇ। ਕਹਿੰਦੇ ਪੱਛਮ ਦੁਆਰੇ ਕੀ ਸਿੱਲ ਔਰ ਤਹਿਸਿਲ, ਉੱਪਰ ਖਿੜਕੀ ਔਰ ਖਿੜਕੀ ਉੱਪਰ, ਦਸਵਾਂ ਦੁਆਰ ਕਹੋ ਕਬੀਰ ਤਾਕਾ ਅੰਤ ਨਾ ਪਾਰ। ਉਹਨੇ ਪ੍ਰੈਕਟੀਕਲ ਕਰਕੇ ਦੱਸਿਆ ਵੀ ਇੱਦਾਂ ਇਹ ਚੀਜ਼ ਹੁੰਦੀ ਆ। ਇਸ ਕਰਕੇ ਇਕੱਲੀ ਇਕੱਲੀ ਗੱਲ, ਗੁਰੂ ਸਾਹਿਬ ਸਾਡੇ ਸਮਰੱਥ ਆ, ਸਾਡੇ ਪੂਰਨ ਆ, ਪਰ ਹਰ ਚੀਜ਼ ਮਾਰਾ ਲਿਖ ਕੇ ਗਏ ਗੁਰਬਾਣੀ ਦੇ ਵਿੱਚ, ਪਰ ਗੱਲ ਕੀ ਸਾਨੂੰ ਪੜ੍ਹ ਕੇ ਆਪ ਖੋਜਣਾ ਪੈਣਾ, ਨਹੀਂ ਪਤਾ ਲੱਗਦਾ ਗੁਰਮੁਖ ਆ ਕੇ ਪੁੱਛ ਲਓ, ਪਰ ਪੁੱਛਣਾ ਜ਼ਰੂਰ ਆ ਵੀ ਸਤਿਗੁਰ ਪਾਸ ਹਰ ਬਾਤ ਪੁੱਛੇ, ਜੇ ਨਾਮ ਪਦਾਰਥ ਪਾਇਆ ਪਾਏ ਲੱਗੂ ਨਿਤ ਕਰੂੰ ਬੇਨੰਤੀ, ਗੁਰ ਸਤਿਗੁਰ ਪੰਥ ਬਤਾਇਆ। ਉਹ ਤੁਹਾਨੂੰ ਮਾਰਗ ਦੱਸਦੇ ਪਏ ਸਾਰਿਆਂ ਨੂੰ, ਪਰ ਗੱਲ ਕੀ ਆਪਾਂ ਪੁੱਛਦੇ ਨਹੀਂ ਹੈਗੇ। ਜੇ ਮੱਥਾ ਵੀ ਟੇਕਿਆ ਨਾ ਆਪਾਂ ਮਹਾਰਾਜ ਨੂੰ, ਆਪਣਾ ਫਰਜ਼ ਬਣਦਾ ਏ, ਭਾਵੇਂ ਦੋ ਹੀ ਮਹਾਰਾਜ ਦੀਆਂ ਪੰਕਤੀਆਂ ਪੜ੍ਹ ਕੇ ਆਪਾਂ ਜਾਈਏ ਮਹਾਰਾਜ ਦੇ ਆਸਣ 'ਤੇ ਵੀ ਮਹਾਰਾਜ ਕੀ ਹੁਕਮ ਕਰਦੇ ਪਏ ਆ, ਪੜ੍ਹ ਕੇ ਅੱਗੇ ਆਓ, ਫਿਰ ਉਹਨੂੰ ਕਮਾਓ ਵੀ ਮੈਂ ਗੁਰੂ ਕੋਲ ਗਿਆ ਸੀ, ਗੁਰੂ ਸਾਹਿਬਾਂ ਦੀ ਬਾਣੀ ਪੜ੍ਹੀ, ਮੈਨੂੰ ਇਹ ਹੁਕਮ ਹੋਇਆ। ਪਰ ਕਈ ਜੀਵਤਾਂ ਨੂੰ ਅੱਜ ਕੱਲ੍ਹ ਮਹਾਰਾਜ ਦੀ ਬਾਣੀ ਨੂੰ ਆਪਣੇ ਸਿਸਟਮ ਅਨੁਸਾਰ ਲਈ ਜਾਂਦੇ ਆ। ਜੇ ਤਾਂ ਕੋਈ ਚੰਗਾ ਜਨਮਦਿਨ ਦਾ ਹੋਵੇ ਸ਼ੁਭ ਮੌਕਾ, ਉਹ ਉੱਦਾਂ ਦਾ ਹੁਕਮਨਾਮਾ ਭਾਲਦੇ ਆ, ਵਿਆਹ ਵਾਲੇ ਉੱਦਾਂ ਦਾ ਭਾਲਦੇ ਆ, ਮਰਗਤ ਵਾਲੇ ਉੱਦਾਂ ਦਾ। ਜੇ ਕਦੇ ਅਪਸੈਟ ਹੋ ਜਾਵੇ ਕੰਮ, ਵਿਆਹ ਵਾਲੇ ਮਰਗਤ ਵਾਲਾ ਆ ਗਿਆ ਅਤੇ ਜਨਮਦਿਨ ਵੇਲੇ ਕੋਈ ਹੋਰ ਆ ਗਿਆ, ਉਹ ਰੌਲਾ ਪੈ ਜਾਂਦਾ। ਉਹ ਵਿਚਾਰੇ ਗ੍ਰੰਥੀ ਸਿੰਘ ਵੀ ਸ਼ਸ਼ੋਪਨ ਰਹਿੰਦੇ ਆ ਵੀ ਕਿਤੇ ਗਲਤ ਹੁਕਮਨਾਮਾ ਲੈ ਦਈਏ, ਉਹ ਵੀ ਵਿਚਾਰੇ ਉੱਦਾਂ ਹੀ ਲੈ ਦਿੰਦੇ ਆ ਭਾਈ ਇਹ ਬੰਦੇ ਖੁਸ਼ ਰਹਿਣ। ਗੁਰੂ ਸਾਹਿਬਾਂ ਦੀ ਬਾਣੀ ਨੂੰ ਅਸੀਂ ਪਤਾ ਨਹੀਂ ਕੀ ਮੰਨ ਕੇ ਬਹਿ ਗਏ ਹਾਂ, ਆਪਣੇ ਮੁਤਾਬਕ ਗੁਰਬਾਣੀ ਨੂੰ ਚਲਾਉਂਦੇ ਪਏ ਹਾਂ ਆਪਾਂ, ਜਦਕਿ ਅਸੀਂ ਗੁਰੂ ਮੁਤਾਬਕ ਚੱਲਣਾ ਸੀ ਸਾਰਿਆਂ ਨੇ।
ਸਿਸਟਮ ਹੀ ਪੁੱਠਾ ਸਾਰਾ ਹੋ ਗਿਆ ਹੈਂ ਜੀ। ਐਨੇ ਸਾਡੇ ਮਨ ਦੀ ਜਿਹੜੀ ਅਵਸਥਾ ਵਿਗੜ ਚੁੱਕੀ ਆ ਸਾਰਿਆਂ ਦੀ। ਸੋ ਗੁਰਬਾਣੀ ਪੂਰਨਾ ਡਜ਼ ਨਾ ਮੈਟਰ, ਉਹ ਤੁਹਾਡੇ ਸੰਸਾਰੀ ਕੰਮਾਂ ਵਾਸਤੇ ਨਹੀਂ ਹੁੰਦੀ, ਠੀਕ ਹੈ ਜੀ। ਉਹ ਤੁਹਾਡੇ ਅਧਿਆਤਮਿਕ ਮਾਰਗ ਜੇ ਕੋਈ ਰੁਕਾਵਟ ਆ ਗਈ ਉਹਦੇ ਵਾਸਤੇ ਸੀ। ਦੇਖੋ ਗੁਰੂ ਸਾਹਿਬਾਂ ਨੇ 10 ਜਾਮੇ ਭਗਤ ਗੁਰਸਿੱਖ ਕੁੱਲ ਮਿਲਾ ਕੇ 36 ਗੁਰਮੁਖਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਮਹਾਰਾਜ ਬਾਣੀ ਦੇ ਵਿੱਚ, ਕਿ ਸਾਨੂੰ ਇਹਨਾਂ ਕੰਮਾਂ ਵਾਸਤੇ ਬਾਣੀ ਦੇ ਕੇ ਗਏ ਸੀਗੇ ਉਹ, ਵੀ ਆਹ ਕੰਮ ਕਰ ਲਿਆ ਕਰੋ ਕੋਈ ਗੱਲ ਨਹੀਂ। ਪਰ ਕਦੀ ਨਹੀਂ ਵਿਚਾਰਿਆ ਆਪਾਂ, ਆਪਣਾ ਸਿਸਟਮ ਹੀ ਬਿਲਕੁਲ ਬਦਲ ਗਿਆ ਸਾਰਿਆਂ ਦਾ। ਇਸ ਕਰਕੇ ਕਿੰਨੀਆਂ ਸ਼ਹੀਦੀਆਂ ਹੋਈਆਂ, ਸਾਰੇ ਇਤਿਹਾਸ ਪੜ੍ਹਦੇ ਹਾਂ ਨਾ, ਇਤਿਹਾਸ ਪੜ੍ਹਦੇ ਆਪਾਂ ਸਾਰੇ ਜਾਣੇ ਤਿੰਨਾਂ ਚਾਰਾਂ ਦੀ ਆਵਾਜ਼ ਹੈ ਹਾਂਜੀ ਹਾਂਜੀ, ਉਹ ਵੀ ਮੱਧਮ ਜੀ। ਇਤਿਹਾਸ ਪੜ੍ਹਿਆ ਕਰੋ, ਬਹੁਤ ਕੁਛ ਸਿੱਖਣ ਨੂੰ ਮਿਲਦਾ ਆਪਾਂ ਨੂੰ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨਾ, ਉਹ ਕਾਮਯਾਬ ਨਹੀਂ ਹੁੰਦੀਆਂ। ਪੜ੍ਹਿਓ, ਦਸ਼ਮੇਸ਼ ਪਿਤਾ ਜੀ ਨੇ ਜਦੋਂ ਸਾਨੂੰ ਸਤਿਗੁਰ ਦੀ ਬਾਣੀ ਦੇ, ਉਹ ਤੋਂ ਪਹਿਲਾਂ ਕਿੰਨੀਆਂ ਸ਼ਹੀਦੀਆਂ ਹੋਈਆਂ, ਅਣਗਿਣਤ ਸ਼ਹੀਦੀਆਂ ਹੋਈਆਂ, ਪਰ ਆਪਾਂ ਵਿਚਾਰੇ ਨਹੀਂ ਕਦੀ, ਕਿਉਂਕਿ ਇਤਿਹਾਸ ਛੱਡ ਦਿੱਤਾ ਆਪਾਂ ਸਾਰਿਆਂ ਨੇ। ਬਾਣੀ ਵੀ ਪੜ੍ਹਨੀ ਆ, ਬਾਣੀ ਦੀ ਧਾਰਨੀ ਵੀ ਹੁਣ ਆਪਾਂ ਸਾਰਿਆਂ ਨੇ ਇਤਿਹਾਸ ਪੜ੍ਹ ਕੇ ਉਹ 'ਚੋਂ ਇਕੱਲਾ ਕੰਨ ਰਸ ਨਹੀਂ, ਵੀ ਬੜੀਆਂ ਦੇਗਾਂ ਤੇਗਾਂ ਚੱਲੀਆਂ ਸ਼ਹੀਦੀਆਂ, ਜੀਵਨ ਬਦਲੋ ਆਪਣਾ ਉਹਨਾਂ ਗੁਰਸਿੱਖਾਂ ਵਾਂਗੂ। ਕਿਵੇਂ ਗੁਰੂ ਸਾਹਿਬ ਜਾਣ ਤੋਂ ਬਾਅਦ ਆਪਾਂ ਵੇਖਦੇ ਕਿਵੇਂ ਘੋਟਿਆਂ ਆਪਣੇ ਘੋੜਿਆਂ ਦੀਆਂ ਕਾਠੀਆਂ 'ਤੇ ਬਹਿ ਬਹਿ ਕੇ ਰਾਤਾਂ ਕੱਟੀਆਂ ਉਹਨਾਂ ਨੇ, ਕਿਵੇਂ ਪੱਤੇ ਵੀ ਖਾਣੇ ਪਏ, ਗੁਜ਼ਾਰਾ ਕੀਤਾ ਉਹਨਾਂ ਨੇ। ਅਤੇ ਆਪਾਂ ਤਾਂ ਅਨੰਦਪੁਰ ਸਾਹਿਬ ਦੇ ਇਤਿਹਾਸ ਹੀ ਪੜ੍ਹ ਲਈਏ, ਜਦੋਂ ਫੌਜਾਂ ਨੇ ਘੇਰਾ ਪਾ ਲਿਆ, 6 ਮਹੀਨੇ ਦਾ ਸਾਰਾ ਰਾਸ਼ਨ ਬੰਦ ਹੋ ਗਿਆ, ਖਾਣ ਨੂੰ ਕੁਛ ਹੈ ਨਹੀਂ, ਫਿਰ ਵੀ ਸਿੰਘ ਲੜਦੇ ਰਹੇ ਗੁਰੂ ਦੇ ਆਖੇ ਲੱਗ ਕੇ। ਅੱਜ ਦਾ ਉਹ ਸਮਾਂ ਨਹੀਂ ਹੈ, ਅੱਜ ਦਾ ਮਾਹੌਲ ਨਹੀਂ, ਰੋਟੀ ਪਾਣੀ ਵਧੀਆ, ਘਰ ਬਾਰ ਵਧੀਆ। ਇਹ ਤਾਂ ਤੁਹਾਨੂੰ ਅੰਦਰਲੀ ਜੰਗ ਬਾਰੇ ਕਹਿ ਰਹੇ ਆ, ਅੰਦਰ ਜੰਗ ਲੜੀ ਜਾਓ, ਖਾਲਸਾ ਸੋਈ 'ਚ ਕਰੇ ਨਿੱਤ ਜੰਗ, ਤੁਹਾਡੇ ਕੋਲ ਉਹ ਵੀ ਜੰਗ ਨਹੀਂ ਲੜੀ ਜਾ ਰਹੀ, ਭੁੱਲ ਜਾਂਦੇ ਹਾਂ ਜੀ, ਕਿਉਂਕਿ ਹੰਢਾਈਆਂ ਨਹੀਂ ਹੈਗੀਆਂ। ਜਿਹਨੇ ਹੰਢਾਈਆਂ ਹੋਵੇ ਨਾ, ਉਹ ਲੜਦੇ ਆ। ਇਸ ਕਰਕੇ ਤੁਰਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਆਓ, ਫਿਰ ਆਪਾਂ ਸਿਮਰਨ ਕਰੀਏ ਸਾਰੇ ਜਾਣੇ, ਤਾਂ ਕਿ ਜੋ ਗੁਰਬਾਣੀ ਗੁਰੂ ਦਾ ਫਲਸਫਾ ਨਾ ਸਾਡੇ ਸਮਝ ਪੈ ਜਾਵੇ। ਜਿੱਥੇ ਗੁਰੂ ਸਾਹਿਬ ਦ੍ਰਿਸ਼ਟੀ ਪੈਂਦੀ ਆ ਨਾ, ਉਹ ਨੀਵਿਆਂ ਦੱਸਾਂ ਗੁਰਮੁਖ ਕਹਿੰਦੇ ਹੁੰਦੇ ਸੀ, ਆਪਾਂ ਲੋਅ ਸਟੈਂਡਰਡ ਦੇ ਵਿੱਚ ਰਹਿਣਾ, ਹਾਈ ਸਟੈਂਡਰਡ ਨਹੀਂ ਜਾਣਾ ਆਪਾਂ ਕਿਸੇ ਨੇ ਵੀ, ਲੋਅ ਸਟੈਂਡਰਡ 'ਚ ਆਪਾਂ ਨੀਵੇਂ ਲੈ ਕੇ ਚੱਲਾਂਗੇ, ਸਾਦੇ ਰਹਿ ਕੇ ਚੱਲਾਂਗੇ। ਸਾਦਾ ਜੀਵਨ ਉਹ 'ਚ ਵਿਚਾਰ, ਖਾਣਾ ਪੀਣਾ ਸਾਦਾ ਹੋਵੇ, ਪਹਿਨਣਾ ਸਾਦਾ ਹੋਵੇ, ਪਰ ਜਿਹੜੀ ਵਿਚਾਰ ਕਹਿੰਦੇ ਉੱਚ ਕੋਟੀ ਦੀ ਚਾਹੀਦੀ ਮੇਰੇ ਗੁਰਸਿੱਖ ਦੀ। ਆਓ ਨੇਤਰ ਬੰਦ ਕਰਕੇ ਸਾਰੇ ਜਾਣੇ ਅਭਿਆਸ ਸ਼ੁਰੂ ਕਰੀਏ। ਆਪਣੀ ਹੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ ਸਾਰਿਆਂ ਨੇ, ਜੋ ਬੋਲਦੇ ਉਹਨੂੰ ਸੁਣੀ ਜਾਣਾ, ਸੁਣ ਸੁਣ ਕੇ ਸੌਣਾ। ਜਿਵੇਂ ਆਪਾਂ ਵੇਖਿਆ ਨਾ, ਇੱਕ ਬੱਚੇ ਨੂੰ ਮਾਂ ਜੋ ਆ ਲੋਰੀ ਦਿੰਦੀ ਆ, ਠੀਕ ਹੈ ਜੀ, ਉਹ ਲੋਰੀ ਦੇ ਜਾਂਦੀ ਆ, ਨਾਲ ਥਾਪੇ ਦੇ ਜਾਂਦੇ, ਉਹ ਝੱਟ ਸੋ ਜਾਂਦਾ, ਠੀਕ ਹੈ ਜੀ। ਇੱਦਾਂ ਹੀ ਤੁਹਾਨੂੰ ਗੁਰੂ ਨੇ ਲੋਰੀ ਦੇਣੀ, ਵਾਹ ਗੁਰੂ, ਨਾਲ ਤੁਹਾਨੂੰ ਥਾਪੀ ਦੇਣੀ, ਪੁੱਤ ਸੌਂ ਜਾ ਹੈਂਜੇ, ਅਤੇ ਤੁਸੀਂ ਝੱਟ ਸੌਂ ਜਾਣਾ ਸਾਰਿਆਂ ਨੇ। ਜਿਹਨੂੰ ਡਿਪਰੈਸ਼ਨ ਦੀ ਪ੍ਰੋਬਲਮ ਉਹਦੀ ਵੀ ਠੀਕ ਹੋ ਜਾਣੀ ਆ, ਜਿਹਨੂੰ ਸਟ੍ਰੈਸ ਆ ਉਹ ਵੀ ਦੂਰ ਹੋ ਜਾਣਾ, ਕਿਉਂਕਿ ਮਾਂ ਦੇ ਆਖੇ ਲਾ ਕੇ, ਮਾਂ ਦੀ ਗੋਦ ਵਿੱਚ ਬਹਿ ਕੇ ਆਪਾਂ ਉਹ ਨੀਂਦ ਦਾ ਉਹ ਆਨੰਦ ਲਿਆਏ। ਸੋ ਆਓ ਇਹ ਪਾਲਣਾ ਹੈ, ਵਾਹ ਗੁਰੂ ਵਾਹ ਗੁਰੂ, ਕਿਉਂ ਨਹੀਂ ਆਪਾਂ ਆਪਣੇ ਘਰ ਜਾਵਾਂਗੇ। ਆਓ ਨੇਤਰ ਬੰਦ ਕਰਕੇ ਸਾਰੇ ਹੀ ਆਪਣੀ ਆਵਾਜ਼ ਨੂੰ ਬੜੇ ਪ੍ਰੇਮ ਨਾਲ ਬੋਲਣਾ ਅਤੇ ਸੁਣਨਾ ਕਰੋ ਜੀ ਸ਼ੁਰੂ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

Guru, Guru, Guru, Guru, Guru, Guru. ਕਰਦਿਆਂ ਅੰਤਰਗਤ ਹੋ ਜਾਓ ਸਵਾਸਾਂ ਦੇ ਵਿੱਚ। ਕੋਸ਼ਿਸ਼ ਕਰਿਓ ਤਨ ਨਾ ਹਿੱਲੇ ਆਪਣਾ, ਸਿਰਫ ਤੁਹਾਡੀ ਸੁਰਤ ਅਤੇ ਸਵਾਸ। ਸੁਰਤੀ ਸੁਰਤ ਰਲਾਈਏ ਏਤ, ਤਨ ਕਾ ਤੁਲਾ ਲੰਘੀਏ ਜੇਤ। ਤਨ ਦਾ ਤੁਲਾ ਬਣਾ ਕੇ ਆਪਾਂ ਭੋਜਲ ਟੱਪਣਾ ਹੈ। ਸੋ ਕੋਸ਼ਿਸ਼ ਕਰੋ ਸੁਰਤੀ ਨੂੰ ਸਵਾਸਾਂ ਦੇ ਵਿੱਚ ਲਿਆ ਕੇ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰੋ ਇੱਕ ਅੱਧੇ ਮਿੰਟ ਵਾਸਤੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਜੇ ਆਪਾਂ ਰੋਜ਼ ਅਭਿਆਸ ਕਰਦਿਆਂ ਕਰਦਿਆਂ ਰਾਤ ਨੂੰ ਸੌਣ ਲੱਗਿਆਂ ਇੱਦਾਂ ਹੌਲੀ ਹੌਲੀ ਸਵਾਸਾਂ 'ਚ ਅੰਤਰਗਤ ਆ ਜਾਈਏ ਤਾਂ ਝੱਟ ਹੀ ਆਪਾਂ ਦੇਹ ਛੱਡ ਕੇ ਦੇਹ ਤੋਂ ਵਿਦੇਹ ਹੋ ਸਕਦੇ ਹਾਂ। ਸੋ ਗੁਰਮੁਖ ਪਿਆਰਿਓ, ਆਪਣਾ ਸ਼ਾਮ ਦਾ ਦੀਵਾਨ ਰਹਿ ਗਿਆ, ਫਿਰ ਆਪਣੇ ਕੈਂਪ ਦੀ ਸਮਾਪਤੀ। ਸੋ ਕੋਸ਼ਿਸ਼ ਕਰਿਓ ਸਾਰੇ ਜਾਣੇ ਸ਼ਾਮਾਂ ਨੂੰ ਫਿਰ ਆਪਾਂ ਰਲ ਮਿਲ ਕੇ ਉਸਤਤ ਕਰੀਏ ਮਹਾਰਾਜ ਦੀ। ਸੌਣ ਸਮੇਂ ਦੀ ਸਮਾਪਤੀ ਹੈ, ਭਾਈ ਸਾਹਿਬ ਜੀ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਵਿਚਾਰ ਕਰਦਿਆਂ ਹੋਇਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਹਨ ਜੀ, ਬਖਸ਼ ਲੈਣਾ ਜੀ। ਇੱਕ ਬੇਨਤੀ, ਸ਼ਾਮ ਨੂੰ ਜਿਹੜਾ ਅਭਿਆਸ ਹੋਏਗਾ ਘੰਟਾ, ਉਹ ਆਪਾਂ ਰਲ ਮਿਲ ਕੇ ਸਟੇਜ ਤੋਂ ਕਰਾਂਗੇ, ਵੀ ਕਿਵੇਂ ਆਪਾਂ ਸਹਿਜ 'ਚ ਬੈਠਣਾ ਵਾਰ ਵਾਰ ਜਾ ਕੇ ਉਹਦਾ ਪ੍ਰੈਕਟੀਕਲ ਕਰਾਂਗੇ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਆਪਾਂ ਨੂੰ ਸਮਾਂ ਬਖਸ਼ਿਸ਼ ਕੀਤਾ ਰਲ ਮਿਲ ਕੇ ਗੁਰਬਾਣੀ ਦੁਆਰਾ ਆਪਣੇ ਜੀਵਨ ਦੀ ਜਾਤ ਸਿੱਖਣ ਦਾ। ਬੜੇ ਪਿਆਰ ਦੇ ਨਾਲ ਗੁਰਮੁਖਾਂ ਨੇ ਆਪਾਂ ਨੂੰ ਹਰੇਕ ਪੁਆਇੰਟ ਤੋਂ ਬਰੀਕੀ ਨਾਲ ਸਮਝਾਇਆ। 2 ਮਿੰਟ ਮੈਂ ਤੁਹਾਡੇ ਲੈਣੇ ਆ। ਅੱਜ ਸੰਸਾਰ 'ਚ ਇੱਕ ਬੜੀ ਵੱਡੀ ਚੱਲ ਰਹੀ ਆ ਗੱਲ ਸਿੱਖੀ ਧਰਮ 'ਚ, ਮਾਸ ਖਾਣਾ ਨਾ ਖਾਣਾ ਬੜਾ ਸ਼ੋਰ ਆ, ਹੁਣ ਤੋਂ ਨਹੀਂ ਕਾਫੀ ਸਮੇਂ ਤੋਂ, ਮੇਰਾ ਖਿਆਲ 4 ਸਾਲ ਹੋ ਗਏ ਹੋਣਗੇ। ਅਸੀਂ ਜਰਮਨ ਗਏ ਸੀ ਕੋਲਨ ਦੀ ਧਰਤੀ 'ਤੇ, 31 ਦਸੰਬਰ ਨੂੰ ਰਾਤ ਨੂੰ ਸੀ ਪ੍ਰੋਗਰਾਮ, ਜਿਵੇਂ ਬਾਹਰਲੇ ਦੇਸ਼ਾਂ 'ਚ ਮਨਾਉਂਦੇ ਆ ਨਵੇਂ ਸਾਲ ਦਾ। ਉਹ ਜਦੋਂ ਅਸੀਂ ਸਟੇਜ ਵੱਲੋਂ ਜਾਣ ਲੱਗੇ, ਉਸ ਗੁਰੂ ਘਰ ਦੇ ਮੁੱਖ ਸੇਵਾਦਾਰ ਸੀ ਰੇਸ਼ਮ ਸਿੰਘ ਬੱਬਰ, ਉਹ ਸਾਨੂੰ ਕਹਿੰਦੇ ਭਾਈ ਸਾਹਿਬ ਇੱਕ ਬੇਨਤੀ ਆ, ਮਹੋ ਜੀ ਹੁਕਮ ਕਰੋ। ਕਹਿੰਦੇ ਅੱਜ ਇਸ 'ਤੇ ਬੋਲਿਓ। ਮਹ ਜੀ ਵੀ ਬਹੁਤ ਲੋਕ ਬੋਲੀ ਜਾਂਦੇ ਆ, ਸਮਝਦਾ ਤਾਂ ਕੋਈ ਹੈ ਨਹੀਂ, ਵੀ ਆਪੋ ਆਪਣੀ ਮਤ ਅਨੁਸਾਰ ਬੋਲਿਆ ਜਾ ਰਿਹਾ। ਕਹਿੰਦੇ ਜੀ ਬੋਲਿਓ, ਮੈਂ ਤੁਹਾਡਾ ਹੁਕਮ। ਅਸੀਂ ਜਦੋਂ ਸਾਨੂੰ ਸਮਾਂ ਮਿਲਿਆ, ਫਤਿਹ ਬੁਲਾ ਕੇ ਸੰਗਤ ਨੂੰ ਬੇਨਤੀ ਕਰੀ, ਮਹ ਜੀ ਇਹਨਾਂ ਨੇ ਸਾਨੂੰ ਹੁਕਮ ਕਰਿਆ ਇਸ ਟੌਪਿਕ 'ਤੇ ਬੋਲਣ ਦਾ, ਬਈ ਇਸੇ ਸਟੇਜ 'ਤੇ ਬਹਿ ਕੇ ਬਹੁਤ ਸਾਰੇ ਧਾਰਮਿਕ ਪ੍ਰਚਾਰਕ ਇਹਨੂੰ ਖਾਣਾ ਸਿੱਧ ਕਰ ਜਾਂਦੇ ਆ, ਕਈ ਮਨਾਹੀ ਕਰਦੇ ਆ। ਸੰਗਤ ਬਹੁਤ ਸੀ ਨਵੇਂ ਸਾਲ ਵਾਲੇ ਦਿਨ, ਤੁਹਾਨੂੰ ਪਤਾ ਹੀ ਆ ਬਹੁਤ ਆਪਾਂ ਆਉਂਦੇ ਹਾਂ ਗੁਰੂ ਘਰਾਂ 'ਚ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਅਤੇ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਸਵਾਲ ਦਾ ਜਵਾਬ ਆਪਾਂ ਤੁਹਾਤੋਂ ਹੀ ਲੈਣਾ। ਹੁਣ ਜਦੋਂ ਆਪਾਂ ਜਾਂਦੇ ਹਾਂ ਭਾਰਤ ਪੰਜਾਬ 'ਚ, ਖਾਸ ਕਰਕੇ ਜਿਹੜੇ ਬਾਹਰਲੇ ਗੁਰਮੁਖ ਆ, ਉਹਨਾਂ ਦੀ ਇੱਕ ਇੱਛਾ ਹੁੰਦੀ ਆ ਹਰਿਮੰਦਰ ਸਾਹਿਬ ਜਾਣ ਦੀ, ਹੁੰਦੀ ਆ ਨਹੀਂ ਸਾਰਿਆਂ ਦੀ? ਅਸੀਂ ਉਹਨਾਂ ਨੂੰ ਪੁੱਛਿਆ, ਕਹਿੰਦੇ ਹੁੰਦੀ ਆ। ਮਹਾਂ ਜੀ ਜਦੋਂ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ, ਕੋਈ ਨਸ਼ਾ, ਕੋਈ ਸ਼ਰਾਬ, ਕੋਈ ਮੀਟ ਲਿਜਾ ਸਕਦੇ ਹੋ ਅੰਦਰ? ਦੱਸੋ ਜੀ। ਅਸੀਂ ਬੇਨਤੀ ਕੀਤੀ, ਜੀ ਗੁਰਬਾਣੀ ਨੂੰ ਮੰਨਦੇ ਹੋ? ਮੰਨਦੇ ਹਾਂ ਜੀ ਸਾਰੇ ਆਪਾਂ, ਦੱਸੀ ਚੱਲੋ। ਗੁਰਬਾਣੀ 'ਚ ਅਸੀਂ ਬੇਨਤੀ ਕੀਤੀ ਵੀ ਆਪਣੇ ਇਸ ਸਰੀਰ ਨੂੰ ਹਰੀ ਦਾ ਮੰਦਰ ਆਖਿਆ, ਸੁਣ ਰਹੇ ਸੀ ਨਾ ਆਪਾਂ, ਹਰਿਮੰਦਰ ਇਹੋ ਸਰੀਰ ਹੈ। ਜੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਪਾਂ ਇਹ ਵਸਤੂ ਨਹੀਂ ਲੈ ਜਾ ਸਕਦੇ, ਕੀ ਇਸ ਹਰੀ ਦੇ ਮੰਦਰ 'ਚ ਆਪਾਂ ਨੂੰ ਪਾਉਣ ਦਾ ਹੱਕ ਹੈ ਜੀ? ਤੁਸੀਂ ਦੱਸ ਦਿਓ ਹੁਣ, ਫਿਰ ਕਿਉਂ ਪਾਇਆ ਜਾਂਦਾ? ਕਿਉਂਕਿ ਭਰਮ ਪਾਤਾ ਸਾਨੂੰ, ਇਸ ਕਰਕੇ ਆਪਾਂ ਖਿਆਲ ਰੱਖ ਕੇ ਚੱਲਣਾ ਸਾਰਿਆਂ ਨੇ। ਇੱਕ ਦਿਨ ਅਸੀਂ ਕੱਲ੍ਹ ਕਿ ਪਰਸੋਂ ਕਿਸੇ ਦੇ ਘਰ ਗਏ ਗੁਰਮੁਖਾਂ ਦੇ ਇੱਥੇ, ਉਹ ਕਹਿੰਦੇ ਜੀ ਕੋਈ ਗੁਰਮੁਖ ਆ, ਉਹ ਕਹਿੰਦੇ ਅਸੀਂ ਮੱਧ ਪੀਂਦੇ ਹਾਂ ਅਤੇ ਸਾਡੀਆਂ ਰੱਬ ਨਾਲ ਗੱਲਾਂ ਹੁੰਦੀਆਂ, ਮਹਾਂ ਜੀ ਸਾਡੇ ਗੱਲ ਦਿਲ ਲੱਗਦੀ ਨਹੀਂ ਹੈ। ਗੁਰਮੁਖੋ ਜਿਹੜੀ ਏਡੀ ਪਵਿੱਤਰ ਜਗ੍ਹਾ, ਇਹਦੇ ਅੰਦਰ ਇਹ ਵਸਤੂਆਂ ਜਾਣੀਆਂ ਚਾਹੀਦੀਆਂ ਜੀ। ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਹੁਣ ਤੁਹਾਡੀ ਇੱਛਾ, ਖਾਓ ਨਾ ਖਾਓ। ਉਹ ਬਾਅਦ 'ਚ ਸਾਨੂੰ ਕਾਫੀ ਮੁੰਡੇ ਮਿਲੇ, ਚਲੋ ਉੱਥੇ ਕਈਆਂ ਕੋਲ ਪੇਪਰ ਵਗੈਰਾ ਨਹੀਂ ਹੁੰਦੇ ਵਿਚਾਰਿਆਂ ਕੋਲ, ਉਹ ਉਹਨਾਂ ਨੂੰ ਉਹੋ ਜਿਹਾ ਰੱਖਣਾ ਪੈਂਦਾ, ਜੈਸਾ ਦੇਸ ਵੈਸਾ ਭੇਸ। ਉਹ ਕਹਿੰਦੇ ਜੀ ਹੁਣ ਜਦੋਂ ਖਾਣ ਲੱਗਿਆ ਕਰਾਂਗੇ ਆਹ ਗੱਲ ਮੂਹਰੇ ਆ ਜਾ ਕਰਨੀ ਹੈ ਜੱਟ ਭਾਸ਼ਾ 'ਚ। ਦੂਜੀ ਆਪਾਂ ਸੁਣ ਰਹੇ ਸੀ ਨਾਰਦ ਦੀ, ਹੁਣ ਤੁਹਾਨੂੰ ਥੋੜ੍ਹਾ ਜਿਹਾ ਖੁਸ਼ ਵੀ ਕਰ ਦਈਏ, ਨਾਲੇ ਸਿੱਖਿਆ ਮਿਲ ਜੂ। ਭਾਈ ਸਾਹਿਬ ਸੁਣਾਉਂਦੇ ਹੁੰਦੇ ਸੀ, ਨਾਰਦ ਕਰਦਾ ਕੀ ਹੈ, ਦੱਸ ਰਿਹਾ ਸੀ ਨਾ ਗੁਰਮੁਖ ਵੀ ਉਹ ਕਿਸੇ ਨੂੰ ਖੁਸ਼ ਦੇਖ ਕੇ ਰਾਜੀ ਨਹੀਂ। ਇੱਕ ਬ੍ਰਾਹਮਣ ਅਤੇ ਉਹਦੇ ਘਰ ਵਾਲੀ ਬਹੁਤ ਪਿਆਰ ਨਾਲ ਰਹਿੰਦੇ ਸੀ ਦੋਨੋਂ, ਬਹੁਤ ਪਿਆਰ ਨਾਲ। ਨਾਰਦ ਨੂੰ ਫਿਕਰ ਬਣ ਗਿਆ ਵੀ ਜੇ ਮੇਰੇ ਹੁੰਦਿਆਂ ਇਹ ਖੁਸ਼ ਆ ਅਤੇ ਆਪਣੀ ਫਿਰ ਕੀ ਰਹਿ ਗਈ ਕਾਰਗੁਜ਼ਾਰੀ। ਉਹ ਗਿਆ ਉਹਨਾਂ ਦੇ ਪਿੰਡ, ਬ੍ਰਾਹਮਣ ਜੀ ਘਰੋਂ ਬਾਹਰ ਨਿਕਲੇ, ਨਾਰਦ ਨੇ ਨਾਰਾਇਣ ਕਹਿਤਾ, ਬ੍ਰਾਹਮਣ ਨੇ ਸਤਿਕਾਰ ਕੀਤਾ, ਆਓ ਮੁਨੀ ਜੀ ਧੰਨ ਭਾਗ ਦਰਸ਼ਨ ਹੋਏ, ਆਓ ਘਰੇ ਚੱਲੋ ਤੁਹਾਡੀ ਕੋਈ ਸੇਵਾ ਕਰੀਏ। ਉਹ ਕਹਿੰਦਾ ਜੀ ਤੁਹਾਡੇ ਘਰੇ ਜਾਣ ਨੂੰ ਤਾਂ ਗੁਰਮੁਖਾ ਬਹੁਤ ਜੀ ਕਰਦਾ, ਤੂੰ ਤਾਂ ਬੰਦਾ ਬਹੁਤ ਵਧੀਆ, ਤੇਰੇ ਘਰ ਵਾਲੀ ਨਹੀਂ ਠੀਕ। ਉਹ ਕਹਿੰਦਾ ਜੀ ਉਹ ਤਾਂ ਬੜੀ ਸਤੋਗੁਣੀ ਬੀਬੀ ਆ, ਬਈ ਅਸੀਂ ਤਾਂ ਬਹੁਤ ਪਿਆਰ ਨਾਲ ਰਹਿੰਦੇ ਹਾਂ। ਉਹ ਕਹਿੰਦੇ ਹੈ ਤਾਂ ਸਤੋਗੁਣੀ, ਪਿਛਲਾ ਜਨਮ ਨਹੀਂ ਠੀਕ, ਜਿਵੇਂ ਹੁਣ ਉਣਝਾਇਆ ਜਾ ਰਿਹਾ, ਕਿਸੇ ਨੂੰ ਵਡਿਆਇਆ ਕਿਸੇ ਨੂੰ ਉਲਝਾਇਆ। ਇੱਕ ਮਿੰਟ ਰੋਕ ਲਓ ਜੀ ਬੱਚਿਆਂ ਨੂੰ, ਬੇਨਤੀ ਆ, ਧਿਆਨ ਇੱਧਰ ਹੋ ਜਾਊਗਾ ਗੱਲ ਕੰਮ ਦੀ ਹੈ। ਉਹ ਕਹਿੰਦਾ ਜੀ ਸਮਝਿਆ ਨਹੀਂ ਮੈਂ, ਕਹਿੰਦਾ ਤੇਰੇ ਘਰ ਵਾਲੀ ਪਿਛਲੇ ਜਨਮ 'ਚ ਕੁੱਤੀ ਦੀ ਜੂਨ 'ਚ ਸੀ। ਉਹ ਕਹਿੰਦਾ ਜੀ ਮੈਂ ਕਿਵੇਂ ਮੰਨਾਂ, ਕਹਿੰਦਾ ਪ੍ਰੈਕਟੀਕਲ ਕਰ ਲਈ, ਅੱਜ ਰਾਤ ਨੂੰ ਨਾ ਨਕਲੀ ਨੀਂਦ 'ਚ ਜਾਈ, ਕੁੱਤੀ ਨੂੰ ਸੁਭਾਅ ਹੁੰਦਾ ਬੰਦੇ ਦੇ ਪੈਰ ਜੇ ਸੁੰਘਣ ਦੀ, ਤੇਰੇ ਸੁੰਘੂਗੀ ਪੈਰ ਉਹ। ਉਹ ਕਹਿੰਦਾ ਠੀਕ ਆ, ਉਹ ਚਲਿਆ ਗਿਆ। ਨਾਰਦ ਜੀ ਨੇ ਘਰੇ ਆ ਕੇ ਨਾਰਾਇਣ ਕਹਿਤਾ, ਬ੍ਰਾਹਮਣ ਦੇ ਘਰ ਵਾਲੀ ਬੜੇ ਪਿਆਰ ਨਾ, ਉਹ ਨਾਰਦ ਜੀ ਬੈਠੋ ਜੀ ਆਇਆਂ ਨੂੰ ਧੰਨਵਾਦ, ਕੀ ਛਕੋਗੇ। ਉਹ ਕਹਿੰਦਾ ਭਾਈ ਤੇਰਾ ਪਿਆਰ ਦੇਖ ਕੇ ਤਾਂ ਛਕਣ ਨੂੰ ਬਹੁਤ ਜੀ ਕਰਦਾ, ਪਰ ਤੇਰੇ ਘਰ ਵਾਲਾ ਨਹੀਂ ਠੀਕ। ਉਹ ਕਹਿੰਦੀ ਜੀ ਵੀ ਅਸੀਂ ਤਾਂ ਬੜੇ ਪਿਆਰ ਨਾਲ ਰਹਿੰਦੇ ਹਾਂ, ਕਾਹ ਤੋਂ ਨਹੀਂ ਠੀਕ। ਕਹਿੰਦਾ ਹੁਣ ਤਾਂ ਵਧੀਆ, ਪਿਛਲਾ ਜਨਮ ਨਹੀਂ ਵਧੀਆ। ਕੀ? ਕਹਿੰਦਾ ਤੇਰੇ ਘਰ ਵਾਲਾ ਪਿਛਲੇ ਜਨਮ 'ਚ ਗਧਾ ਸੀ। ਉਹ ਕਹਿੰਦੀ ਜੇ ਕੋਈ ਆਪਾਂ ਨੂੰ ਕਹੇ ਆਪਣੇ ਘਰ ਵਾਲੀ ਬਾਤ ਜਾਂ ਘਰ ਵਾਲੀ ਨੂੰ, ਘਰ ਵਾਲੇ ਗੁੱਸਾ ਤਾਂ ਆਉਣਾ ਜੀ। ਉਹ ਕਹਿੰਦੀ ਜੀ ਵੀ ਪਛਾਣ? ਉਹ ਕਹਿੰਦਾ ਪਰਖ ਕਰ ਲਈ, ਗਧੇ ਦੇ ਪੈਰਾਂ 'ਚੋਂ ਲੂਣ ਦੀ ਆਉਂਦੀ ਹੁੰਦੀ ਆ ਸਵਾਦ, ਵੀ ਰਾਤ ਨੂੰ ਚੱਟ ਲਈ ਜਦੋਂ ਸੁੱਤਾ ਪਿਆ ਹੋਇਆ। ਰਾਤ ਪੈ ਗਈ, ਨਾ ਤਾਂ ਬ੍ਰਾਹਮਣ ਸੌਵੇ ਨਾ ਘਰ ਵਾਲੀ ਸੌਵੇ, ਬ੍ਰਾਹਮਣ ਨੂੰ ਤਾਂ ਇਹ ਵੀ ਇਹ ਮੈਂ ਦੇਖਾਂ ਮੇਰੇ ਪੈਰ ਸੁੰਘਦੀ ਆ ਕਿ ਨਹੀਂ, ਬ੍ਰਾਹਮਣੀ ਨੂੰ ਇਹ ਮੈਂ ਇਹਦੇ ਪੈਰ ਚੱਟ ਕੇ ਵੇਖਾਂ ਵੀ ਲੂਣ ਦਾ ਸਵਾਦ ਆਉਂਦਾ ਕਿ ਨਹੀਂ। ਕਿੰਨਾ ਕੁ ਚਿਰ ਹੁਣ ਲੰਘੇ, ਬ੍ਰਾਹਮਣ ਨੇ ਨਕਲੀ ਘਰਾੜਾ ਛੱਡਿਆ, ਘਰ ਵਾਲੀ ਨੂੰ ਲੱਗ ਗਿਆ ਵੀ ਸੌ ਗਿਆ। ਉਹ ਵਿਚਾਰੀ ਨੇੜੇ ਆਈ, ਜਦੋਂ ਪੈਰ ਦੇ ਨੇੜੇ ਜੀਭ ਜੀ ਕੀਤੀ, ਬ੍ਰਾਹਮਣ ਨੇ ਲੱਤ ਮਾਰੀ, ਕਹਿੰਦਾ ਹੱਟ ਕੁੱਤ ਗਏ। ਉਹਨੇ ਉੱਧਰੋਂ ਛੱਡਿਆ ਕਿ ਸਾਨੂੰ, ਕਹਿੰਦੀ ਹੱਟ ਗਧਿਆ, ਲੜ ਪਏ। ਹੁਣ ਕਿੰਨਾ ਕੁ ਚਿਰ ਲੜਨ, ਛਡਾਉਣ ਵਾਲਾ ਕੋਈ ਹੈ ਨਹੀਂ ਸੀ ਕੋਲੇ, ਜੇ ਛਡਾਉਣ ਵਾਲਾ ਹੁੰਦਾ ਤਾਂ ਵੱਧ ਚਿਰ ਲੜਦੇ ਨਹੀਂ, ਫਿਰ ਹੰਭ ਗਏ। ਉਹ ਲੜ ਲੁੜ ਕੇ ਜਦੋਂ ਠੰਡੇ ਜੇ ਹੋਏ, ਉਹ ਕਹਿੰਦੇ ਵੀ ਆਪਾਂ ਲੜੇ ਕਾਹਤੋਂ, ਵੀ ਤੂੰ ਕੀ ਕਰਦੀ ਸੀ। ਕਹਿੰਦੀ ਮੈਨੂੰ ਤਾਂ ਨਾਰਦ ਕਹਿ ਗਿਆ ਸੀ ਵੀ ਤੇਰੇ ਘਰ ਵਾਲਾ ਗਧੇ ਦੀ ਜੂਨ 'ਚੋਂ ਆਇਆ, ਵੀ ਪੈਰ ਚੱਟਣ ਲੱਗੀ ਸੀ। ਕਹਿੰਦਾ ਉਸੇ ਨਾਰਦ ਨੇ ਮੈਨੂੰ ਪੰਗਾ ਪਾਇਆ, ਮੈਨੂੰ ਕਹਿ ਗਿਆ ਵੀ ਤੇਰੇ ਘਰ ਵਾਲੀ ਕੁੱਤੀ ਦੀ ਜੂਨ 'ਚੋਂ ਆਈ ਆ, ਮੈਂ ਤਾਂ ਤੈਨੂੰ ਤਾਂ ਕੁੱਤੀ ਕਹਿ ਕੇ ਲੱਤ ਮਾਰਤੀ। ਉਹ ਕਹਿੰਦੀ ਮੈਂ ਤੈਨੂੰ ਗਧਾ ਕਹਿ ਕੇ ਲੱਤ ਮਾਰਤੀ, ਫੇਰ ਵਿਚਾਰੇ ਟਕਾਓ ਚਾਹੇ। ਇਹੋ ਜਿਹਾ ਕੁਛ ਕਰਦਾ ਜੀ ਨਾਰਦ, ਆਪਾਂ ਬਚ ਕੇ ਰਹਿਣਾ। ਨਾਰਦ ਮੰਨ ਨੇ ਲੋਕਾਂ ਦੇ ਬਹੁਤ, ਅੱਜ ਬਹੁਤ ਕੁਛ ਆ। ਇੰਗਲੈਂਡ ਮੈਂ ਗਿਆ ਇੱਕ ਫੇਰੀ, ਉਹ ਬੜੇ ਵਿਚਾਰੇ ਦੋਨੇ ਜੀ ਵਧੀਆ। ਮੈਂ ਰੇਡੀਓ ਸਟੇਸ਼ਨ 'ਤੇ ਰਿਹਾ, ਉੱਥੇ 5-6 ਮਹੀਨੇ ਅੰਮ੍ਰਿਤ ਬਾਣੀ ਚੱਲਦਾ ਸੀ। ਉਹ ਘਰੋਂ ਪ੍ਰਸ਼ਾਦਾ ਵੀ ਫੜਾ ਕੇ ਜਾਇਆ ਕਰੇ ਬੀਬੀ, ਅਤੇ ਮੈਂ ਕਿਹਾ ਯਾਰ ਵੀ ਬੜਾ ਵਧੀਆ ਪਰਿਵਾਰ। ਮੈਨੂੰ ਕਹਿੰਦੇ ਭਾਈ ਸਾਹਿਬ ਤੁਹਾਨੂੰ ਨਹੀਂ ਪਤਾ, ਮਾਂ ਜੀ ਤੁਸੀਂ ਦੱਸ ਦਿਓ। ਕਹਿੰਦੇ ਇਹਨਾਂ ਨੂੰ ਕਿਸੇ ਸੰਤ ਨੇ ਬਹੁਤ ਵੱਡਾ ਦਿੱਤਾ, ਬਨਾਰਸ ਦੇ ਠੱਗ ਸੰਤ ਨੇ, ਰੁਤਬਾ। ਮਾਂ ਜੀ ਕੀ? ਕਹਿੰਦੇ ਉਹ ਇਹਨੂੰ ਕਹਿੰਦਾ ਤੂੰ ਪਿਛਲੇ ਜਨਮ 'ਚ ਲੋਈ ਸੀ, ਤੇਰੇ ਘਰ ਵਾਲਾ ਕਬੀਰ ਸੀ। ਇੱਥੇ ਤੱਕ ਮੱਤ ਮਾਰੀ ਜਾਂਦੀ ਆ ਲੋਕਾਂ ਦੀ, ਲੋਕਾਂ ਨੂੰ ਵਡਿਆਉਣ ਵਾਸਤੇ ਇਹੋ ਜਿਹੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ। ਦੱਸੋ ਭਗਤ ਆਉਣਗੇ ਜੀ ਦੁਬਾਰੇ? ਜਿਨ੍ਹਾਂ ਦੀ ਬਾਣੀ ਸਾਨੂੰ ਮੁਕਤ ਕਰ ਰਹੀ ਆ, ਸਚੇਤ ਹੋ ਕੇ ਰਹਿਣਾ। ਆਓ ਹੁਣ ਬੇਨਤੀ, ਬੱਚਿਆਂ ਨੇ ਕਲਾਸਾਂ ਲਾਈਆਂ 3 ਦਿਨ, ਉਹ ਆਪਾਂ ਨੂੰ ਦਿਖਾਉਣਗੇ ਵੀ ਕੀ ਸਿੱਖਿਆ, ਅਤੇ ਸ਼ਾਮ ਨੂੰ ਮੇਰਾ ਖਿਆਲ ਆਪਣਾ ਵੀ ਪੇਪਰ ਆ, ਵੱਡਿਆਂ ਦਾ ਵੀ, ਅਤੇ ਆਪਾਂ ਵੀ ਵੇਖਣਾ ਕੀ ਸਿੱਖਿਆ ਬੱਚੇ ਆਪਾਂ ਨੂੰ, ਜੋ ਟੀਚਰਾਂ ਨੇ ਉਹਨਾਂ ਨੇ ਮਿਹਨਤ ਕਰਾਈ ਆ, ਉਹਨਾਂ ਦਾ ਪ੍ਰੋਗਰਾਮ ਵੇਖੀਏ, ਅਤੇ ਨਾਲੇ ਫਿਰ ਉਹਨਾਂ ਨੂੰ ਜੋ ਮਾਨ ਸਨਮਾਨ ਦੇਣਾ ਉਹ ਭਾਈ ਸਾਹਿਬ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੱਚੀ ਅਵਨੂਰ ਕੌਰ ਆਪਾਂ ਨੂੰ ਗੁਰਮੰਤਰ ਸਵਾਸ ਗ੍ਰਾਸ ਸਿਮਰਨ ਦੀ ਵਿਧੀ ਦ੍ਰਿੜ ਕਰਾਉਣਗੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today I'll explain the technique of doing sermon. When we breathe in, we say Wahe and listen to our voice. When we breathe out, we say Guru and listen to our voice again. You have to close your eyes so you don't get any thoughts. Join your hands, cross your legs, and sit still. Let's start. Wahguru, Wahguru, Wahguru, Wahguru, Wahguru.

0: 그르 와 그르 와 그르 와 그르 와 그르 와 그르 와 그르 와 그르 와 그르 와 그르 와 그르 와 그르
1: 와헤그르지카카사와헤그르지키페테 ਹਾਂਜੀ ਹੁਣ ਜਪਜੀ ਕੌਰ ਆਪਾਂ ਨੂੰ ਅਕਥ ਕਹਾਣੀ ਸਰਵਨ ਕਰਾਉਣਗੇ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਰਭਾਗੀ ਹੋ ਜਿਹਾ ਅੱਜ ਆਪਾਂ ਇੱਥੇ ਵਾਹਿਗੁਰੂ ਜੀ ਦੀ ਉਸਤਤ ਕਰਨ ਲਈ ਇਕੱਠੇ ਹੋਏ ਹਾਂ ਅੱਜ ਆਪਾਂ ਵਿਚਾਰ ਕਰਾਂਗੇ ਵੀ ਕਿਉਂ ਸਿਮਰਨ ਕਰੀਦਾ ਅਤੇ ਕਿਵੇਂ ਕਰੀਦਾ ਸਿਮਰਨ ਕਰੀਦਾ ਵਾ ਸੋ ਆਪਾਂ ਵਾਹਿਗੁਰੂ ਜੀ ਨੂੰ ਮਿਲ ਸਕਦੇ ਹਾਂ ਜੇ ਆਪਾਂ ਨਹੀਂ ਸਿਮਰਨ ਕੀਤਾ ਆਪਾਂ ਜਨਮ ਮਰਨ ਦੀ ਖੇਡ ਵਿੱਚ ਪੈ ਜਾਂਗੇ ਵਾਹਿਗੁਰੂ ਜੀ ਫਰਮਾਉਂਦੇ ਹਨ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਆ ਜਾਓ ਆਪਾਂ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਨਵਨੀਤ ਕੌਰ ਆਪਾਂ ਨੂੰ ਅਕਥ ਕਹਾਣੀ ਸਰਵਣ ਕਰਾਉਣਗੇ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਿਭਾਗੀ ਆ ਜੋ ਆਪਾਂ ਜਿੱਥੇ ਇਕੱਠੇ ਹੋਇਆ ਵਾਹਿਗੁਰੂ ਜੀ ਦੀ ਉਸਤਤ ਕਰਨ ਲਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਾਂ ਨੂੰ ਇੱਕ ਮਕਸਦ ਦੇ ਕੇ ਭੇਜਿਆ ਸੀ। ਉਹ ਮਕਸਦ ਸੀ ਸਿਮਰਨ ਕਰਨਾ, ਨਾਮ ਦੀ ਖੋਜ ਕਰਨੀ ਅਤੇ ਵਾਹਿਗੁਰੂ ਜੀ ਨਾਲ ਮਿਲਾਪ ਕਰਨਾ। ਵਾਹਿਗੁਰੂ ਜੀ ਆਪਾਂ ਨੂੰ ਦੱਸਦੇ ਹੁੰਦੇ ਆ ਵੀ ਆਪਣਾ ਮੂਲ ਸੱਚ ਹੈ ਅਤੇ ਜਦੋਂ ਇੱਥੇ ਕੁਛ ਨਹੀਂ ਸੀ ਔਰ ਉਹ ਇਕੱਲਾ ਸੱਚ ਹੀ ਸੱਚ ਸੀ। ਫਿਰ ਸੱਚ ਤੋਂ ਪ੍ਰਗਟ ਹੋਇਆ ਸੀ ਨਾਮ ਅਤੇ ਪੌਣ। ਨਾਮ ਵਾਹਿਗੁਰੂ ਜੀ ਦੀ ਮੁੱਖ ਦੀ ਆਵਾਜ਼ ਹੈ ਅਤੇ ਨਾਮ ਬੋਲਿਆ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ, ਉਹ ਇਕੱਲਾ ਸੁਣਿਆ ਜਾ ਸਕਦਾ ਹੈ। ਵਾਹਿਗੁਰੂ ਜੀ ਫਰਮਾਉਂਦੇ ਹਨ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਏ। ਆਪਾਂ ਸਿਮਰਨ ਕਰ ਕਰਕੇ ਨਾਮ ਕੋਲ ਪਹੁੰਚ ਸਕਦੇ ਹਾਂ। ਆਓ ਆਪਾਂ ਸਿਮਰਨ ਕਰੀਏ। ਜਦੋਂ ਆਪਣਾ ਸਵਾਸ ਅੰਦਰ ਜਾਊਂਗਾ ਆਪਾਂ ਵਾਹਿ ਕਹਿਣਾ, ਜਦੋਂ ਆਪਣਾ ਸਵਾਸ ਬਾਹਰ ਆਉਂਦਾ ਆਪਾਂ ਗੁਰੂ ਕਹਿਣਾ। ਨੇਤਰ ਬੰਦ ਰੱਖਣੇ ਆ, ਤੌਂਚ ਧਿਆਨ ਰੱਖਣਾ ਅਤੇ ਆਪਣੀ ਆਵਾਜ਼ ਨੂੰ ਕੰਨਾਂ ਦੁਆਰਾ ਸੁਣ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਰਮਾਉਂਦੇ ਹਨ, ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਏ। ਆਪ ਉੱਠਦੇ ਬਹਿੰਦੇ ਸੌਂਦੇ ਜਾਗਦੇ ਆਪਾਂ ਹਰ ਵਕਤ ਸਿਮਰਨ ਕਰਨਾ ਹੁੰਦਾ ਵਾ। ਇਹ ਆਪਣੀ ਆਖਰੀ ਪੌੜੀ ਆ, ਜੇ ਆਪ ਇੱਥੋਂ ਵੀ ਡੈਂਗੇ ਫਿਰ ਪਤਾ ਨਹੀਂ ਫਿਰ ਕਰੋ ਇਹ ਮੌਕਾ ਮਿਲੂੰਗਾ ਜਾਂ ਨਹੀਂ। ਵਾਹਿਗੁਰੂ ਜੀ ਫਰਮਾਉਂਦੇ ਹਨ, ਇਸ ਪੌੜੀ ਮੈਂ ਜੋ ਨਾਲ ਛੂਕੇ ਆਏ ਜਾਏ ਦੁੱਖ ਪਾਏਗਾ। ਜੇ ਆਪਾਂ ਹੁਣ ਦੇਗੇ ਫਿਰ ਆਪਾਂ ਨੂੰ 84 ਲੱਖ ਜੂਨਾਂ ਕਰਨੀਆਂ ਪਾਉਂਗੀਆਂ। ਵਾਹਿਗੁਰੂ ਜੀ ਫਰਮਾਉਂਦੇ ਹਨ, ਬਹੁਤ ਜਨਮ ਵਿਛੜੇ ਸੇ ਮਾਰੋ ਇਹੋ ਜਨਮ ਤੁਮਾਰੇ ਲੇਖੇ। ਬਹੁਤ ਜਨਮ ਹੋ ਗਿਆ ਆਪਾਂ ਨੂੰ, ਆਪਾਂ ਵਾਹਿਗੁਰੂ ਜੀ ਤੋਂ ਵਿਛੜੇ ਹੋਇਆ ਅਤੇ ਆਪਣਾ ਆਖਰੀ ਮੌਕਾ ਰਹਿ ਗਿਆ। ਇੰਨਾ ਹੀ ਵਿਚਾਰਾ ਕਰਦੇ ਹੋਏ ਬਹੁਤ ਪੁੱਲਾ ਚੁੱਕਾ ਹੋ ਜਾਂਦੀਆਂ ਹਨ। ਆਪ ਸੰਗਤ ਬਖਸ਼ਣ ਜੋਗੋਂ ਬਖਸ਼ ਲੈਣਾ ਜੀ। ਬਹੁਤ ਧੰਨਵਾਦੀ ਆ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਉਹਨਾਂ ਤੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹੁਣ ਬੱਚੀ ਉਜਵਲ ਜੋਤ ਕੌਰ ਜੀ ਆਪਾਂ ਨੂੰ 5 ਮਿੰਟ ਵਾਸਤੇ ਅਕਥ ਕਹਾਣੀ ਸਰਵਨ ਕਰਾਉਣਗੇ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਬਹੁਤ ਹੀ ਵਡਭਾਗੀ ਹਾਂ ਕਿ ਅਸੀਂ ਸਾਰੇ ਸੰਗਤ ਸੱਚੀ ਸੰਗਤ ਵਿੱਚ ਆਏ ਹਾਂ। ਗੁਰੂ ਜੀ ਫਰਮਾਉਂਦੇ ਹਨ, ਬਿਨ ਭਾਗਾਂ ਸਤ ਸੰਗਤ ਨਾ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀਉ। ਸੰਗਤ ਦੇ ਵਿੱਚ ਆ ਕੇ ਸਾਨੂੰ ਸਾਡਾ ਭੇਦ ਆਉਂਦਾ ਹੈ ਕਿ ਅਸੀਂ ਮਨ ਹਾਂ। ਗੁਰੂ ਜੀ ਫਰਮਾਉਂਦੇ ਹਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਾਡਾ ਮੂਲ ਵਾਹਿਗੁਰੂ, ਜਿਸ ਨੂੰ ਗੁਰਬਾਣੀ ਵਿੱਚ ਸੱਚ ਕਿਹਾ ਹੈ। ਸੱਚ ਨੇ ਇਹ ਸਾਰਾ ਖੇਡ ਬਣਾਇਆ ਹੈ। ਜਦੋਂ ਇੱਥੇ ਕੁਛ ਵੀ ਨਹੀਂ ਸੀ ਤਾਂ ਸਾਰਾ ਸੱਚ ਹੀ ਸੱਚ ਸੀ। ਫਿਰ ਵਾਹਿਗੁਰੂ ਜੀ ਨੇ ਫੁਰਨਾ ਲਿਆ ਕਿ ਇੱਕ ਖੇਡ ਬਣਾਈਏ। ਜਦੋਂ ਉਹ ਬੋਲੇ ਤਾਂ ਉਹਨਾਂ ਦੇ ਮੁੱਖ ਵਿੱਚੋਂ 2 ਚੀਜ਼ਾਂ ਪ੍ਰਗਟ ਹੋਈਆਂ, ਨਾਮ ਅਤੇ ਪੌਣ, ਜਿਸ ਨੂੰ ਗੁਰਬਾਣੀ ਵਿੱਚ ਫਰਮਾਉਂਦੇ ਹਨ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਨਾਮ ਉਹਨਾਂ ਦੀ ਮੁੱਖ ਦੀ ਆਵਾਜ਼ ਹੈ ਜਿਸ ਨੂੰ ਅਸੀਂ ਸਿਰਫ ਸੁਣ ਸਕਦੇ ਹਾਂ ਅਤੇ ਲਿਖ ਜਾਂ ਪੜ੍ਹ ਨਹੀਂ ਸਕਦੇ, ਜਿਸ ਬਾਰੇ ਗੁਰੂ ਜੀ ਦੱਸਦੇ ਹਨ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਮ ਵਿਚਾਰ। ਫਿਰ ਪੌਣ ਤੋਂ ਪਾਣੀ ਪ੍ਰਗਟ ਹੋਇਆ ਅਤੇ ਪਾਣੀ ਤੋਂ ਅਗਨ। ਗੁਰੂ ਜੀ ਦੱਸਦੇ ਹਨ, ਸੱਚੇ ਅਤੇ ਪਵਨਾ ਪਿਆ, ਪਵਨੇ ਅਤੇ ਜਲ ਹੋਏ, ਜਲ ਅਤੇ ਤ੍ਰੈ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਮਾਇਆ ਦੇ 3 ਗੁਣ ਹਨ, ਰਜੋਗੁਣ ਤਮੋਗੁਣ ਸੁਤੋਗੁਣ। ਰਜੋਗੁਣ ਦੇ ਵਿੱਚ ਆਉਂਦਾ ਹੋਪ ਡਿਜ਼ਾਇਰ ਵਰੀ ਫੀਅਰ ਡਾਊਟਸ। ਸਤੋਗੁਣ ਚ ਆਉਂਦਾ ਹੰਬਲ ਕਾਇੰਡਨੈਸ ਪੇਸ਼ੈਂਸ ਸੈਲਫ ਕੰਟਰੋਲ। ਤਮੋਗੁਣ ਚ ਆਉਂਦਾ ਲਸਟ ਐਂਗਰ ਗਰੀਡ ਅਟੈਚਮੈਂਟ ਈਗੋ। ਇਹ ਸਾਰੇ ਫੁਰਨੇ ਸਾਨੂੰ 5 ਚੋਰ ਦਿੰਦੇ ਹਨ। ਇਹਨਾਂ ਤੋਂ ਬਚ ਕੇ ਸਿਮਰਨ ਕਰਨਾ ਪੈਣਾ ਹੈ ਸਾਨੂੰ। ਸਾਡੀ ਉਮਰ ਘਟਦੀ ਜਾ ਰਹੀ ਹੈ। ਗੁਰੂ ਜੀ ਫਰਮਾਉਂਦੇ ਹਨ, ਔਦ ਕਟੈ ਦਿਨ ਸਿਰਨ ਆਰੇ, ਮਨ ਗੁਰਮਿਲ ਕਾਜ ਸਵਾਰੇ। ਸਿਮਰਨ ਕਰਦੀ ਟੈਕਨੀਕ, ਜਦੋਂ ਸਵਾਸ ਅੰਦਰ ਜਾਂਦਾ ਉਦੋਂ ਵਾਹਿ ਕਹਿਣਾ, ਜਦੋਂ ਬਾਹਰ ਆਉਂਦਾ ਗੁਰੂ ਕਹਿਣਾ। ਆਪਣੇ ਨੇਤਰ ਬੰਦ ਰੱਖਣੇ ਨੇ ਅਤੇ ਧੁਨ ਵਿੱਚ ਧਿਆਨ ਰੱਖਣਾ। ਆਓ ਜੀ ਕਰੀ ਜੀ ਸ਼ੁਰੂ। ਵਾਹ

0: ਕੀ ਫਤਿਹ। ਇੰਨੀਆਂ ਵਿਚਾਰਾਂ ਕਰਦਿਆਂ ਇੰਨੀਆਂ ਵਿਚਾਰਾਂ ਕਰਦਿਆਂ ਸਾਡੇ ਕੋਲ ਮਿਸਟੇਕਸ ਹੋ ਗਈਆਂ ਹੋਣਗੀਆਂ। ਆਪ ਰੱਬ ਰੂਪ ਸੰਗਤ ਬਖਸ਼ਣ ਜੋਗ ਹੈ, ਬਖਸ਼ਣਾ ਜੀ। ਅਕਾਲ ਪੁਰਖ ਵਾਹਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਸਾਡੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹਨਾਂ ਵੱਲੋਂ ਵਰਸਾਏ ਗੁਰਮੁਖ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ, ਜਿਨ੍ਹਾਂ ਨੇ ਸਾਨੂੰ ਬ੍ਰਹਮ ਦਾ ਗਿਆਨ ਸੌਖਾ ਕਰਕੇ ਦੱਸ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਬੱਚਿਆਂ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ। ਆਪਣੇ ਕੋਲ ਬੱਚੇ ਬਹੁਤ ਨੇ, ਮਾਰੇ ਦੀ ਕਿਰਪਾ ਦੇ ਨਾਲ ਉਹ ਸਾਰਿਆਂ ਨੇ ਕੁਛ ਨਾ ਕੁਛ ਤਿਆਰ ਕੀਤਾ। ਸੋ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਆਪਾਂ ਸਰਵਣ ਕਰਨਾ ਬੱਚਿਆਂ ਨੂੰ ਕਿ ਉਹਨਾਂ ਨੇ ਕੀ ਸਿੱਖਿਆ ਉਹ ਸੁਣਾਉਣਗੇ, ਪਰ ਉਸ ਤੋਂ ਪਹਿਲਾਂ ਆਪਾਂ ਗੁਰਮੁਖ ਪਿਆਰਿਆਂ ਨੂੰ ਬੇਨਤੀ ਕਰੀਏ। ਬਹੁਤ ਹੀ ਰਿਸਪੈਕਟਡ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ, ਭਾਈ ਪਿਆਰਾ ਸਿੰਘ ਜੀ, ਕਿ ਆਪਾਂ ਬੱਚਿਆਂ ਨੂੰ ਥੋੜ੍ਹਾ ਇਹਨਾਂ ਦੇ ਲਈ ਗਿਫਟ ਰੈਡੀ ਕੀਤੇ ਨੇ ਤਾਂ ਜੋ ਇਹਨਾਂ ਦਾ ਹੋਰ ਕੌਨਫੀਡੈਂਸ ਬਿਲਡ ਹੋਏ, ਕਿ ਜਿਨ੍ਹਾਂ ਨੇ ਲਗਾਤਾਰ ਕਲਾਸਾਂ ਅਟੈਂਡ ਕੀਤੀਆਂ ਨੇ, ਆਪਾਂ ਇਹਨਾਂ ਨੂੰ ਛੋਟੇ ਗਿਫਟ ਦੇਣੇ ਆ। ਫਿਰ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੱਦਾਂ ਹੀ ਚੱਲੇਗਾ। ਗੁਰਮੁਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ, ਪਲੀਜ਼ ਆਪਾਂ ਜੇ ਸਟੇਜ ਦੇ ਲਾਗੇ ਆ ਜਾਈਏ, ਅਤੇ ਬੱਚਿਆਂ ਦੇ ਟੀਚਰਸ ਦੇ ਚਰਨਾਂ ਵਿੱਚ ਬੇਨਤੀ ਹੈ, ਮੇਕ ਵਨ ਰੋ, ਅਤੇ ਆਪਾਂ ਇੱਕ ਇੱਕ ਜਾਣਾ ਜਾ ਕੇ ਗੁਰਮੁਖਾਂ ਪਾਸੋਂ ਆਪਣਾ ਗਿਫਟ ਹੈ ਜਿਹੜਾ ਉਹ ਲਈਏ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਲੋ ਇੱਧਰੋਂ ਲੈ ਕੇ

0: ਬੱਚਿਆਂ ਨੇ ਜਾਣਾ ਨਹੀਂ ਕਿਸੇ ਨੇ ਕਿਤੇ, ਇੱਥੇ ਹੀ ਆਪਾਂ ਫੋਟੋ ਹੋਣੀ ਹੈ ਭਾਈ ਸਾਹਿਬ ਜੀ ਨਾਲ ਬੱਚਿਆਂ ਦੀ ਅਤੇ ਉਹਨਾਂ ਦੇ ਟੀਚਰਸ ਦੀ। ਸੋ ਸਾਰਿਆਂ ਦੇ ਇਟਸ ਅ ਰਿਕੁਐਸਟ, ਡੋਂਟ ਗੋ ਅਵੇ। ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ।
1: ਬੋਲੇ ਸੋ ਨਿਹਾਲ। ਆ ਜਾਓ ਬੱਚਿਓ, ਸਾਰੇ ਜਣੇ ਇੱਥੇ ਆਓ, ਆਪਾਂ ਫੋਟੋ ਕਰਵਾਉਣੀ ਹੈ ਭਾਈ ਸਾਹਿਬ ਜੀ ਨਾਲ। ਆ ਜਾਓ ਫਟਾਫਟ, ਸ਼ਾਬਾਸ਼, ਅੱਗੇ ਆਓ, ਕਮ ਫੋਰਵਰਡ, ਉੱਥੇ ਬੈਠੋ। ਸਾਰਿਆਂ ਨੂੰ ਬੁਲਾ ਲਓ, ਸਾਰਿਆਂ ਨੂੰ ਬੁਲਾ। ਕੋਈ ਵਾਹ, ਆ ਜਾਓ,
0: ਗਿਰੇ ਵਾਹ, ਗਿਰੇ
1: ਇੱਥੇ ਖੜੋ,
0: ਵਾਹ,
1: ਇੱਧਰ ਨੂੰ ਫੇਸ ਕਰ,
0: ਵਾਹ।

0: ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰਿਆਂ ਦਾ। ਸੋ ਹੁਣ ਬੱਚਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਾਪਸ ਆਪਾਂ ਜਿੱਥੇ ਬੈਠੇ ਸੀ ਉੱਥੇ ਹੀ ਬੈਠਣਾ। ਹਲੇ ਤੁਹਾਡੀ ਪਰਫੋਰਮੈਂਸ ਹੋਣੀ ਆ, ਜਿਨ੍ਹਾਂ ਬੱਚਿਆਂ ਨੇ ਹਲੇ ਸਟੇਜ ਦੇ ਉੱਤੇ ਨਹੀਂ ਬੋਲਿਆ ਸਾਰੇ ਬੱਚਿਆਂ ਨੇ ਉੱਥੇ ਹੀ ਚੱਲ ਕੇ ਬੈਠਣਾ। ਇਟਸ ਯੋਰ ਟਰਨ ਨਾਓ, ਸੋ ਵਿਲ ਕਾਲ ਯੂ ਵਨ ਬਾਏ ਵਨ, ਪਲੀਜ਼ ਗੋ ਐਂਡ ਟੇਕ ਯੂਰ ਸੀਟ। ਬਾਕੀ ਗੁਰਮੁਖ ਆਪਾਂ ਨਾਲ ਦੀ ਨਾਲ ਆਪਣਾ ਜਿਹੜਾ ਟਾਈਮ ਟੇਬਲ ਹੈ ਉਹਨੂੰ ਫੋਲੋ ਕਰੀਏ, ਅਤੇ ਜਿਹੜੇ ਵਿਹਲੇ ਗੁਰਮੁਖ ਆ ਨਾਲ ਦੀ ਨਾਲ ਆਪਾਂ ਬੱਚਿਆਂ ਤੋਂ ਸਰਵਣ ਕਰੀਏ ਜੋ ਉਹ ਸਾਨੂੰ ਸੁਣਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸੋ ਆਪਾਂ ਫਰੋਮ 2:00 to 2:30 ਆਪਾਂ 2 to 2:30 ਤੱਕ ਬ੍ਰੇਕ ਲਵਾਂਗੇ। ਉਨੀ ਦੇਰ ਤੱਕ ਆਪਾਂ ਬੱਚਿਆਂ ਦਾ ਜਿਹੜਾ ਹੈ ਉਹ ਪ੍ਰੋਗਰਾਮ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹ ਗੁਰੂ, ਵਾਹ ਹਜੇ ਰੱਬ, ਵਾਹ ਗੁਰੂ, ਵਾਹ ਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਣੇ ਇੱਕ ਇੱਕ ਕਰਕੇ ਬੱਚੇ ਆਉਣਗੇ ਸਟੇਜ 'ਤੇ, ਜੋ ਉਹਨਾਂ ਨੇ ਪਰਫੋਰਮ ਕੀਤਾ ਉਸਦਾ ਉੱਦਾਂ ਆਪਾਂ ਕਲਾਸ ਅਟੈਂਡ ਕਰਾਂਗੇ। ਦਮਨ ਵਾਹਿਗੁਰੂ ਜੀ। ਪਹਿਲਾਂ ਸਾਂਚੀ ਅਤੇ ਗੁਰਨੂਰ ਆਪਾਂ ਨੂੰ ਮੂਲ ਮੰਤਰ ਦੇ ਨਾਲ ਜੋੜਨਗੇ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮੂਲ ਮੰਤਰ ਕਰੋਗੇ।

0: ਜੀ ਕੀ ਫਤਿਹ।
1: ਗੁਰੀਸ਼ਰ ਸਿੰਘ ਵਾਹਿਗੁਰੂ ਵਾਹਿਗੁਰੂ।

0: Repete.
1: Gurkirat Singh.
0: Vag.

ਸਹਿਤਾਜ ਸਿੰਘ,

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏਕਮ ਸਿੰਘ ਹੁਣ ਸਾਨੂੰ ਸਿਮਰਨ ਦੀ ਵਿਧੀ ਦੱਸਣਗੇ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I will teach you how to do Simran. When breathe in, say Wah. When breathe out, say Guru. Keep your eyes closed. Listen to your own voice. Wah.

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਿੰਘ ਸਾਨੂੰ ਪੰਜ ਪਿਆਰਿਆਂ ਦੇ ਨਾਮ ਦੱਸਣਗੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Pai, sahib, singh ji.
1: Puneet Kaur, Mool Mantar da Jaap. Wah, Guru,
0: ਮੇਰਾ ਨਾਮ ਹੈ ਪਨੀਤ ਕੌਰ, ਮੈਂ ਦੱਸਾ ਦੇ ਹਾਂ, ਮੈਂ ਮੂਲ ਮੰਤਰ ਦਾ ਜਾਪ ਕਰਨਾ ਚਾਹੀ ਹਾਂ, ਕਿਉਂਕਿ ਸੱਤ ਨਾ ਕਰਤਾ ਪੁਰਖ ਮੇਰੇ ਪੋ ਕਾਰ ਮੂਰਤ ਮੇਰੇ ਪੈਰ ਕਾਰ ਮੂਰਤ ਜੁਨ ਸਭਾ ਗਿਸਾਰਤ ਜਪ ਸੱਚ ਜਿਲਦਾ ਸੱਚ ਹੈਪੀ ਸੱਚ ਨਾਲੇ ਕੋਸ਼ੇ ਪੇ ਸੱਚ
1: ਰਤਨ ਸਿੰਘ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰਥਮ ਸਿੰਘ, ਗੁਰਸੰਗਤ ਕੌਰ। ਇਹ ਸਾਨੂੰ ਆਪੇ ਦੀ ਪਛਾਣ ਕਰਾਉਣਗੇ ਕਿ ਅਸੀਂ ਕੌਣ ਆ।
2: ਵਾਹਿਗੁਰੂ
3: ਜੀ ਕਾ ਖਾਲਸਾ,
2: ਵਾਹਿਗੁਰੂ
3: ਜੀ ਕੀ ਫਤਿਹ।
2: ਵਾਹਿਗੁਰੂ ਵਾਹ
3: ਅਸੀਂ ਸਾਰੇ ਮਨ

0: ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਅਰਮਾਨ ਸਿੰਘ,
2: ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਡਭਾਗੀ ਆ ਜੋ ਅੱਜ ਆਪਾਂ ਇੱਥੇ ਇਕੱਠੇ ਹੋਇਆ ਵਾਹਿਗੁਰੂ ਜੀ ਦੀ ਉਸਤਤ ਕਰਨ ਲਈ। ਅੱਜ ਆਪਾਂ ਮਨ ਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਫਰਮਾਉਂਦੇ ਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਣਾ ਮਨ ਜੋਤ ਸਰੂਪ ਆ, ਪਰ ਜਿਹੜਾ ਆਪਣਾ ਅਸਲੀ ਮੂਲ ਆ ਆਪਾਂ ਪਛਾਣਿਆ ਹੀ ਨਹੀਂ। ਹੁਣ ਆਪਣਾ ਅਸਲੀ ਮੂਲ ਕੀ ਆ? ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਈ। ਆਪਣਾ ਸਿਮਰਨ ਕਰ ਕਰਕੇ ਜਿਹੜਾ ਆਪਣਾ ਛਾਰ ਚੁੱਕਾ ਦਾ ਸੁੱਤਾ ਹੋਇਆ ਮਨ ਆ ਉਹਨੂੰ ਜਗਾਉਣਾ ਹੁੰਦਾ ਵਾ। ਸਿਮਰਨ ਦੀ ਵਿਧੀ ਹੈਗੀ ਆ, ਜਦੋਂ ਸਵਾਸ ਅੰਦਰ ਜਾਂਦਾ ਵਾਹਿ ਉਚਾਰਨ ਕਰਨਾ, ਅਤੇ ਜਦੋਂ ਸਵਾਸ ਬਾਹਰ ਆਉਂਦਾ ਗੁਰੂ ਉਚਾਰਨ ਕਰਨਾ। ਨੈਟਰ ਬੰਦ ਰੱਖਣੇ ਆ ਅਤੇ ਧੁੰਨ ਦੇ ਵਿੱਚ ਧਿਆਨ ਰੱਖਣਾ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਕਿੱਥੇ ਅਤੇ ਕਦੋਂ ਸਿਮਰਨ ਕਰਨਾ ਹੁੰਦਾ ਵਾ? ਵਾਹਿਗੁਰੂ ਜੀ ਫਰਮਾਉਂਦੇ ਆ, ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਏ। ਚਾਹੇ ਆਪਾਂ ਉੱਠਦੇ ਹਾਂ, ਬਹਿੰਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ, ਆਪਾਂ ਸਦਾ ਸਦਾ ਹੀ ਵਾਹਿਗੁਰੂ ਜੀ ਨੂੰ ਧਿਆਉਣਾ ਹੁੰਦਾ ਵਾ। ਅਤੇ ਜੇ ਆਪਾਂ ਨਹੀਂ ਧਿਆਉਂਦੇ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਹੜਾ ਵਾਹਿਗੁਰੂ ਜੀ ਨੇ ਆਪਾਂ ਨੂੰ ਹੀਰੇ ਵਰਗਾ ਜਨਮ ਦਿੱਤਾ ਸੀ, ਉਹ ਕੌਡੀਆਂ ਬਦਲੇ ਚਲੇ ਜਾਂਦਾ ਵਾ। ਬਹੁਤ ਹੀ ਧੰਨਵਾਦੀ ਹੈ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਉਹਨਾਂ ਤੋਂ ਹੀ ਵਰਸਾਏ ਹੋਏ ਗੁਰਮੁਖ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ ਇਸ ਸੋਝੀ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਸਾਨੂੰ ਕਵੀਸ਼ਰੀ ਦੇ ਨਾਲ ਜੋੜਨਗੇ ਸਮਰਨ ਸਿੰਘ ਅਤੇ ਸਹਿਤਾਜ ਸਿੰਘ।

0: कवि श्री प्रीतम सिंह गुरसंगत कौर।
1: वाहेगुरु जी।

0: satisface.
1: What they sing? You guys.

ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਣੀ ਲਾਸਟ ਪਰਫੋਰਮੈਂਸ ਹੈ, ਇੱਕ ਨੂਰ ਜੀ ਦਾ ਜੱਥਾ ਹੁਣ ਸਾਨੂੰ ਕੀਰਤਨ ਦੇ ਨਾਲ ਜੋੜਨਗੇ 2:30 ਵਜੇ ਤੱਕ। ਫਿਰ 2:30 ਵਜੇ ਸਾਡੀ ਸਿਮਰਨ ਅਭਿਆਸ ਦਾ ਜਿਹੜਾ ਰੈਗੂਲਰ ਪ੍ਰੋਗਰਾਮ ਹੁੰਦਾ ਉਹ ਕੀਰਤਨ ਦੇ ਨਾਲ ਸਿਮਰਨ ਅਭਿਆਸ ਸ਼ੁਰੂ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪਾਂ ਸਾਰਿਆਂ ਨੇ ਬੱਚਿਆਂ ਦੇ ਨਾਲ ਅਭਿਆਸ ਕਰਨਾ, ਨੇਤਰ ਬੰਦ ਕਰਕੇ ਸੰਗਤ ਨੂੰ ਵੀ ਕਿਰਪਾ ਕਰਨੀ, ਸਾਰਿਆਂ ਨੇ ਅਭਿਆਸ ਕਰਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਾਫੀ ਠੀਕ ਹੀ ਹੈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Guru, why? Guru, why? Guru, why? Guru, why? Guru, why? Guru ji ka khalsa, Shri Wah, Guru ji ki fateh.
1: Why? Guru, why? Guru, Guru ji di saji nawa ji. Guru Roop, Guru Pyari Khalsa Saad Sangha Ji, Aao Sare Rasna Nu Kariye Pavitr, Pyar Na Lakho Ji, Vaheguru Ji Ka Khalsa, Vaheguru Ji Ki Fateh. Eh Gurmukh Pyareo, Jo Bachyaan Ne, Malak Nirankar Di Kirpa Sadka, Char Dina De Vich Sikhya, Ode Cho Kush Kush Hi Sa, Sanu Ucharan Karke, Sanu Sarvan Karwaya Rane Ki, Asi Kaun Haan, Sada Mool Kaun Hai, Ki Karan Vaaste Asi Is Sansar Te Aaye Haan. ਸਾਨੂੰ ਉਹ ਸਿਮਰਨ ਕਰਵਾ ਰਹੇ ਸੀਗੇ ਉਸ ਵਿਧੀ ਜੁਗਤੀ ਦੁਆਰਾ ਅਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਹਿੰਦੇ ਮਨ ਕੀ ਮਤ ਤਿਆਗੋ ਹਰਜਨ ਗੁਰਮੁਖ ਪਿਆਰੇ ਸਾਨੂੰ ਸਮਝਾਉਂਦੇ ਸੀ ਕਿ ਅਸੀਂ ਸਾਰੇ ਕੌਣ ਹਾਂ ਮਨ ਹੁਣ ਸਾਡੇ ਸਾਰਿਆਂ 'ਤੇ ਕੱਪੜਾ ਚੜਿਆ ਕਿਸੇ 'ਤੇ ਕਿਸੇ ਏਜ ਦਾ ਕਿਸੇ 'ਤੇ ਕਿਸੇ ਏਜ ਦਾ ਅਤੇ ਡਜ਼ਨਟ ਮੈਟਰ ਕਿ ਕੋਈ ਬੱਚਾ ਸਮਝਾ ਰਿਹਾ ਜਾਂ ਕੋਈ ਵੱਡਾ ਸਮਝਾ ਰਿਹਾ ਆ ਆਪਾਂ ਜਿੱਦਾਂ ਸਾਨੂੰ ਵਿਧੀ ਸਰਵਨ ਕਰਵਾ ਰਹੇ ਸੀ ਨਾ ਸਵਾਸ ਅੰਦਰ ਜਾਵੇ ਤਾਂ ਉਚਾਰਨ ਕਰਨਾ ਵਾਹ ਬਾਹਰ ਆਵੇ ਤਾਂ ਗੁਰੂ ਆਪਣੇ ਨੇਤਰ ਬੰਦ ਰੱਖਣੇ ਹਨ ਪਰ ਜਦੋਂ ਉਹ ਸਿਮਰਨ ਕਰਵਾ ਰਹੇ ਸੀ ਤਾਂ ਬਹੁਤ ਸਾਰੇ ਅਸੀਂ ਨੇਤਰ ਬੰਦ ਨਹੀਂ ਸੀ ਕਰ ਰਹੇ ਮਤਲਬ ਆਪਾਂ ਆਪਣੀ ਅਸੀਂ ਆਪਾਂ ਸਮਰਪਣ ਕਰਾਂਗੇ ਗੁਰੂ ਨੂੰ ਅਤੇ ਗੁਰੂ ਦੀ ਮੱਤ ਸਾਨੂੰ ਇਹ ਸਿਮਰਨ ਦੀ ਵਿਧੀ ਦੱਸਦੀ ਆ ਇਸ ਲਈ ਮੈਟਰ ਨਹੀਂ ਕਰਦਾ ਕਿ ਇਹ ਸਾਨੂੰ ਕੋਈ ਬੱਚਾ ਸਮਝਾ ਰਿਹਾ ਜਾਂ ਕੋਈ ਵੱਡਾ ਸਮਝਾ ਰਿਹਾ ਆਪਾਂ ਗੁਰੂ ਦੀ ਮੱਤ ਨਹੀਂ ਭੁੱਲਣੀ ਸੋ ਮਾਲਕ ਨਿਰੰਕਾਰ ਦੀ ਕਿਰਪਾ ਸਦਕਾ ਹਰੇਕ ਬੱਚੇ ਨੇ ਕੁਛ ਨਾ ਕੁਛ ਸਾਨੂੰ ਸਰਵਨ ਕਰਵਾਇਆ ਸੋ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਦਰਮਾਲਾ ਸਮਝਾਉਂਦੇ ਸੀ ਕਿ ਜੇ ਬੱਚੇ ਇਹਨੇ ਥੋੜ੍ਹੇ ਸਮੇਂ ਦੇ ਵਿੱਚ ਸਿੱਖ ਕੇ ਸਾਨੂੰ ਇੰਨਾ ਗੁਰੂ ਦਾ ਗਿਆਨ ਡੂੰਘਾ ਸਾਨੂੰ ਦੇ ਸਕਦੇ ਨੇ ਅਤੇ ਅਸੀਂ ਤਾਂ ਬਹੁਤ ਵੱਡੇ ਹਾਂ ਆਪਾਂ ਸਮਝ ਸਕਦੇ ਹਾਂ ਸਾਨੂੰ ਸਤਿਗੁਰੂ ਨੇ ਅਕਲ ਇਹ ਜੋਤ ਦਿੱਤੀ ਹੈ ਅਤੇ ਆਪਾਂ ਵੱਧ ਤੋਂ ਵੱਧ ਸੰਗਤ ਕਰਕੇ ਬੱਚਿਆਂ ਨੂੰ ਵੀ ਕਰਵਾਉਣੀ ਹੈ ਆਪ ਵੀ ਕਰਨੀ ਹੈ ਅਤੇ ਜਿੰਨਾ ਵੀ ਅਸੀਂ ਸਿੱਖਿਆ ਆਪਾਂ ਘਰਾਂ ਦੇ ਵਿੱਚ ਸੰਗੀਆਂ ਸਾਥੀਆਂ ਨੂੰ ਵੀ ਦੱਸਣਾ ਹੈ ਪਰਿਵਾਰਾਂ 'ਚ ਵੀ ਬਹਿ ਕੇ ਇਹ ਸਿਮਰਨ ਕਰਨਾ ਗੁਰੂ ਦਾ ਗਿਆਨ ਦ੍ਰਿੜ ਕਰਨਾ ਹੈ ਤਾਂ ਕਿ ਆਪਾਂ ਆਪਣੇ ਜੀਵਨ ਦਾ ਲਾਹਾ ਲੈ ਸਕੀਏ ਸੋ ਸਾਡੇ ਪਾਸੋਂ ਸਤਿਗੁਰੂ ਦੀ ਸ਼ਰਨ 'ਚ ਵਿਚਰਦਿਆਂ ਬੱਚਿਆਂ ਪਾਸੋਂ ਵਿਚਾਰ ਕਰਦਿਆਂ ਇੱਕ ਨਾ ਹੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਆਪ ਰੱਬ ਰੂਪ ਸੰਗਤ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਨ ਬਖਸ਼ ਦੇਣਾ ਜੀ ਅਤਿ ਧੰਨਵਾਦੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਨ੍ਹਾਂ ਨੇ ਸਾਨੂੰ ਮਾਨਸ ਜਾਮਾ ਬਖਸ਼ ਕੇ ਇਸ ਸੰਸਾਰ 'ਤੇ ਭੇਜਿਆ ਅਤਿ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੋ ਸਾਡਾ ਮਾਰਗਦਰਸ਼ਨ ਕਰ ਰਹੇ ਨੇ ਅਤਿ ਧੰਨਵਾਦ ਸਾਡੇ ਟੀਚਰਸ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ ਜਿਨ੍ਹਾਂ ਪਾਸੋਂ ਸਤਿਗੁਰੂ ਦੀ ਬਾਣੀ ਦਾ ਗਿਆਨ ਜੋ ਆਪਾਂ ਦ੍ਰਿੜ ਕਰ ਰਹੇ ਸੀ ਉਹਨਾਂ ਨੇ ਸਾਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝਣ ਗੁਚਰਾ ਕਰਵਾਇਆ ਸੋ ਇੱਕ ਵਾਰ ਫਿਰ ਖਿਮਾ ਦੇ ਜਾਚਕ ਹਾਂ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੀ ਅਗਲੀ ਸਿਮਰਨ ਅਭਿਆਸ ਕਲਾਸ ਦਾ ਸਮਾਂ ਸ਼ੁਰੂ ਹੈ ਜੀ ਆਓ ਗੁਰਮੁਖ ਪਿਆਰੇ ਸਾਨੂੰ ਕੀਰਤਨ ਦੇ ਰਾਹੀਂ ਸਿਮਰਨ ਕਰਵਾਉਣਗੇ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਖਰੀ ਬੇਨਤੀ ਗੁਰਮੁਖੋ ਇੱਕ ਗੁਰਮੁਖ ਬੱਚੇ ਸਾਡੇ ਕੋਲ ਗੁਰਦਿੱਤ ਸਿੰਘ ਜੀ ਜਿਨ੍ਹਾਂ ਦੀ ਉਮਰ 1.5 ਸਾਲ ਹੈ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਸਿਮਰਨ ਕਰਨਾ ਤਬਲੇ ਦੇ ਨਾਲ ਗੁਰਮੰਤਰ ਦਾ ਅਭਿਆਸ ਕਰਾਉਣਗੇ

0: 3 ਵਜੇ ਤੱਕ ਹਾਰਮੋਨੀਅਮ ਤੇ ਆਪਾਂ ਫਿਰ ਸਾਸਤਰਾ ਸਿਮਰ ਨਾਲ ਜੁੜਾਂਗੇ। ਜੋ ਗੁਰਮੁਖ ਪਿਆਰੇ ਇੱਧਰ ਲੰਗਰ ਹਾਲ 'ਚ ਜਾਂ ਕਿਤੇ ਵੀ ਆ ਤਾਂ ਉਹ ਦਰਬਾਰ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਤੇ ਆਪਾਂ ਹੁਣ ਹਾਰਮੋਨੀਅਮ ਤੇ ਸਾਸਤਰਾ ਸਿਮਰ ਕਰਾਂਗੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

わぐるわぐるわぐるわぐるわぐるわぐるわぐるわぐるわぐるわ

Guru.

Vaheguru, Vaheguru, Vaheguru, Vaheguru, Vaheguru, Vaheguru.

Good,

Rough,

Gruva, gruva, gruva, gruva, gruva, gruva.

Go!

0: ਗੁਰੂ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਚਾਹ ਦਾ ਲੰਗਰ ਤਿਆਰ ਹੈ ਜੀ। 3:30 ਤੋਂ 4 ਵਜੇ ਤੱਕ, 4 ਵਜੇ ਭਾਈ ਮਨਦੀਪ ਸਿੰਘ ਜੀ ਨੇ ਸਿਮਰਨ ਅਭਿਆਸ ਕਰਾਉਣਾ ਜੀ। ਇਸ ਕਰਕੇ 5 ਮਿੰਟ ਪਹਿਲਾਂ ਹੀ ਆਪਾਂ ਦਰਬਾਰ ਹਾਲ 'ਚ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Thank you.

Vaheguru, Vaheguru, Vaheguru, Vaheguru, Vaheguru. Guru ji di saji ate navaji hoi saath sangat fateh pravan karo. Vaheguru ji ka khalsa, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਬੇਨਤੀ ਆ ਕਿ ਆਪਣਾ 4 ਵਜੇ ਤੋਂ 5 ਵਜੇ ਤੱਕ ਜੋ ਸਿਮਰਨ ਅਭਿਆਸ ਦੀ ਕਲਾਸ ਆਪਣੇ ਬਹੁਤ ਹੀ ਸਤਿਕਾਰਯੋਗ ਭਾਈ ਮਨਦੀਪ ਸਿੰਘ ਜੀ ਆਪਾਂ ਨੂੰ ਕਰਵਾਉਣਗੇ। ਸਾਰਿਆਂ ਨੂੰ ਸਿਮਰਨ, ਸਾਸ ਗ੍ਰਾਸ ਸਿਮਰਨ, ਸਾਸ ਸਾਸ ਸਿਮਰਨ, ਅਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਆਪਾਂ ਸਤਿਗੁਰ ਪਾਤਸ਼ਾਹ ਦੀ ਹਜ਼ੂਰੀ 'ਚ ਦਰਬਾਰ ਸਾਹਿਬ ਦੇ ਅੰਦਰ ਪਹੁੰਚੀਏ। ਦੂਜੀ ਬੇਨਤੀ ਬੱਚਿਆਂ ਨੂੰ ਆ, ਉਹਨਾਂ ਦੀ ਵੀ 4 ਵਜੇ ਤੋਂ 5 ਵਜੇ ਤੱਕ ਕਲਾਸ ਲੱਗੂਗੀ। ਉਹ ਸਾਰੇ ਬੱਚੇ ਉੱਪਰ ਗੈਲਰੀ ਦੇ ਅੰਦਰ ਜਾ ਕੇ ਆਪਣੀ ਕਲਾਸ ਅਟੈਂਡ ਕਰਨ। ਦੁਬਾਰਾ ਫਿਰ ਬੇਨਤੀ ਆ ਸਾਰੇ ਬੱਚਿਆਂ ਨੂੰ, ਉਹਨਾਂ ਦੀ 4 ਵਜੇ ਤੋਂ 5 ਵਜੇ ਤੱਕ ਕਲਾਸ ਲੱਗੂਗੀ ਅਤੇ ਸਾਰੇ ਬੱਚੇ ਉੱਪਰ ਗੈਲਰੀ

0: ਜਾ ਕੇ ਆਪਣੀ ਕਲਾਸ ਅਟੈਂਡ ਕਰਨ, ਅਤੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ, ਜਲਦੀ ਤੋਂ ਜਲਦੀ 4 ਵੱਜ ਚੁੱਕੇ ਨੇ ਅਤੇ ਆਪਾਂ ਇੱਕ ਅੱਧੇ ਮਿੰਟ ਦੇ ਅੰਦਰ ਅੰਦਰ ਹੀ ਸਤਿਗੁਰ ਦੇ ਪਾਵਨ ਪਵਿੱਤਰ ਹਜ਼ੂਰੀ 'ਚ ਦਰਬਾਰ ਦੇ ਅੰਦਰ ਪਹੁੰਚ ਗਏ। ਸਮਾਂ ਦੌੜਦਾ ਜਾ ਰਿਹਾ, ਵੱਧ ਤੋਂ ਵੱਧ ਆਪਾਂ ਇਹ ਲਾਹਾ ਲਈਏ। ਸਾਰੀ ਸੰਗਤ ਬੜੀ ਜਲਦੀ ਪ੍ਰੇਮ ਦੇ ਨਾਲ ਅਰਦਾਸ ਬੇਨਤੀ ਮਨ ਦੇ ਅੰਦਰ ਕਰਕੇ ਸਤਿਗੁਰ ਦੇ ਚਰਨਾਂ 'ਚ ਬੈਠੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਆਪਣਾ ਮਿਲਾਪ ਬਖਸ਼ੋ, ਸਾਡਾ ਜੀਵਨ ਸਫਲ ਹੋਵੇ। ਅਤੇ ਸਾਰਿਆਂ ਨੂੰ ਇਹ ਬੇਨਤੀ ਆ, ਆਓ ਜਿੰਨਾ ਚਿਰ ਭਾਈ ਸਾਹਿਬ ਆਉਂਦੇ ਆਪਾਂ ਉਹਨਾਂ ਚਿਰ ਸਾਸ ਗ੍ਰਾਹ ਸਿਮਰਨ ਕਰ ਲਈਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਆ ਬੱਚੇ ਉੱਪਰ ਜਾਓ ਜੀ ਕਲਾਸ, ਸਾਰੇ ਬੱਚਿਆਂ ਨੂੰ ਬੇਨਤੀ ਆ ਸਾਰੇ ਉੱਪਰ ਕਲਾਸ 'ਚ ਜਾਓ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਭੈਣਾਂ ਵੀ ਇੱਧਰ ਰਾਜਣ ਜੀ ਸਾਰੇ ਜਾਣੇ ਤਾਂ ਕਿ ਥੋੜ੍ਹੇ ਇਕੱਠੇ ਬੈਠੇ ਹੁੰਦੇ, ਥੋੜ੍ਹਾ ਅਭਿਆਸ ਵਧੀਆ ਹੋ ਜਾਂਦਾ। ਅਸੀਂ ਸਾਰੇ ਹੀ ਗੁਰਮੁਖੋ ਪਿਛਲੇ 3 ਦਿਨਾਂ ਤੋਂ ਅੱਜ ਚੌਥਾ ਦਿਨ ਅਸੀਂ ਸਾਰੇ ਆਪਣੇ ਆਪ ਦੀ ਪਛਾਣ ਕਰਨ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰ ਰਹੇ ਹਾਂ। ਗੁਰਬਾਣੀ ਦੇ ਵਿੱਚ ਸਾਡੇ ਮਨ ਨੂੰ ਇੱਕ ਭਾਂਡੇ ਦਾ ਨਾਮ ਦਿੱਤਾ ਗਿਆ ਹੈ। ਅਸੀਂ ਸਾਰੇ ਗੁਰੂ ਸਾਹਿਬ ਕੋਲ ਆ ਕੇ ਇਸ ਭਾਂਡੇ ਨੂੰ ਮਾਂਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲੇ ਸਮਿਆਂ ਦੇ ਵਿੱਚ, ਅੱਜ ਵੀ ਇੱਦਾਂ ਥੋੜ੍ਹਾ ਹੈ ਕਿਤੇ, ਵੀ ਜਦੋਂ ਆਪਾਂ ਭਾਂਡਾ ਧੋ ਕੇ ਰੱਖ ਵੀ ਦਿੰਦੇ ਸੀ ਸੁੱਕਣਾ, ਜਦੋਂ ਦੁਬਾਰਾ ਉਹਦੀ ਵਰਤੋਂ ਕਰਨੀ, ਆਪਾਂ ਉਹ 'ਚ ਪਾਣੀ ਮਾਰ ਕੇ ਲਿਜਾਂਦੇ ਸੀਗੇ, ਕੁਝ ਡਿੱਗਿਆ ਨਾ ਹੋਵੇ, ਜਿਵੇਂ ਦੁੱਧ ਵਗੈਰਾ ਕੁਝ ਲੈਣ ਜਾਣਾ। ਗੁਰਬਾਣੀ ਦੇ ਵਿੱਚ ਇੱਕ ਮਿਸਾਲ ਦਿੱਤੀ ਆ ਉਸ ਮਨ ਨੂੰ ਸੰਬੋਧਨ ਕਰਦਿਆਂ ਹੋਇਆ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਓ। ਅਸੀਂ ਇਹ ਜਿਹੜਾ ਮਨ ਰੂਪੀ ਆਪਣਾ ਭਾਂਡਾ ਅਸੀਂ ਸਾਫ਼ ਕਰ ਰਹੇ ਹਾਂ, ਪਰ ਕਿਹਦਾ ਭਾਂਡਾ ਕਿੰਨਾ ਕੁ ਮੈਲਾ ਹੈ ਉਹਨੂੰ ਪਤਾ ਹੈ। ਅਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਤੇਰਾ ਭਾਂਡਾ ਜ਼ਿਆਦਾ ਮੈਲਾ ਜਾਂ ਮੈਂ ਜ਼ਿਆਦਾ ਸਾਫ਼ ਕਰ ਲਿਆ, ਕਿਉਂਕਿ ਇਹ ਦਿਖਦਾ ਨਹੀਂ ਪਿਆ। ਪਹਿਲੀ ਗੱਲ ਤਾਂ ਭਾਂਡਾ, ਅਸੀਂ ਇਹਨੂੰ ਭਾਂਡੇ ਜੋ ਮਾਂਜਣਾ ਵੀ ਹੁੰਦਾ, ਆਪਾਂ ਇੱਕ ਹੱਥ ਨਾਲ ਫੜਦੇ ਹਾਂ ਦੂਜੇ ਨਾਲ ਮਾਂਜਦੇ ਹਾਂ। ਇਹ ਗੁਰਮੰਤਰ ਦੀ ਜਿਹੜੀ ਵਿਧੀ ਆਪਾਂ ਸਾਰੇ ਦਿੜ ਕਰਦੇ ਪਏ ਹਾਂ, ਇਹ ਮਾਂਜ ਹੀ ਰਹੇ ਹਾਂ ਆਪਾਂ। ਭਾਂਡਾ ਮੈਲਾ ਬਹੁਤ ਆ, ਭਾਂਡਾ ਅਤਮਲੀਨ ਹੱਛਾ ਨਾ ਹੋਵਸੀ, ਪਰ ਕਹਿੰਦੇ ਸੋਝੀ ਮਿਲਦੀ ਕਿੱਥੇ ਹੈ? ਕਹਿੰਦੇ ਗੁਰਦੁਆਰੇ ਤੋਂ, ਗੁਰਦੁਆਰੇ ਹੋਏ ਸੋਝੀ ਪਏ ਸੀ। ਹੁਣ ਜਿਵੇਂ ਆਪਾਂ ਵੇਖਦੇ ਹਾਂ ਦੁੱਧ ਤੋਂ ਘਿਓ ਤਿਆਰ ਹੁੰਦਾ ਹੈ, ਉਹਦਾ ਇੱਕ ਪ੍ਰੋਸੈਸ ਆ। ਜਿਹੜੇ ਜੀਵ ਨੂੰ ਪਤਾ ਨਹੀਂ ਉਹ ਮੰਨੇਗਾ ਨਹੀਂ ਵੀ ਦੁੱਧ ਦੇ ਵਿੱਚੋਂ ਘਿਓ ਨਹੀਂ ਨਿਕਲ ਸਕਦਾ, ਦਿਖਦਾ ਤਾਂ ਹੈ ਨਹੀਂ ਕਿਤੇ। ਪਰ ਜਿਹੜੀਆਂ ਬੀਬੀਆਂ ਭੈਣਾਂ ਮਧਾਣਾ ਲਾਉਂਦੀਆਂ ਨੇ ਘਰੇ, ਉਹਨਾਂ ਨੂੰ ਪਤਾ ਹੈ ਵੀ ਸਿਸਟਮ ਕੀ, ਵਿਧੀ ਕੀ ਆ, ਕਿਵੇਂ ਦੁੱਧ ਨੂੰ ਗਰਮ ਕਰਨਾ, ਗਰਮ ਕਰਕੇ ਫਿਰ ਜਾਗ ਲਾਉਣੀ, ਉਹਨੂੰ ਬੈਠਣ ਲਈ ਸਮਾਂ ਦੇਣਾ, ਫਿਰ ਉਹਨੂੰ ਮਧਾਣੇ ਦੇ ਵਿੱਚ ਪਾ ਕੇ ਆਪਾਂ ਰਿੜਕਣਾ, ਫਿਰ ਮੱਖਣ ਨਿਕਲਣਾ। ਸਟਿਲ ਰੰਗ ਦੁੱਧ ਵਰਗਾ ਹੀ ਆ ਉਹਦਾ, ਪਰ ਜਦੋਂ ਉਹ ਤੋਂ ਬਾਅਦ ਉਸ ਮੱਖਣ ਨੂੰ ਆਪਾਂ ਫਿਰ ਕੜਾਹੇ 'ਚ ਪਾ ਕੇ ਚਾੜ੍ਹਦੇ ਹਾਂ, ਫਿਰ ਉਹਦਾ ਰੰਗ ਚੇਂਜ ਹੋਣਾ ਸ਼ੁਰੂ ਹੁੰਦਾ ਹੈ। ਇਸੇ ਪ੍ਰਕਾਰ ਵੀ ਇਹ ਮਨ ਦੀ ਅਵਸਥਾ ਆਪਣੀ ਕਦੋਂ ਚੇਂਜ ਹੋਣੀ ਸ਼ੁਰੂ ਹੁੰਦੀ ਆ, ਇਹ ਆਪਾਂ ਸਾਰਿਆਂ ਨੇ ਥੋੜ੍ਹਾ ਧਿਆਨ 'ਚ ਰੱਖ ਕੇ ਚੱਲਣਾ। ਹੁਣ ਕਈ ਵਾਰ ਆਪਾਂ ਕਹਿੰਦੇ ਬੜਾ ਚਿਰ ਹੋ ਗਿਆ ਅਭਿਆਸ ਕਰਦਿਆਂ ਨੂੰ, ਸਾਡੀ ਤਾਂ ਮਨ ਦੀ ਅਵਸਥਾ ਬਦਲਦੀ ਨਹੀਂ ਪਈ ਹੈਗੀ। ਇਹ ਮਿਸਾਲ ਨੂੰ ਨਾਲ ਨਾਲ ਲੈ ਕੇ ਚੱਲਣਾ ਹੁਣ ਸਾਰਿਆਂ ਨੇ। ਹੁਣ ਦੁੱਧ ਆਪਾਂ ਲੈ ਲਿਆ, ਤੁਹਾਨੂੰ ਪੁੱਛ ਕੇ ਚੱਲਾਂਗੇ, ਤੁਸੀਂ ਵੀ ਕਥਾ ਕਰਨੀ, ਆਪਾਂ ਵੀ ਕਥਾ ਕਰਨੀ, ਰਲ ਮਿਲ ਕੇ ਸਾਂਝੀ ਕਥਾ ਚੱਲਣੀ ਆ। ਦੁੱਧ ਆਪਾਂ ਲੈ ਲੈਣਾ ਹੈ, ਸਭ ਤੋਂ ਪਹਿਲਾਂ ਆਪਾਂ ਨੂੰ ਦੁੱਧ ਲੈਣ ਵਾਸਤੇ ਕਿਹੜੀ ਚੀਜ਼ ਦੀ ਲੋੜ ਹੈ ਜੀ? ਭਾਂਡਾ, ਠੀਕ ਹੈ ਜੀ। ਭਾਂਡਾ ਕੀ? ਤੁਹਾਡਾ ਸਾਰਿਆਂ ਦਾ ਮਨ, ਠੀਕ ਹੈ ਜੀ। ਹੁਣ ਜਦੋਂ ਅਸੀਂ ਆਪਣੇ ਮਨ ਨੂੰ ਗੁਰੂ ਦਾ ਗਿਆਨ ਦੇਣਾ, ਜਿਵੇਂ ਆਪਾਂ ਸਾਈਕਲ 'ਚ ਹੋ ਕੇ ਆਏ ਹਾਂ, ਆਪਾਂ ਰੀਸਾਈਕਲ ਹੋ ਕੇ ਵਾਪਸ ਜਾਣਾ ਸਾਰਿਆਂ ਨੇ। ਦੁੱਧ ਤੋਂ ਆਪਾਂ ਅੱਗੇ ਗਰਮ ਕਰਕੇ ਖੱਟਾ ਲਾਉਣਾ ਹੈ, ਦਹੀਂ ਜਮਾਉਣਾ। ਮਹਾਂਪੁਰਖ ਹਰ ਵਾਰ ਵਿਚਾਰ ਕਰਦੇ ਹੁੰਦੇ ਸੀਗੇ
ਵੀ ਦੁੱਧ ਤੋਂ ਤਾਂ ਸਾਰਾ ਕੁਛ ਤਿਆਰ ਹੋ ਗਿਆ, ਘਿਓ ਤੱਕ ਗੱਲ ਪਹੁੰਚ ਗਈ ਆ, ਫਿਰ ਘਿਓ ਤੋਂ ਦੁੱਧ ਕਿਵੇਂ ਤਿਆਰ ਕਰੀਏ? ਗੱਲ ਤਾਂ ਉਹ ਬਣਦੀ ਆ ਫਿਰ। ਸਾਈਕਲ ਤਾਂ ਕਰ ਲਿਆ, ਰੀਸਾਈਕਲ ਕਿਵੇਂ ਕਰੀਏ ਹੁਣ? ਠੀਕ ਹੈ ਨਾ ਜੀ। ਦੱਸ ਸਕਦਾ ਕੋਈ ਦੁੱਧ ਤੋਂ ਆਪਾਂ ਘਿਓ ਤੋਂ ਦੁੱਧ ਕਿਵੇਂ ਤਿਆਰ ਕਰ ਸਕਦੇ ਹਾਂ? ਪੁਰਾਣੇ ਗੁਰਮੁਖਾਂ ਚਲੋ ਪਤਾ ਹੀ ਆ। ਹਾਂ, ਸਿੰਪਲ ਜੀ ਗੱਲ ਆ। ਉਹੀ ਫਿਰ ਰੀਸੈਟ ਮੋਡ 'ਚ ਭੇਜ ਦਿਓ ਉਹਨੂੰ, ਫਿਰ ਉਹ ਤੋਂ ਫਿਰ ਤਿਆਰ ਕਰ ਦੇਣਾ ਉਹਨੇ। ਹੁਣ ਅਸੀਂ ਜਿਵੇਂ ਆਕਾਰ 'ਚ ਆ ਗਏ, ਅਸੀਂ ਨਿਰਾਕਾਰ ਦੇ ਵਿੱਚ ਜਾਣਾ ਸਾਰਿਆਂ ਨੇ। ਸੋ ਆਓ ਨੇਤਰ ਬੰਦ ਕਰਕੇ, ਜਦੋਂ ਆਪਾਂ ਦੁੱਧ ਨੂੰ ਬਾਲਣਾ ਹੁੰਦਾ ਸੇਕ ਤਾਂ ਦੇਣਾ ਪੈਂਦਾ ਥੋੜ੍ਹਾ ਜਿਹਾ, ਇੱਦਾਂ ਹੀ ਪਹਿਲਾਂ ਆਪਾਂ ਥੋੜ੍ਹਾ ਉੱਚਾ ਬੋਲ ਕੇ ਅਭਿਆਸ ਕਰਨਾ, ਫਿਰ ਜਦੋਂ ਸਹਿਜ 'ਚ ਜਾਣਾ, ਜਦੋਂ ਖੱਟਾ ਲਾਉਣਾ ਹੈ, ਠੀਕ ਹੈ ਜੀ, ਉਦੋਂ ਫਿਰ ਆਪਾਂ ਹੋਰ ਤਰੀਕੇ ਨਾਲ ਅਭਿਆਸ ਕਰਾਂਗੇ। ਜਦੋਂ ਮੱਖਣ ਆਪਾਂ ਕੱਢਣਾ ਹੈ, ਉਹਦਾ ਹੋਰ ਤਰੀਕੇ ਨਾਲ ਅਭਿਆਸ ਕਰਨਾ ਆਪਾਂ। ਫਿਰ ਮੱਖਣ ਤੋਂ ਆਪਾਂ ਸਾਰਿਆਂ ਨੇ ਘਿਓ ਤਿਆਰ ਕਰਨਾ, ਉਦੋਂ ਹੋਰ ਤਰੀਕੇ ਨਾਲ ਅਭਿਆਸ ਕਰਾਂਗੇ ਆਪਾਂ। ਸੋ ਆਓ ਸਾਰੇ ਨੇਤਰ ਬੰਦ ਕਰਕੇ, ਆਪਣੇ ਕੋਲ ਪੌਣਾ ਕੁ ਘੰਟਾ ਹੈ, ਵੀ ਆਪਾਂ ਉਸ ਤਰੀਕੇ ਨਾਲ ਸਿਰ ਵਿਧੀ ਸਿੱਖਣੀ ਆ ਆਪਾਂ, ਵੀ ਕਿਵੇਂ ਕਿਵੇਂ ਸਿਸਟਮ ਚੱਲਦਾ। ਆਓ ਨੇਤਰ ਬੰਦ ਕਰਕੇ ਸਾਰੇ ਜਾਣੇ ਸਿਮਰਨ ਹੀ ਕਰਨਾ ਸਾਸ ਗ੍ਰਾਸ, ਪਰ ਥੋੜ੍ਹਾ ਜਿਹਾ ਆਪਾਂ ਉੱਚੀ ਆਵਾਜ਼ ਦੇ ਕੇ, ਠੀਕ ਆ ਜੀ। ਉਹ ਗੁਰਮੁਖ ਹੈਗੇ ਇੱਥੇ ਜਿਨ੍ਹਾਂ ਦੇ ਮੁੱਖ 'ਚੋਂ ਆਵਾਜ਼ ਨਹੀਂ ਨਿਕਲਦੀ? ਤੁਹਾਡੇ ਇਲਾਕੇ ਦੇ ਗੋਲਡ ਕੋਸਟ ਦੇ ਉਹ ਪਾਸੇ ਚਲੇ ਗਏ। ਚਲੋ ਆਓ ਨੇਤਰ ਬੰਦ ਕਰਕੇ ਸਾਰਿਆਂ ਨੇ ਉੱਚੀ ਆਵਾਜ਼ ਦੇ ਵਿੱਚ ਦੇਣੀ ਹੈ, ਤਾਂ ਕਿ ਦੁੱਧ ਨੂੰ ਟਾਈਮ 45 ਮਿੰਟ ਆ, ਦੁੱਧ ਗਰਮ ਵੀ ਕਰਨਾ, ਖੱਟਾ ਵੀ ਲਾਉਣਾ, ਟਾਈਮ ਓਨਾ ਕਾ ਅਤੇ ਕੰਮ ਜ਼ਿਆਦਾ ਆਪਣੇ ਕੋਲ। ਆਓ ਕਰੋ ਸ਼ੁਰੂ, ਉੱਚੀ ਆਵਾਜ਼ 'ਚ ਆਵਾਜ਼ ਦੇ ਕੇ ਦੁੱਧ ਨੂੰ ਗਰਮ ਕਰੀਏ ਜੀ। ਨੇਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ, ਅਤੇ ਸੁਣਦਿਆਂ ਸੁਣਦਿਆਂ ਅਸੀਂ ਆਨੰਦ ਦੀ ਅਵਸਥਾ ਜਾਣਾ। ਕਰੋ ਜੀ ਸ਼ੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਢਿੱਲੇ ਨਹੀਂ ਪੈਣਾ, ਢਿੱਲੇ ਨਹੀਂ ਪੈਣਾ। ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ ਗ੍ਰਹ, ਵਾਹ

Good.

ਕਰਦਿਆਂ ਕਰਦਿਆਂ ਹੋਰ ਅੰਤਰਗਤ ਆਈ ਜਾਓ। ਕੋਸ਼ਿਸ਼ ਕਰੋ ਵੀ ਤਨ ਨਾ ਹਿੱਲੇ ਹੁਣ ਕਿਸੇ ਦਾ। ਦੁੱਧ ਨੂੰ ਗਰਮ ਕਰ ਲਿਆ, ਇਹਨੂੰ ਜਾਗ ਲਾਉਣੀ ਆ। ਤਨ ਹਿੱਲੇਗਾ ਤਾਂ ਫੁਰਨਾ ਆਈ ਜਾਣਾ, ਥੋੜ੍ਹੇ ਮਿੰਟਾਂ ਵਾਸਤੇ ਤਨ ਦੀ ਵੀ ਨਾਲ ਸਮਾਧੀ ਲੱਗ ਜਾਵੇ। ਅੰਤਰਗਤ ਉਸੀ ਪ੍ਰਕਾਰ ਫਿਰ ਸਵਾਸਾਂ 'ਚ ਕਰੀ ਜਾਓ, ਬਿਲਕੁਲ ਅੰਤਰਗਤ ਚੱਲੀ ਚੱਲੋ। ਥੋੜ੍ਹਾ ਜਿਹਾ ਮੁੱਖ ਖੋਲ੍ਹ ਲੈਣਾ ਤਾਂ ਕਿ ਜੇ ਸੂਖਮ ਵਿਚਾਰ ਕੋਸ਼ਿਸ਼ ਕਰਦਾ ਆਉਣ ਦੀ, ਉਹ ਪੌਂਡ ਰਾਹੀਂ ਬਾਹਰ ਨਿਕਲ ਜੇ। ਬਿਲਕੁਲ ਅੰਤਰਗਤ ਨੇਤਰ ਬੰਦ ਕਰਕੇ ਆਉਂਦੇ ਸਵਾਸ 'ਚ ਸੁਰਤ ਦੁਆਰਾ ਵਾਹੇ, ਆਉਂਦੇ ਸਵਾਸ 'ਚ ਅਤੇ ਜਾਂਦੇ ਦੇ ਵਿੱਚ ਗੁਰੂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਇਸ ਅਵਸਥਾ ਦੇ ਵਿੱਚ ਆਪਾਂ ਪਹਿਲਾਂ ਉੱਚਾ ਕੀਤਾ, ਦੁੱਧ ਨੂੰ ਗਰਮ ਕੀਤਾ ਅਤੇ ਫਿਰ ਸਹਿਜ 'ਚ ਲੈ ਗਏ ਵੀ ਦੁੱਧ ਜਦੋਂ ਠੰਡਾ ਜਿਹਾ ਹੋ ਜਾਏਗਾ ਕੋਸਾ ਜਿਹਾ ਫਿਰ ਇਹਨੂੰ ਜਾਗ ਲਾ ਸਕਦੇ ਹਾਂ। ਸੋ ਆਪਾਂ ਜਾਗ ਲਾਉਣ ਦੀ ਕੋਸ਼ਿਸ਼ ਕੀਤੀ। ਉਪਰੰਤ ਮਹਾਰਾਜ ਸਮਝਾ ਰਹੇ ਆ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਫਿਰ ਨਾਲ ਹੀ ਅਸੀਂ ਸੁਰਤੀ ਦੁਆਰਾ ਅਭਿਆਸ ਕਰੀ ਜਾ ਰਹੇ ਸੀ, ਜਪੋ ਤੋ ਏਕੋ ਨਾਮ ਅਵ ਨਿਰਾਫਲ ਕਾਮਾ। ਹੁਣ ਆਪਾਂ ਕੀ ਕਰਨਾ ਹੈ, ਜਾਗ ਲੱਗ ਚੁੱਕੀ ਆ, ਆਪਾਂ ਹੁਣ ਇਹਦੇ ਵਿੱਚੋਂ ਮੱਖਣ ਕੱਢਣਾ। ਜਿਵੇਂ ਬੀਬੀਆਂ ਭੈਣਾਂ ਮਧਾਣਾ ਰਿੜਕਦੀਆਂ, ਉਹਦੇ ਹੱਥਾਂ ਦੇ ਵਿੱਚ ਦੋ ਗੁੱਲੀਆਂ ਹੁੰਦੀਆਂ, ਉਹਨੂੰ ਈਟੀ ਕਹਿ ਦਿੱਤਾ ਗਿਆ। ਕਹਿੰਦੇ ਉਹ ਨੇਤਰੇ ਦੇ ਵਿੱਚ ਰੱਸੀ ਪਾ ਕੇ ਜਦੋਂ ਰਿੜਕਦੀਆਂ, ਅੱਗੇ ਪਿੱਛੇ ਬਾਹਾਂ ਨੂੰ ਕਰਦੀਆਂ, ਉਹਨਾਂ ਸਹਿਜੇ ਸਹਿਜੇ ਜੋ ਹੈ ਉਹਦੇ ਵਿੱਚੋਂ ਮੱਖਣ ਨਿਕਲਣਾ ਸ਼ੁਰੂ ਹੋ ਜਾਂਦਾ। ਅਤੇ ਆਓ ਸਾਰੇ ਜਾਣੇ ਫੇਰ ਹੁਣ ਸਾਥ ਸਾਥ ਸਿਮਰਨ ਕਰਨਾ ਥੋੜ੍ਹਾ ਜਿਹਾ। ਜਿਵੇਂ ਆਪਾਂ ਸਾਸ ਗ੍ਰਾਸ ਬੋਲ ਕੇ ਕੀਤਾ ਵਾਹਿਗੁਰੂ, ਸਾਸ ਸਾਸ ਸਿਮਰਨ ਦੇ ਵਿੱਚ ਤੁਸੀਂ ਸਵਾਸ ਦੇ ਵਿੱਚ ਵਾਹੇ ਬੋਲਣਾ ਅਤੇ ਗੁਰੂ ਮੁਖ ਤੋਂ ਆਵਾਜ਼ ਦੇਣੀ ਆ। ਸ਼ਬਦ ਨੂੰ ਛੋਟਾ ਰੱਖਣਾ, ਲੰਮਾ ਨਹੀਂ ਕਰਨਾ। ਇੱਕ ਦੋ ਵਾਰ ਮੈਂ ਬੋਲਾਂਗਾ, ਤੁਸੀਂ ਸਰਵਣ ਕਰ ਲਓ, ਫਿਰ ਆਪਾਂ ਸਾਰਿਆਂ ਨੇ ਇੱਕ ਰਸ ਇੱਕ ਲੈ 'ਚ ਅਭਿਆਸ ਕਰਨਾ ਹੈ। ਜਿਵੇਂ ਆਪਾਂ ਫੂਕ ਮਾਰਨੀ ਹੁੰਦੀ ਕਿਸੇ ਚੀਜ਼ ਨੂੰ, ਆਪਾਂ ਸਾਹ ਅੰਦਰ ਭਰਦੇ ਹਾਂ, ਉੱਦਾਂ ਹੀ ਆਪਾਂ ਸਾਰਿਆਂ ਨੇ ਸਵਾਸ ਅੰਦਰ ਭਰ ਕੇ ਗੁਰੂ ਗੁਰੂ ਗੁਰੂ ਗੁਰੂ, ਮਤਲਬ ਕਿ ਮੁੱਖ 'ਚੋਂ ਜਿਹੜੀ ਵਾਹੇ ਦੀ ਆਵਾਜ਼ ਉਹ ਸਵਾਸ ਦੇ ਵਿੱਚ ਆਵੇ, ਨਾ ਕਿ ਮੁੱਖ ਦੀ ਆਵਾਜ਼ 'ਚੋਂ ਆਵੇ। ਇਹ ਸਾਹ ਸਾਹ ਸਿਮਰਨ ਆਪਾਂ ਸਾਰਿਆਂ ਨੇ ਕਰਨਾ ਹੈ, ਤਾਂ ਕਿ ਹੁਣ ਅੱਗੇ ਸਹਿਜ ਤੋਂ ਅੱਗੇ ਕਿਵੇਂ ਆਪਾਂ ਮੱਖਣ ਕੱਢਣਾ ਸਾਰਿਆਂ ਨੇ। ਸੋ ਇੱਦਾਂ ਫਿਰ ਨੇਤਰ ਬੰਦ ਕਰ ਲਓ ਸਾਰੇ ਜਾਣੇ, ਇੱਕ ਰਸ ਇੱਕ ਲੈਅ ਦੇ ਵਿੱਚ ਸਾਰਿਆਂ ਨੇ ਬੋਲਣਾ, ਪਰ ਬੋਲਣਾ ਜ਼ਰੂਰ ਆ। ਇਹ ਨਹੀਂ ਵੀ ਇਕੱਲਾ ਗੁਰੂ ਗੁਰੂ ਬੋਲੀ ਜਾਣਾ, ਸਵਾਸ 'ਚ ਵਾਹੇ ਬੋਲਣਾ ਹੀ ਬੋਲਣਾ ਹੈ, ਤਾਂ ਫਿਰ ਇਹਦੇ ਵਿੱਚੋਂ ਮੱਖਣ ਨਿਕਲੇਗਾ। ਸੋ ਆਓ ਫਿਰ ਨੇਤਰ ਬੰਦ ਕਰਕੇ ਥੋੜ੍ਹੇ ਟਾਈਮ ਵਾਸਤੇ ਫਿਰ ਸ਼ੁਰੂ ਕਰੀਏ ਜੀ। ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ।

ਮਿਲ ਕੇ ਚੱਲੀ, ਚਲੋ ਮਿਲ ਕੇ ਜੀ, ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ।

ਮਿਲਕੇ ਮਿਲਕੇ ਜੀ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ ਗ੍ਰਹਿ

ਕਰਦਿਆਂ ਕਰਦਿਆਂ ਸਹਿਜ ਚਾ ਜੋ, ਜਿੱਥੇ ਵੀ ਤੁਹਾਡਾ ਧਿਆਨ ਟਿਕਿਆ ਹੋਇਆ ਉੱਥੇ ਬਹਿ ਜਾਓ। ਨਾਲ ਥੋੜ੍ਹਾ ਜਿਹਾ ਮੁੱਖ ਖੋਲ੍ਹ ਲਿਓ ਤਾਂ ਕਿ ਕੋਈ ਫੁਰਨਾ ਨਾ ਆਵੇ, ਅਤੇ ਜਿਸ ਅਵਸਥਾ 'ਚ ਬੈਠੇ ਉੱਥੇ ਬੈਠੇ ਰਹੋ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਇਹ ਮਨ ਈਟੀ ਹਾਥ ਕਰੋ ਫੁ ਨੇਤਰੋਂ ਨੀਂਦ ਨਾ ਵੈ। ਹੁਣ ਅਗਲੀ ਅਵਸਥਾ 'ਚ ਆਪਾਂ ਸਾਰਿਆਂ ਨੇ ਸਹਿਜ 'ਚ ਬੜੇ ਪਿਆਰ ਨਾਲ ਸਿਮਰਨ ਕਰਨਾ, ਰਸਨਾ ਨਾਮ ਜਪੋ ਤਬ ਮਥੀਏ ਇਨ ਵਿਧ ਅੰਮ੍ਰਿਤ ਪਾਵੋ। ਆਓ ਬੜੇ ਪ੍ਰੇਮ ਨਾਲ ਫਿਰ ਸਾਰਿਆਂ ਨੇ ਅਭਿਆਸ ਕਰਨਾ, ਇਸ ਤਰੀਕੇ ਨਾਲ ਕਰਨਾ। ਹਰ ਕਾ ਬਿਲੋਭਨਾ ਬਿਲੋਭੋ ਮੇਰੇ ਭਾਈ, ਸਹਿਜ ਬਿਲੋਭ ਜੈਸੇ ਤਤ ਨਾ ਜਾਏ। ਆਓ ਫਿਰ ਨੇਤਰ ਬੰਦ ਕਰਕੇ ਲੰਮੀ ਆਵਾਜ਼ ਦੇ ਵਿੱਚ ਆਪਾਂ ਆਵਾਜ਼ ਦੇਣੀ ਆਪਣੇ ਪਿਤਾ ਨੂੰ, ਤਾਂ ਕਿ ਆਪਾਂ ਨੂੰ ਸਾਡੇ ਮਨ ਦੀ ਖੁਰਾਕ ਮਿਲ ਜਾਵੇ। ਆਓ, ਥੋੜ੍ਹਾ ਸਮਾਂ ਰਹਿ ਗਿਆ, ਕਰੋ ਜੀ ਸ਼ੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰੀਕੇ ਨਾਲ ਆਪਾਂ ਵੱਧ ਤੋਂ ਵੱਧ ਅਭਿਆਸ ਕਰਕੇ ਲਾਹਾ ਲੈ ਸਕਦੇ ਹਾਂ। ਹੁਣ ਸਮੇਂ ਦੀ ਸਮਾਪਤੀ ਹੈ, ਆਪ ਜੀਆਂ ਨੂੰ ਭਾਈ ਸਾਹਿਬ ਜੀ ਅਗਲਾ ਪ੍ਰੋਗਰਾਮ ਦੱਸਣਗੇ ਜੀ। ਵਿਚਾਰ ਕਰਦਿਆਂ ਅਭਿਆਸ ਕਰਾਉਂਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਜੋਗਨ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਵਾਹਿਗੁਰੂ। ਗੁਰਮੁਖ ਪਿਆਰਿਓ, ਬੜੀ ਮਾਲਕ ਦੀ ਕਿਰਪਾ ਹੋ ਰਹੀ ਹੈ। ਆਪਾਂ

ਪਾਤਸ਼ਾਹ ਉਹ ਕੰਮ ਕਰਾ ਰਹੇ ਆ ਜੀ ਤੋਂ ਜ਼ਿਆਦਾਤਰ ਜੀਵ ਭੱਜ ਰਹੇ ਆ। ਆਖਣ ਔਖਾ ਸੱਚਾ ਨਾਉ। ਅਤੇ ਆਪਣੇ 'ਤੇ ਵਾਹਿਗੁਰੂ ਨੇ ਮਿਹਰ ਕੀਤੀ, ਆਪਾਂ ਨੂੰ ਭੁੱਖ ਲਾਤੀ, ਸੱਚੇ ਨਾਮ ਕੀ ਲਾਗੀ ਭੂਖ। ਸ਼ੁਕਰ ਕਰੀਏ ਮਾਲਕ ਦਾ, ਸਮਾਂ ਬਖਸ਼ਿਸ਼ ਕੀਤਾ ਉਹਨਾਂ ਨੇ ਆਪਾਂ ਨੂੰ। ਭਾਈ ਸਾਹਿਬ ਜੀ ਹੋਰਾਂ ਨੇ ਬੜੇ ਪਿਆਰ ਦੇ ਨਾਲ ਸਾਰੇ ਆਪਾਂ ਨੂੰ ਵਿਧੀ ਸਮਝਾਈ ਕਿ ਸਾਸ ਗ੍ਰਾਹ ਸਿਮਰਨ ਅਸੀਂ ਕਿਵੇਂ ਕਰਨਾ, ਸਾਸ ਸਾਸ ਅਸੀਂ ਸਿਮਰਨ ਕਿਵੇਂ ਕਰਨਾ, ਕਿਵੇਂ ਅਸੀਂ ਟਿਕਾਓ 'ਚ ਬਹਿਣਾ। ਜੋ ਗੁਰਬਾਣੀ ਦੇ ਅੰਦਰ ਦੁੱਧ ਤੋਂ ਲੈ ਕੇ ਘਿਓ ਕੱਢਣ ਤੱਕ ਦੀ ਵਿਧੀ ਦਾ ਆਪਾਂ ਨੂੰ ਹਵਾਲਾ ਦੇ ਕੇ ਪਾਤਸ਼ਾਹ ਨੇ ਸਮਝਾਇਆ। ਸਤਿਗੁਰ ਜੀ ਰਹਿਮਤ ਕਾਰਨ, ਕਿਉਂਕਿ ਕਿਰਪਾ ਤਾਂ ਉਹਦੀ ਨਾਲ ਹੀ ਹੋਣਾ ਸਾਰਾ ਕੁਛ। ਪਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਉਹ 'ਚ ਸਾਨੂੰ ਸਮਝਾਇਆ ਗਿਆ, ਕਰ ਕਿਰਪਾ ਸਤਸੰਗ ਮਿਲਾਏ। ਸੰਗਤ ਦੇ ਵਿੱਚ ਆ ਕੇ ਸਾਡੇ 'ਤੇ ਸਾਰੀ ਹੁੰਦੀ ਕਿਰਪਾ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਇੱਕ ਮਿੰਟ ਦੀ ਵਿਚਾਰ ਕਰਕੇ ਆਪਾਂ ਗੁਰਮੁਖਾਂ ਨੂੰ ਦੇ ਦੇਣਾ ਰਹਿਰਾ ਸਾਹਿਬ ਦੇ ਪਾਠ ਕਰਨ ਦਾ ਜੋ ਸਮਾਂ ਹੋ ਚੁੱਕਿਆ। ਭਾਈ ਸਾਹਿਬ ਜੀ, ਇੱਕ ਵਾਰੀ ਮੋਗੇ ਚੱਲ ਰਿਹਾ ਸੀ ਸਮਾਗਮ, ਬਹੁਤ ਇਕੱਠ, ਅਤੇ ਉਹ ਕਥਾ ਕਰਦੇ ਕਰਦੇ ਰੁਕ ਗਏ। ਸੁਭਾਵਿਕ ਆ ਵੀ ਜਦੋਂ ਕੋਈ ਬੋਲਣ ਵਾਲਾ ਪ੍ਰਚਾਰਕ ਕਥਾਵਾਚਕ ਸੰਤ ਸਾਧੂ ਰੁਕਦਾ ਧਿਆਨ ਹੋਰ ਖਿੱਚਿਆ ਜਾਂਦਾ। ਬਾਅਦ 'ਚ ਉਹਨਾਂ ਨੇ ਬਹੁਤ ਮਹਿੰਗੀ ਗੱਲ ਇੱਕ ਸੁਣਾਈ। ਉਹ ਕਹਿੰਦੇ, ਗੁਰਮੁਖੋ ਜਿੰਨੇ ਤੁਸੀਂ ਬੈਠੇ ਹੋ ਨਾ, ਇਹ ਸਾਰੇ ਪਰਮਾਤਮਾ ਨੂੰ ਮਿਲਣ ਵਾਲੇ ਤਾਂ ਆਏ ਨਹੀਂ। ਸੰਗਤ 'ਚ ਹਰੇਕ ਤਰ੍ਹਾਂ ਦੇ ਜੀਵ ਆਉਂਦੇ ਆ, ਤੁਹਾਡੇ 'ਚੋਂ ਬਹੁਤ ਸਾਰੇ ਜੀਵ ਐਸੇ ਹੋਣਗੇ ਜਿਨ੍ਹਾਂ 'ਤੇ ਆਰਥਿਕ ਪੱਖੋਂ ਗਰੀਬੀ ਹੋਊਗੀ। ਉਹ ਬੈਠੇ ਸੋਚ ਰਹੇ ਹੋਣਗੇ ਕਿ ਸੱਚੇ ਪਾਤਸ਼ਾਹ ਕੋਈ ਕਰਦੇ ਕਿਰਪਾ, ਸੌਖੀ ਰੋਟੀ ਮਿਲਣ ਲੱਗੇ। ਤੁਹਾਡੇ 'ਚੋਂ ਕੁਝ ਐਸੇ ਜੀਵ ਹੋਣਗੇ ਜਿਨ੍ਹਾਂ ਨੂੰ ਕੋਈ ਸੰਸਾਰੀ ਪਦਾਰਥ ਦੀ ਮੰਗ ਹੋਊਗੀ, ਉਹ ਸੋਚੀ ਜਾਂਦੇ ਆ ਬੈਠੇ। ਕੁਝ ਐਸੇ ਹੋਣਗੇ ਜਿਨ੍ਹਾਂ ਨੂੰ ਕੋਈ ਸਰੀਰਕ ਰੋਗ ਲੱਗ ਗਿਆ, ਡਾਕਟਰਾਂ ਨੇ ਜਵਾਬ ਦੇਤਾ, ਸਹਾਰਾ ਟੁੱਟ ਗਿਆ, ਪੈਸੇ ਦਾ ਵੀ ਸੰਸਾਰ ਦਾ ਵੀ। ਸੱਚੇ ਪਾਤਸ਼ਾਹ ਹੁਣ ਤੇਰੇ ਦਰ 'ਤੇ ਆਏ ਹਾਂ, ਤੂੰ ਹੀ ਕੋਈ ਸਾਨੂੰ ਸਾਡੀ ਬਿਮਾਰੀ ਠੀਕ ਕਰ ਦੇ। ਕੋਈ ਬੈਠਾ ਸੋਚ ਰਿਹਾ ਹੋਊਗਾ, ਸੱਚੇ ਪਾਤਸ਼ਾਹ ਸਾਡੇ ਘਰਾਂ 'ਚ ਬੜਾ ਕਲੇਸ਼ ਆ, ਬੜੇ ਦੁਖੀ ਹਾਂ, ਕਲੇਸ਼ ਠੀਕ ਕਰ ਦਿਓ। ਕੋਈ ਜਗਿਆਸੂ ਹੋਣਗੇ ਜਿਹੜੇ ਸਿਮਰਨ ਕਰਦੇ ਆ, ਉਹਨਾਂ ਦੇ ਫੁਰਨੇ ਨਹੀਂ ਰੁਕਦੇ, ਉਹ ਬੇਨਤੀਆਂ ਕਰਦੇ ਹੋਣਗੇ ਵੀ ਮਹਾਰਾਜ ਕਿਰਪਾ ਕਰ ਦਿਓ ਸਾਡੇ ਫੁਰਨੇ ਰੁਕ ਜਾਣ। ਕਿਸੇ ਦੇ ਫੁਰਨੇ ਰੁਕਦੇ ਆ, ਉਹਨਾਂ ਨੂੰ ਰਸ ਨਹੀਂ ਆ ਰਿਹਾ ਨਾਮ ਦਾ, ਉਹ ਬੇਨਤੀਆਂ ਕਰਦੇ ਹੋਣਗੇ ਵੀ ਸਾਨੂੰ ਨਾਮ ਦਾ ਰਸ ਆ ਜੇ। ਕਿਸੇ ਨੂੰ ਰਸ ਆ ਰਿਹਾ, ਨਾਮ ਵੀ ਸੁਣਦਾ, ਦਦਾਰ ਨਹੀਂ ਹੋ ਰਿਹਾ, ਉਹ ਬਰਾਗੀ ਹੋਏ ਬੈਠੇ ਹੋਣਗੇ ਵੀ ਸੱਚੇ ਪਾਤਸ਼ਾਹ ਤੇਰੀ ਆਵਾਜ਼ ਤਾਂ ਸੁਣ ਰਹੀ ਆ। ਆਵਾਜ਼ 'ਚ ਹੀ ਇੰਨਾ ਆਨੰਦ ਆ, ਸੁਨ ਸਮਾਧ ਅਨਹਤ ਹੈ ਨਾਦ ਕਹਿਣ ਨਾ ਜਾਈ, ਅਚਰਜ ਸਮਾਧ ਆਪਦੇ ਦਰਸ਼ ਬਖਸ਼ੋ। ਕਹਿੰਦੇ ਹੁਣ ਤੁਹਾਡੀਆਂ ਬਿਨਾਂ ਬੋਲਣ ਤੋਂ ਮਾਲਕ ਵੇਖ ਰਿਹਾ ਸਾਰਿਆਂ ਨੂੰ, ਵਿੱਚ ਸੰਗਤ ਹਰ ਪ੍ਰਭ ਵੱਸੇ ਜੀਓ, ਬਿਨ ਬੋਲਿਆਂ ਸਭ ਕੁਛ ਜਾਣਦਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਸੰਗਤ ਦੇ ਅੰਦਰ ਆਏ ਹੋਏ ਜੀਵਾਂ 'ਤੇ ਇੰਨਾ ਖੁਸ਼ ਹੋ ਜਾਂਦਾ ਵੀ ਚੱਲ ਮੇਰੇ ਬੱਚੇ ਮਿਹਨਤ ਤਾਂ ਕਰ ਰਹੇ ਆ ਨਾ। ਜੋ ਵੀ ਸਾਡੀ ਇੱਛਾ ਹੁੰਦੀ ਆ, ਦਿਆਲੂ ਪਰਮਾਤਮਾ ਕਹਿੰਦੇ ਸਭ ਤੋਂ ਵੀ ਪੂਰੀ ਕਰ ਦਿੰਦਾ।
ਇਸ ਕਰਕੇ ਗੁਰਮੁਖੋ ਆਪਾਂ ਬੜਾ ਇਹ ਸੰਗਤ ਦੀ ਜਿਹੜੀ ਕੀਮਤ ਆ ਨਾ, ਹੈ ਹੀ ਨਹੀਂ ਕੋਈ। ਮਨਸਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟ ਗੁਰ ਦਰਸਾਇਆ ਜੀ। ਵਾਹਿਗੁਰੂ ਰਹਿਮਤ ਕਰਨ, ਆਪਣੀਆਂ ਵੀ ਮਨ ਦੀਆਂ ਜੋ ਇਛਾਵਾਂ ਨੇ ਸਾਰਿਆਂ ਦੀਆਂ ਪੂਰਨ ਹੋਣ। ਆਓ ਹੁਣ ਗੁਰਮੁਖਾਂ ਪਾਸੋਂ ਆਪਾਂ ਰਹਿਰਾਸ ਸਾਹਿਬ ਜੀ ਦਾ ਪਾਠ ਅਤੇ ਸਮਾਪਤੀ 'ਤੇ ਗੁਰਮੁਖਾਂ ਵੱਲੋਂ ਇਹ ਕੀਤੀ ਗਈ ਆ ਬੇਨਤੀ ਕਿ ਗੁਰੂ ਘਰ ਦੀ ਕਮੇਟੀ ਵਾਲੇ ਰਹਿਰਾਸ ਦੀ ਜਦੋਂ ਸਮਾਪਤੀ ਹੋਣੀ ਆ, ਉਹ ਗੁਰਮੁਖ ਪਹੁੰਚ ਜਾਣਗੇ ਅਤੇ ਨਾਲ ਹੀ ਆਪਾਂ ਜੋ ਮਾਨ ਸਨਮਾਨ ਆ ਉਹ ਕਰਾਂਗੇ। ਉਸ ਤੋਂ ਬਾਅਦ ਜਿਹੜਾ ਬਚਦਾ ਸਮਾਂ ਹੋਊਗਾ ਉਹ ਗੁਰਮੁਖ ਕੀਰਤਨ ਕਰ ਲੈਣਗੇ। ਫਿਰ ਆਪਾਂ 6:45 'ਤੇ ਫਿਰ ਗੁਰਮੁਖਾਂ ਪਾਸੋਂ ਸੁਣਾਂਗੇ ਸ਼ਬਦ ਦੀ ਵਿਚਾਰ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿਧੇ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ

ਆਖਾਂ ਜੀਵਾ ਵਿਸਰੈ ਮਰ ਜਾਵ, ਆਖਣ ਔਖਾ ਸੱਚਾ ਨਾਮ, ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ ਰਹਾਉ, ਸੱਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਏ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ, ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੋਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਹੈ ਉੱਦਮ, ਜਾ ਆ ਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੋਕੇ ਕਾਸਤ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖੁਲਾਵੈ

ਹਉਂ ਤੁਦ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਦ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਤੁਦ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹੁਣ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰ ਹੈ ਹਰ ਪੂਜਾ ਜੀ।

ਸ਼ਾਸਤਰੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਦੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬਿਆਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ

ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰੁਹਾਓ ਜਾ

ਸਰਬ ਠਾਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਬਿਕ ਸਗਲ ਦੇ ਕੋ ਹਰਤਾ, ਦੁਸ਼ਟ ਦੁਖੀਅਨ ਕੈ ਕੋ ਸ਼ੈ ਕਰਤਾ। ਸ੍ਰੀ ਅਸਤੂ ਜਪ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਵਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ। ਸੁਨੈ ਗੁੰਗ ਜੋ ਯਾਹੇ ਸੁਰਸਨਾ ਪਾਵੈ, ਸੁਨੈ ਮੂੜ ਚਿਤ ਲਾਇ ਚਤੁਰਤਾ ਆਵੈ। ਦੁਖ ਦਰਦ ਭਉ ਨਿਕਟ ਨ ਤਿਨ ਨਰ ਕੀ ਰਹੈ, ਹੋ ਜੋ ਯਾ ਕੀ ਏਕ ਬਾਰ। ਚਉ ਪਈ ਕੋ ਕਹੈ ਚਉ ਪਈ, ਸੰਬਤ ਸਤ੍ਰ ਹੈ ਸਹਿਸ ਭਣਿਜੈ, ਅਰਧ ਸਹਿਸ ਪੁਨ ਤੀਨ ਕਹਿਜੈ। ਭਾਦਰਵ ਸੁਧੀ ਅਸ਼ਟਮੀ ਰਵਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋਹੂ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਵੈ, ਬਹੁ ਭੇਦ ਕਹੈ ਹਮ ਏਕ ਨ ਜਾਨਿਓ। ਸਿਰਿ ਅਸਪਾਨ

ਜਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀਲਾ ਜਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਮ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ

ਸਭ ਨਾਗਲਾ ਸਮਰੱਥ ਸੁਆਮੀ, ਸੋ ਕਿਉ ਮਨਹੂੰ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੂੰ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹਿ, ਕਰਤਾ ਤੀਰੈ ਸਭ ਕਿਛੁ ਹੈ, ਜਿਸ ਦੇਹੇ ਸੁ ਪਾਵੈ। ਸਦਾ ਸਿਫਤ ਸਾਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੀਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣਹੋ ਸੰਤੋਹ, ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੋ ਵਡ ਪਾਗੀ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉੱਥੈ ਤੇਰੀ ਰੱਖ ਅਗਨੀ ਉਦਿਰ ਮਾਹੇ ਸੁਣ ਕੈ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਹੇ ਭਉਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਬੜੇ ਪਿਆਰ ਦੇ ਨਾਲ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਜੀ ਹੋਰਾਂ ਪਾਸੋਂ ਪਾਤਸ਼ਾਹ ਦੀ ਬਾਣੀ ਦਾ ਰਹਿਰਾ ਸਾਹਿਬ ਦਾ ਪਾਠ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਆਪਾਂ ਨੂੰ ਪਾਤਸ਼ਾਹ ਸਮਝਾ ਰਹੇ ਸਨ, ਰੱਖੇ ਰੱਖਣ ਹਾਰ ਆਪ ਉਵਾਰਿਆ ਨੂੰ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨੂੰ, ਹੋਆ ਆਪ ਦਿਆਲ ਮਨੋ ਨਾ ਵਿਸਾਰਿਆ ਨੂੰ। ਕਿੰਨਾ ਸੌਖਾ ਕਰਕੇ ਆਪਾਂ ਨੂੰ ਸਮਝਾ ਰਹੇ ਸੀ ਕਿ ਜਿਹੜਾ ਆਪਣਾ ਮਾਲਕ ਆ ਉਹ ਕਿਸੇ ਵੀ ਮੁਸ਼ਕਲ 'ਚੋਂ ਆਪਾਂ ਨੂੰ ਬਚਾਉਂਦਾ ਹੈ। ਜਿੱਥੇ ਦੁਨੀਆਂ ਦੇ ਸਾਰੇ ਸਹਾਰੇ ਟੁੱਟ ਜਾਣ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭੱਜੋ ਆਸਰਾ ਚੁੱਕੇ ਸਭ ਸਰਾਉ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਬਾਉ। ਕਾਰਜ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ, ਸਾਡੇ ਲੋਕ ਪਰਲੋਕ ਦੇ ਕਾਰਜ ਸਵਰ ਜਾਣਗੇ ਜੇ ਅਸੀਂ ਗੁਰੂ ਦੇ ਚਰਨੀ ਲੱਗਦੇ ਹਾਂ ਆ ਕੇ। ਤਾਂ ਕੋਸ਼ਿਸ਼ ਕਰੀਏ ਆਪਾਂ, ਆਪਣੀ ਜ਼ਿੰਦਗੀ ਦਾ ਮਕਸਦ ਆ ਆਪਣੇ ਕਾਰਜ ਸਵਰ ਜਾਣ, ਗੁਰੂ ਦੇ ਚਰਨੀ ਢਹਿਣਾ। ਬਹੁਤ ਧੰਨਵਾਦ। ਆਓ ਹੁਣ 6:15 ਤੱਕ ਆਪਣੇ ਗੁਰਮੁਖ ਪਿਆਰੇ ਆਪਾਂ ਨੂੰ ਕਵੀਸ਼ਰੀ ਦੇ ਵਾਲਾ ਨਿਹਾਲ ਕਰਨਗੇ। ਅਗਲਾ ਜੋ ਪ੍ਰੋਗਰਾਮ ਆਪਾਂ ਫਿਰ ਬਾਅਦ 'ਚ ਕਰਦੇ ਹਾਂ। ਨੌ ਆਓ ਗੁਰਮੁਖਾਂ ਪਾਸੋਂ ਆਪਾਂ ਸੁਣੀਏ ਕਵੀਸ਼ਰੀ ਦੁਆਰਾ ਪਰਮਾਤਮਾ ਦਾ ਜਸ, ਭਾਈ ਜਗਦੀਪ ਸਿੰਘ ਜੀ, ਗੁਰਕੀਰਤ ਸਿੰਘ ਜੀ ਅਤੇ ਹਰਦੀਪ ਸਿੰਘ ਜੀ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ, ਗੁਰਦੁਆਰਾ ਪ੍ਰਭ ਮੇਲ ਨੇਕਾ ਚਾਓ ਦੇ

ਬਹੁਤ ਹੀ ਭਿਆਨਕ ਸਮਾਂ ਚੱਲ ਰਿਹਾ ਸੀ। ਉਸ ਮਾਲਕ ਪਿਤਾ ਨੇ ਕਿਵੇਂ ਉਹਨਾਂ ਦੀ ਡਿਊਟੀ ਲਾ ਕੇ ਭੇਜਿਆ, ਗੁਰਬਾਣੀ ਦੇ ਵਿੱਚ ਸਤਿਗੁਰਾਂ ਦੇ ਬਚਨ ਹਨ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਅਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਗੁਰਮੁਖਾਂ ਦਾ ਭੇਤ ਦਿੱਤਾ ਹੈ ਕਿ ਗੁਰਮੁਖ ਕੌਣ ਹੈ, ਕਿਉਂਕਿ ਉਸ ਮਾਲਕ ਪਿਤਾ ਵਾਹਿਗੁਰੂ ਸਮੇਂ ਸਮੇਂ 'ਤੇ ਆਪਣੇ ਭਗਤਾਂ ਨੂੰ, ਆਪਣੇ ਸੰਤਾਂ ਨੂੰ, ਸਾਧੂਆਂ ਨੂੰ, ਬ੍ਰਹਮ ਗਿਆਨੀਆਂ ਨੂੰ, ਗੁਰਮੁਖਾਂ ਨੂੰ ਇਸ ਸੰਸਾਰ 'ਤੇ ਭੁੱਲੇ ਹੋਏ ਜੀਵਾਂ ਦਾ ਮਾਰਗਦਰਸ਼ਨ ਕਰਨ ਵਾਸਤੇ ਸਮੇਂ ਸਮੇਂ ਮੁਤਾਬਕ ਉਹ ਮਾਲਕ ਇਸ ਸੰਸਾਰ 'ਤੇ ਆਪਣੀਆਂ ਸ਼ਕਤੀਆਂ, ਆਪਣੀਆਂ ਜੋਤਾਂ ਨੂੰ ਆਪਣੇ ਵਿੱਚੋਂ ਡਿਊਟੀ ਲਾ ਕੇ ਇਸ ਸੰਸਾਰ 'ਤੇ ਭੁੱਲੇ ਹੋਏ ਜੀਵਾਂ ਨੂੰ ਰਸਤਾ ਦਿਖਾਉਣ ਲਈ ਭੇਜਦੇ ਰਹਿੰਦੇ ਹਨ। ਅਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਗੁਰਮੁਖ ਦੀ ਅਵਸਥਾ ਬਾਰੇ ਬਿਆਨ ਕਰਦੇ ਹਨ। ਜੋ ਗੁਰਮੁਖਾਂ ਦੀ ਅਵਸਥਾ ਪੰਜਵੀਂ ਸਟੇਜ ਹੈ, ਅਖੀਰਲੀ ਸਟੇਜ ਹੈ, ਜੋ ਗੁਰਮੁਖ ਜਨ ਆਪਣੇ ਮਾਲਕ ਪਿਤਾ ਦੇ ਨਾਲ ਹਰ ਵਕਤ ਅਟੈਚ ਰਹਿੰਦੇ ਹਨ, ਉਸ ਦੇ ਨਾਲ ਮਿਲਾਪ ਰਹਿੰਦਾ ਹੈ। ਅਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਹਿਆ ਸਮਾਈ। ਉਹ ਨਾਮ ਦੇ ਵਿੱਚ ਸਮਾਇਆ ਹੋਇਆ ਹੈ। ਜਿੰਨੇ ਵੀ ਹੁਣ ਤੱਕ ਗੁਰਮੁਖ ਜਨ ਆਏ, ਸਾਧੂ ਆਏ, ਗੁਰਬਾਣੀ ਦੇ ਵਿੱਚ ਭਗਤਾਂ ਦੀ ਬਾਣੀ ਹੈ, ਗੁਰਮੁਖਾਂ ਦੀ ਬਾਣੀ ਹੈ, ਸਾਧੂਆਂ ਦੀ ਬਾਣੀ ਹੈ, ਜਿਨ੍ਹਾਂ ਨੇ ਸਾਡੇ ਇਸ ਭੁੱਲੇ ਹੋਏ ਮਨ ਨੂੰ ਜਗਾਉਣ ਵਾਸਤੇ ਗੁਰਮੁਖਾਂ ਨੂੰ ਭੇਜਿਆ। ਸੋ ਸਮੇਂ ਸਮੇਂ 'ਤੇ ਗੁਰਮੁਖ ਆਏ, ਸਾਨੂੰ ਸਾਡੇ ਬਾਰੇ ਭੇਤ ਦੇਣਾ ਸ਼ੁਰੂ ਕੀਤਾ, ਕਿਉਂਕਿ ਜੋ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕਿਵੇਂ ਚਿੰਤਾ ਮਿਟਦੀ ਹੈ, ਸਾਡਾ ਮਨ ਕਿਵੇਂ ਅਚਿੰਤ ਹੁੰਦਾ ਹੈ, ਤ੍ਰੈ ਗੁਣਾਂ ਤੋਂ ਕਿਵੇਂ ਸਾਡਾ ਮਨ ਅਤੀਤ ਹੋਵੇ, ਇਹ ਅਸੀਂ ਆਪਣੀ ਮਤ ਮੁਤਾਬਕ ਅਸੀਂ ਖੋਜ ਨਹੀਂ ਕਰ ਸਕਦੇ, ਕਿਉਂਕਿ ਜੋ ਸਤਿਗੁਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਗੁਰੂ ਹੈ, ਇਹ ਚੌਥੇ ਪਦ ਦੀ ਗੁਰਬਾਣੀ ਹੈ। ਜਿਨ੍ਹਾਂ ਗੁਰਮੁਖਾਂ ਨੇ, ਸਾਧੂਆਂ ਨੇ ਉਸ ਮਾਲਕ ਦੇ ਨਾਲ ਮਿਲਾਪ ਕੀਤਾ, ਮਿਲਾਪ ਕਰਨ ਤੋਂ ਬਾਅਦ ਉਸ ਮਾਲਕ ਦੀ ਔਸਤ ਦੇ ਵਿੱਚ ਇਹ ਗੁਰਬਾਣੀ ਗੁਰੂ ਉਚਾਰਨ ਕੀਤੀ, ਅਤੇ ਜਦੋਂ ਅਸੀਂ ਜੀਵ ਤ੍ਰੈ ਗੁਣਾਂ ਦੇ ਵਿੱਚ ਗੁਰਬਾਣੀ ਗੁਰੂ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਤਾਂ ਸਾਨੂੰ ਉਹ ਸਮਝ ਨਹੀਂ ਆਉਂਦੀ। ਇਸ ਕਰਕੇ ਉਹ ਮਾਲਕ ਪਿਤਾ ਸਮੇਂ ਸਮੇਂ 'ਤੇ ਐਸੇ ਗੁਰਮੁਖਾਂ ਦੀ ਡਿਊਟੀ ਲਾ ਕੇ ਭੇਜਦਾ ਰਹਿੰਦਾ ਹੈ, ਜੋ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ, ਸਾਡੇ ਸੁੱਤੇ ਹੋਏ ਮਨ ਨੂੰ ਜਗਾਉਣ ਦੀ ਵਿਚਾਰ ਸਾਨੂੰ ਸਮਝਾ ਸਕੇ। ਇਸ ਕਰਕੇ ਗੁਰਮੁਖਾਂ ਦੀ ਪ੍ਰਤੀ ਸਤਿਗੁਰੂ ਜੀ ਗੁਰਬਾਣੀ ਅੰਦਰ ਬਚਨ ਕਰਦੇ ਹਨ ਕਿ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸੋ ਅੱਜ ਗੁਰਦੁਆਰਾ ਪ੍ਰਮੇਲ ਨੇਕਾ ਚਾਓ ਦੇ ਜੱਥੇ ਵੱਲੋਂ ਥੋੜ੍ਹਾ ਜਿਹਾ ਯਤਨ ਕੀਤਾ ਗਿਆ ਹੈ ਕਵਿਸ਼ਰੀ ਬਾਰਾਂ ਕਵਿਤਾ ਦੇ ਰਾਹੀਂ ਐਸੇ ਗੁਰਮੁਖਾਂ ਪ੍ਰਤੀ ਜਿਨ੍ਹਾਂ ਨੇ ਸਾਡੇ ਮਨ ਨੂੰ ਆ ਕੇ ਜਗਾਇਆ, ਦੱਸਿਆ ਕਿ ਅਸੀਂ ਗੁਰਬਾਣੀ ਨੂੰ ਤ੍ਰੈ ਗੁਣਾਂ ਦੇ ਵਿੱਚ ਪੜ੍ਹਨ ਤੱਕਰ ਹੀ ਸੀਮਤ ਨਹੀਂ ਰਹਿਣਾ, ਜਿੰਨੀ ਵੀ ਗੁਰਬਾਣੀ ਪੜ੍ਹਨੀ ਹੈ ਉਸ ਮਾਲਕ ਦੇ ਅੱਗੇ ਅਰਦਾਸ ਕਰਨੀ ਹੈ ਕਿ ਸਾਡੇ 'ਤੇ ਉਹ ਮਹਾਰਾਜ ਕਿਰਪਾ ਕਰਨ ਕਿ ਅਸੀਂ ਤ੍ਰੈ ਗੁਣਾਂ ਤੋਂ ਅਤੀਤ ਹੋਈਏ, ਸਾਡਾ ਮਨ ਵਿਚਾਰਾਂ ਤੋਂ ਮੁਕਤ ਹੋਵੇ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋਣ ਨਾ ਆਵੇ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਕੇ ਬਾਣੀ ਨੂੰ ਪੜ੍ਹਾਂਗੇ ਸੁਣਾਂਗੇ ਤਾਂ ਉਸ ਮਾਲਕ ਦੀ ਬਖਸ਼ਿਸ਼ ਸਾਡੇ 'ਤੇ ਹੋਣੀ ਹੈ। ਸੋ ਐਸੇ ਗੁਰਮੁਖਾਂ ਪ੍ਰਤੀ ਗੁਰਮੁਖ ਜਨ ਆਪ ਜੀ ਨੂੰ ਕਵਿਤਾ ਰਾਹੀਂ ਉਸ ਘਰ ਦੇ, ਗੁਰੂ ਘਰਾਂ ਦੇ, ਉਸ ਮਾਲਕ ਦੇ ਜੋ ਵਜ਼ੀਰ ਹਨ

ਉਹ ਕਿਵੇਂ ਉਸ ਮਾਲਕ ਦੇ ਘਰ ਦੀ ਸੋਝੀ ਰੱਖਦੇ ਹਨ, ਔਸਤ ਕਰਦੇ ਹਨ ਐਸੇ ਗੁਰਮੁਖਾਂ ਪ੍ਰਤੀ ਜੋ ਮਾਲਕ ਦਾ ਉਪਦੇਸ਼ ਦੇਣ ਵਾਸਤੇ ਸਾਨੂੰ ਇਸ ਸੰਸਾਰ ਦੇ ਵਿੱਚ ਆਏ। ਕਲ ਤਾਤੀ ਠਾਂਡਾ ਹਰਨਾਉ, ਜੋ ਸਾਨੂੰ ਪਵਿੱਤਰ ਗੁਰਬਾਣੀ ਦਾ ਵਿਚਾਰ ਸਾਨੂੰ ਸਰਵਣ ਕਰਵਾਉਂਦੇ ਹਨ, ਉਸ ਮਾਲਕ ਦੇ ਘਰ ਦਾ ਰਸਤਾ ਸਾਨੂੰ ਦਿਖਾਉਂਦੇ ਹਨ, ਉਸ ਦੀ ਪ੍ਰਥਾਈ ਆਪਾਂ ਗੁਰਮੁਖਾਂ ਪਾਸੋਂ ਇੱਕ ਕਵਿਤਾ ਸਰਵਣ ਕਰਾਂਗੇ। ਆਓ ਜੀ ਕਰੀਏ ਸਰਵਣ।

0: ਕਰੋ ਕਿਰਪਾ ਵਾਹਿਗੁਰੂ ਜੀ, ਆਪਣੇ ਨਾਮ ਦੀ ਠੰਡ ਵਰਤਾਓ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜੋ ਆਪਾਂ ਇੱਕ ਮਕਸਦ ਲੈ ਕੇ ਆਏ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਜੀ ਕਿਰਪਾ ਕਰਨ, ਸਾਰਿਆਂ 'ਤੇ ਨਾਮ ਦੀ ਬਖਸ਼ਿਸ਼ ਕਰਨ। ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸੋ ਗੁਰਦੁਆਰਾ ਬ੍ਰਾਹਮਣ ਨੇਕਾ ਚਾਓ ਦੇ ਜੱਥੇ ਵੱਲੋਂ ਦਿੱਤਾ ਹੋਇਆ ਸਮਾਂ ਸਮਾਪਤ ਹੈ ਜੀ। ਸੋ ਇੰਨੀਆਂ ਵਿਚਾਰਾਂ ਕਰਦਿਆਂ, ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ, ਕਿਵਤਾ ਗਾਇਨ ਕਰਦਿਆਂ, ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਜੀ ਗੁਰਮੁਖਾਂ ਦੇ ਕਵਿਸ਼ਰੀ ਜੱਥੇ ਦਾ, ਜਿਨ੍ਹਾਂ ਨੇ ਅਰਦਾਸ ਰੂਪ ਦੇ ਅੰਦਰ ਕਵਿਤਾ ਬੋਲੀ ਅਕਾਲ ਪੁਰਖ ਦੇ ਚਰਨਾਂ 'ਚ, ਕਿ ਹਰ ਪਾਸੇ ਖੁਆਰੀ ਨਜ਼ਰ ਆ ਰਹੀ ਹੈ, ਕੱਲ ਤਾਤੀ ਠੰਡ ਆ ਹਰ ਨਾਓ। ਆਓ ਹੁਣ ਪੰਜ ਕੁ ਮਿੰਟ ਵਾਸਤੇ ਬੀਬੀਆਂ ਇੱਕ ਕਵਿਤਾ ਉਹਨਾਂ ਦਾ ਜੱਥਾ ਬੋਲੇਗਾ, ਬਾਅਦ 'ਚ ਫਿਰ ਆਪਾਂ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਕਰਦੇ ਹਾਂ ਤਿਆਰ। ਆਓ ਪੰਜ ਕੁ ਮਿੰਟ ਵਾਸਤੇ ਬੀਬੀਆਂ ਦਾ ਜੱਥਾ ਇੱਕ ਕਵਿਤਾ ਆਪਾਂ ਨੂੰ ਸਰਵਣ ਕਰਾਊਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਹਿਬ ਸੰਗਤ ਜੀ, ਆਓ ਸਾਰੇ ਰਸਨਾਂ ਨੂੰ ਕਰੀਏ ਪਵਿੱਤਰ, ਤਾਂ ਗੱਜ ਕੇ ਉਚਾਰਨ ਕਰ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਬਾਣੀ 'ਚ ਆਪਾਂ ਨੂੰ ਫੁਰਮਾਨ ਹੈ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਅਤੇ ਮਹਾਰਾਜ ਨੇ ਸਾਨੂੰ ਅੱਜ ਸੁਭਾਗਾ ਸਮਾਂ ਵੀ ਬਖਸ਼ਿਸ਼ ਕੀਤਾ ਕਿ ਸਾਧ ਸੰਗਤ ਵੀ ਬਖਸ਼ਿਸ਼ ਕੀਤੀ ਅਤੇ ਮਨੁੱਖਾ ਜਨਮ ਵੀ ਦਿੱਤਾ। ਅਤੇ ਹੁਣ ਇਸ ਕਵਿਤਾ ਦੇ ਰਾਹੀਂ ਆਪਾਂ ਇਸ ਮਨੁੱਖ ਜਨਮ ਦੇ ਬਾਰੇ ਜੋ ਵਿਚਾਰ ਕਰਾਂਗੇ ਕਿ ਸਾਨੂੰ ਇਹ ਹੀਰਾ ਜਨਮ ਮਿਲਿਆ ਅਤੇ ਇਸ ਨੂੰ ਕਿਸ ਤਰ੍ਹਾਂ ਅਸੀਂ ਸੰਭਾਲ ਸਕਦੇ ਹਾਂ। ਪਿਆਰ ਨਾਲ ਸਰਵਣ ਕਰਨਾ ਜੀ।

0: ਇੱਕ ਵਿਸ਼ਵਿਗਾਨ ਕਰਦੇ ਹਾਂ, ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਬਹੁਤ ਬਹੁਤ ਧੰਨਵਾਦ ਜੀ ਬੀਬੀਆਂ ਦੇ ਕਵਿਸ਼ਰੀ ਜੱਥੇ ਦਾ, ਜਿਨ੍ਹਾਂ ਨੇ ਆਪਾਂ ਨੂੰ ਗੁਰਬਾਣੀ ਦੀ ਪੰਗਤੀ ਦੇ ਗਿਆਨ ਮੁਤਾਬਕ ਸਮਝਾਇਆ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਵਾਹਿਗੁਰੂ ਜੀ ਕਿਰਪਾ ਕਰਨ, ਇਹਨਾਂ ਨੂੰ ਤਰੱਕੀਆਂ ਬਖਸ਼ਣ। ਆਓ ਹੁਣ 15 ਕੁ ਮਿੰਟ ਵਾਸਤੇ ਗੁਰਮੁਖ ਪਿਆਰੇ ਆਪਾਂ ਨੂੰ ਗੁਰਬਾਣੀ ਦਾ ਹਰਜਸ ਕੀਰਤਨ ਸਰਵਣ ਕਰਾਉਣਗੇ ਜੀ। ਉਦੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਆਪਾਂ ਸਾਂਝਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰਮੁਖਾਂ ਪਾਸੋਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ। ਬੜੇ ਸੌਖੇ ਸ਼ਬਦਾਂ ਦੇ ਅੰਦਰ ਪਾਤਸ਼ਾਹ ਦੀ ਬਾਣੀ ਸਾਨੂੰ ਸਾਵਧਾਨ ਕਰ ਰਹੀ ਸੀ। ਸੁਣ ਮਨ ਮਿੱਤਰ ਪਿਆਰਿਆ, ਮਿਲ ਬੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ, ਤਬ ਲੱਗ ਇਹ ਤਨ ਦੇ। ਵੀ ਸਾਡੀ ਦੇਹ ਦੀ ਮਨਿਆਦ ਉਨਾ ਚਿਰ ਹੀ ਕਦਰ ਆ ਜਿੰਨਾ ਚਿਰ ਇਹ 'ਚ ਸਵਾਸ ਚੱਲ ਰਹੇ ਹੈ। ਇਹਨਾਂ ਸਵਾਸਾਂ ਦੁਆਰਾ ਬਣਜ ਕਰਕੇ ਉਹ ਵਸਤੂ ਪ੍ਰਾਪਤ ਕਰੀਏ ਜੋ ਮਹਾਰਾਜ ਆਪਾਂ ਨੂੰ ਹੁਕਮ ਕਰ ਰਹੇ ਆ। ਬਣਜ ਕਰੋ ਬਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਜੋ ਆਪਾਂ ਪਿਛਲੇ ਚਾਰ ਦਿਨਾਂ ਤੋਂ ਕੀਰਤਨ ਦੁਆਰਾ, ਕਵੀਸ਼ਰੀ ਦੁਆਰਾ, ਕਥਾ ਦੁਆਰਾ, ਸਿਮਰਨ ਦੁਆਰਾ ਕੋਸ਼ਿਸ਼ ਕਰ ਰਹੇ ਹਾਂ ਪਾਤਸ਼ਾਹ ਦੇ ਬਚਨ ਮੰਨਣ ਦੀ, ਅੱਜ ਆਖਰੀ ਦਿਨ ਆਪਾਂ ਗੁਰਮੁਖਾਂ ਪਾਸੋਂ ਸਮਝਣਾ ਗੁਰਬਾਣੀ ਦੁਆਰਾ ਆਪਣੇ ਜੀਵਨ ਦੀ ਕਹਾਣੀ। ਉਦੋਂ ਪਹਿਲਾਂ 5-7 ਮਿੰਟ ਤੁਹਾਡੇ ਲਵਾਂਗੇ ਸੰਗਤ ਤੋਂ। ਉਹ ਇਹ ਕਿ ਸਾਰਿਆਂ ਤੋਂ ਪਹਿਲਾਂ ਤਾਂ ਗੁਰਦੁਆਰਾ ਬ੍ਰਹਮ ਮਿਲਣੀ ਕਾ ਚਾਓ, ਰੌਲੀ ਰੋਡ ਮੋਗਾ, ਬ੍ਰਹਮ ਗਿਆਨ ਕੇਂਦਰ, ਉੱਥੋਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਾਲਾ, ਜੋ ਬਰੋਸਾਈ ਸਨ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਹਨਾਂ ਦੇ ਸਰੀਰਕ ਤੌਰ 'ਤੇ ਜਾਣ ਤੋਂ ਬਾਅਦ ਨਿਭਾ ਰਹੇ ਆ ਡਿਊਟੀ। ਉਹਨਾਂ ਨੇ ਆਉਣਾ ਸੀ ਕੋਈ ਵੀਜ਼ੇ ਵਗੈਰਾ ਦਾ ਚੱਕਰ, ਉਹਨਾਂ ਨੇ ਫਿਰ ਖੜ੍ਹੇ ਪੈਰ ਹੀ ਗੁਰਮੁਖਾਂ ਨੂੰ ਅਮੈਰੀਕਾ ਤੋਂ ਭੇਜਿਆ, ਭਾਈ ਮਨਦੀਪ ਸਿੰਘ ਹੋਰਾਂ ਨੂੰ, ਸਾਰੀ ਸੰਸਥਾ ਦੀ ਸਾਰੀ ਸੰਗਤ ਵੱਲੋਂ ਅਤੇ ਸਿਡਨੀ ਦੇ ਸਮੂਹ ਸੰਗਤਾਂ ਵੱਲੋਂ। ਇਸ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮਾਂ ਬਖਸ਼ਿਸ਼ ਕੀਤਾ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਪਾਤਸ਼ਾਹ ਦਾ ਧੰਨਵਾਦ ਕਰਨ ਦਾ, ਉਹਦੇ ਗੁਣ ਗਾਉਣ ਦਾ ਅਤੇ ਸਾਨੂੰ ਆਪਦੇ ਜੀਵਨ ਨੂੰ ਸਵਾਰਨ ਦਾ। ਵਾਹਿਗੁਰੂ ਜੀ ਰਹਿਮਤ ਕਰਨ ਇਹ ਸਾਰੀ ਕਮੇਟੀ ਦੇ ਉੱਪਰ, ਪਾਤਸ਼ਾਹ ਕਿਰਪਾ ਰੂਪੀ ਹੱਥ ਰੱਖਣ ਅਤੇ ਇਹਨਾਂ ਨੂੰ ਇਸੇ ਤਰ੍ਹਾਂ ਬੜੇ ਪਿਆਰ ਦੇ ਨਾਲ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ ਅਤੇ ਇਹਨਾਂ ਦੀ ਸੇਵਾ ਥਾਏ ਪਾਉਣ। ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ, ਬੜੀ ਨਿਮਰਤਾ ਵਾਲੇ ਨੇ ਸਾਰੇ ਸਿੰਘ, ਗੁਰੂ ਘਰ ਦੇ ਰਾਗੀ ਸਿੰਘ ਦੋਨੋਂ ਜੱਥੇ, ਹੈੱਡ ਗ੍ਰੰਥੀ ਮੈਨੇਜਰ ਭਾਈ ਪ੍ਰਿਤਪਾਲ ਸਿੰਘ ਜੀ, ਜਿੰਨਾ ਵੀ ਸਟਾਫ ਆ, ਸਾਰੇ ਸੇਵਾਦਾਰ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਹੈ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਰਵਿੰਦਰ ਸਿੰਘ ਜੀ, ਉਹਨਾਂ ਨੂੰ ਪ੍ਰਭ ਮਿਲਣੇ ਕੇ ਚਾਓ ਵੱਲੋਂ ਜੋ ਗੁਰੂ ਘਰ ਦੀ ਮਰਯਾਦਾ ਹੈ, ਗ੍ਰੰਥੀ ਸਿੰਘਾਂ ਦਾ ਸਤਿਕਾਰ ਸਰੋਪੇ ਦੀ ਬਖਸ਼ਿਸ਼ ਹੋਵੇਗੀ। ਬੇਨਤੀ ਹੈ ਭਾਈ ਮਨਦੀਪ ਸਿੰਘ ਜੀ ਹੋਰਾਂ ਨੂੰ, ਉਹ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਰਵਿੰਦਰ ਸਿੰਘ ਜੀ, ਉਹਨਾਂ ਨੂੰ ਸਰੋਪੇ ਦੀ ਬਖਸ਼ਿਸ਼ ਕਰਨ। ਨਾਲ ਹੀ ਮੈਂ ਬੇਨਤੀ ਕਰਾਂ ਦੋਨੋਂ ਹੀ ਜੱਥੇ, ਰਾਗੀ ਰਵਿੰਦਰ ਸਿੰਘ ਜੀ ਉਹਨਾਂ ਦਾ ਸਾਰਾ ਜੱਥਾ, ਅਤੇ ਰਾਗੀ ਸਿੰਘ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਦਾ ਸਾਰਾ ਜੱਥਾ, ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸੈਕਟਰੀ ਦੇ ਅਹੁਦੇ 'ਤੇ ਸੇਵਾ ਨਿਭਾ ਰਹੇ ਸਰਦਾਰ ਮਹਿੰਗਾ ਸਿੰਘ ਜੀ ਖੱਕ ਅਤੇ ਮੈਨੇਜਰ ਪ੍ਰਿਤਪਾਲ ਸਿੰਘ ਜੀ, ਇਹਨਾਂ ਨੂੰ ਬੇਨਤੀ ਆ ਸਾਰੇ ਆ ਕੇ ਗੁਰਮੁਖਾਂ ਪਾਸੋਂ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਅਤੇ ਅਰਦਾਸ ਕਰਦੇ ਹਾਂ ਸਤਿਗੁਰੂ ਦੇ ਚਰਨਾਂ 'ਚ ਕਿ ਤੁਹਾਨੂੰ ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਹਾਂਜੀ ਅਤੇ ਨਾਲ ਹੀ ਬੇਨਤੀ ਆ ਸਰਦਾਰ ਮਹਿੰਗਾ ਸਿੰਘ ਜੀ ਖੱਕ ਤੋਂ ਇਲਾਵਾ ਹੋਰ ਵੀ ਜਿੰਨੇ ਕਮੇਟੀ ਦੇ ਮੈਂਬਰ ਨੇ ਉਹ ਵੀ ਬੇਨਤੀ ਆ ਹੱਥ ਬੰਨ੍ਹ ਕੇ ਇੱਧਰ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਆ ਕੇ ਮਾਨ ਸਨਮਾਨ ਪ੍ਰਾਪਤ ਕਰਨ ਜੀ ਕਿਉਂ ਮੈਂ ਨਾਂ ਨਹੀਂ ਜਾਣਦਾ ਬਹੁਤਿਆਂ ਦੇ ਅਤੇ ਬੇਨਤੀ ਆ ਸਾਰਿਆਂ ਨੂੰ ਜੋ ਵੀ ਹਾਜ਼ਰ ਨੇ ਇੱਥੇ ਆ ਕੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਪ੍ਰਾਪਤ ਕਰਨ ਹਾਂਜੀ ਜੀ ਬੋਲੇ ਸੋ ਨਿਹਾਲ ਰਾਗੀ ਸਿੰਘ ਭਾਈ ਰਵਿੰਦਰ ਸਿੰਘ ਜੀ ਪਿਆਰ ਵਾਲੇ ਸੱਜਣਾ ਸਾਡੇ ਬੋਲੇ ਸੋ ਨਿਹਾਲ ਭਾਈ ਜਸਵਿੰਦਰ ਸਿੰਘ ਜੀ ਬੋਲੇ ਸੋ ਨਿਹਾਲ ਸਾਰੇ ਜੱਥੇ ਦੇ ਸਿੰਘ ਬੜੇ ਪਿਆਰ ਦੇ ਨਾਲ ਗੁਰਬਾਣੀ ਪੜ੍ਹਦੇ ਆ ਬੋਲੇ

ਮੈਨੇਜਰ ਪਿਰਤਪਾਲ ਸਿੰਘ ਜੀ ਆ ਜੀ, ਹਾਂਜੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬਹੁਤ ਬਹੁਤ ਦੁਬਾਰਾ ਫੇਰ ਜੀ ਸਾਰੀ ਕਮੇਟੀ ਦਾ, ਗੁਰੂ ਘਰ ਦੇ ਰਾਗੀ ਸਿੰਘਾਂ ਦਾ, ਸੇਵਾਦਾਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ ਜੀ। ਆਓ ਜੀ ਹੁਣ ਜਿਹੜੀਆਂ ਸੇਵਾਦਾਰ ਬੀਬੀਆਂ ਨੇ ਸਾਰੇ ਪ੍ਰਬੰਧ ਦੇ ਅੰਦਰ ਬੜੀ ਵੱਧ ਕੇ ਸੇਵਾ ਕੀਤੀ, ਸਿਮਰਨ ਕੌਰ, ਵੀਰਪਾਲ ਕੌਰ, ਦਮਨਪ੍ਰੀਤ ਕੌਰ, ਪਰਮਜੀਤ ਕੌਰ, ਮਨਦੀਪ ਕੌਰ ਅਤੇ ਨਰਿੰਦਰ ਕੌਰ, ਜਸਦੀਪ ਕੌਰ ਆ ਜਾਓ ਸਾਰਿਆਂ ਨੂੰ। ਆ ਜਾਇਆ ਕਰੋ ਗੁਰਮੁਖੋ, ਥੋੜ੍ਹਾ ਜਿਹਾ ਸਮੇਂ ਦੀ ਬੱਚਤ ਹੋ ਜੂ ਆਪਣੀ। ਸ਼ਾਬਾਸ਼। ਦੇ ਦਿਓ

0: ਅਦਿੱਤੀ ਬਰਾੜ ਜੀ ਉਹ ਵੀ ਆ ਜਾਣ। ਅਦਿੱਤੀ ਬਰਾੜ ਬੋਲੇ ਸੌ ਨਿਹਾਲ। ਅਦਿੱਤੀ ਬਰਾੜ ਇੱਧਰ ਦੀ ਆ ਜਾਓ ਗੁਰਮੁਖੋ। ਅੱਛਾ ਕਲਾਸ ਲਾ ਰਹੇ, ਕੋਈ ਨਹੀਂ। ਬੋਲੇ ਸੌ ਨਿਹਾਲ, ਨਾਲ ਹੀ ਬੇਨਤੀ ਆ ਗੁਰਮੁਖ ਭਾਈ ਸਤਨਾਮ ਸਿੰਘ ਜੀ। ਬੋਲੇ ਸੌ ਨਿਹਾਲ ਭਾਈ ਸਤਨਾਮ ਸਿੰਘ ਜੀ, ਨਹੀਂ ਹੈ ਭਾਈ ਮਨਦੀਪ ਸਿੰਘ ਜੀ USA ਤੋਂ ਜੋ ਪਹੁੰਚੇ ਆ, ਉਹਨਾਂ ਨੂੰ ਵੀ ਗੁਰਮੁਖਾਂ ਵੱਲੋਂ ਮਾਨ ਸਨਮਾਨ ਦਿੱਤਾ ਜਾ ਰਿਹਾ। ਤੁਸੀਂ ਬੋਲੇ ਸੋ ਨਿਹਾਲ ਭਾਈ ਪਿਆਰਾ ਸਿੰਘ ਜੀ। ਹਾਂਜੀ ਹਾਂ ਭੈਣ ਜੀ, ਪਿਆਰਾ ਸਿੰਘ ਜੀ ਨੂੰ ਬੋਲੇ ਸੋ ਨਿਹਾਲ। ਗੁਰੂ ਘਰ ਦੇ ਸੇਵਾਦਾਰ ਬੀਬੀ ਰਵਿੰਦਰ ਕੌਰ ਜੀ, ਉਹਨਾਂ ਨੂੰ ਵੀ ਦਿੱਤਾ ਜਾ ਰਿਹਾ ਮਾਨ ਸਨਮਾਨ। ਭੈਣਾਂ ਤੋਂ ਦੋ ਦੇ ਦਿਓ ਭਾਈ ਸਾਹਿਬ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਰਹਿਮ ਸਦਕਾ, ਗੁਰੂ ਸਾਹਿਬ ਜੀ ਦੇ ਓੜ ਆਸਰੇ ਸਦਕਾ, ਜੋ ਕਿ ਪਿਛਲੇ ਦਿਨਾਂ ਤੋਂ ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ ਗੁਰਦੁਆਰਾ ਪ੍ਰਭ ਮੇਲੇ ਕਾ ਚਾਓ ਸਮੂਹ ਸੰਗਤ ਵੱਲੋਂ ਗੁਰੂ ਘਰ ਵਿਖੇ ਆਰੰਭਤਾ ਹੋਈ ਸੀ, ਜਿਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਤਿੰਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਾਲਾ, ਉਹਨਾਂ ਦੇ ਸੇਵਾਦਾਰ ਗੁਰਮੁਖ ਪਿਆਰੇ, ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ USA। ਸੋ ਭੈਣ ਜੀ ਅਦਿੱਤੀ ਕੌਰ ਨੂੰ ਜੋ ਗੁਰੂ ਘਰ ਵੱਲੋਂ ਗੁਰਮੁਖ ਪਿਆਰਿਆਂ ਵੱਲੋਂ ਜੋ ਬਖਸ਼ਿਸ਼ ਗੁਰੂ ਘਰ ਦੀ ਸਰੋਪਾ ਉਹ ਦੇਣ ਦੀ ਕਿਰਪਾਲਤਾ ਕਰਨਗੇ ਜੀ। ਬੋਲੇ ਸੋ ਨਿਹਾਲ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਗੁਰਦੁਆਰਾ ਪ੍ਰਭ ਮੇਲੇ ਕਾ ਚਾਓ ਸਮੂਹ ਸੰਗਤ ਵੱਲੋਂ ਜੋ ਗੁਰੂ ਘਰ ਵਿਖੇ ਪਿਛਲੇ ਦਿਨਾਂ ਤੋਂ ਸਮਾਗਮ ਚੱਲ ਰਹੇ ਨੇ, ਜਿਸ ਦੇ ਵਿੱਚ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ USA ਵਾਲੇ, ਜਿਨ੍ਹਾਂ ਨੇ ਲਗਾਤਾਰ ਇਸ ਸਮਾਗਮ ਦੇ ਵਿੱਚ ਸ਼ਬਦ ਦੇ ਵਿਚਾਰ ਦੇ ਨਾਲ ਆਪ ਸੰਗਤਾਂ ਨੂੰ ਜੋੜਿਆ ਅਤੇ ਸਿਮਰਨ ਕਰਨ ਦਾ ਢੰਗ ਦੱਸਿਆ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ

ਜਿਨ੍ਹਾਂ ਨੇ ਇਹ ਸਮਾਗਮ ਗੁਰੂ ਘਰ ਵਿਖੇ ਉਲੀਕੇ ਨੇ। ਸੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ, ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰੇ ਨੇ ਇਹਨਾਂ ਸਮਾਗਮਾਂ ਦੇ ਵਿੱਚ ਗੁਰੂ ਕੇ ਲੰਗਰਾਂ ਦੇ ਵਿੱਚ ਲੰਗਰ ਬਣਾਉਣ ਦੀਆਂ ਸੇਵਾਵਾਂ, ਲੰਗਰ ਵਰਤਾਉਣ ਦੀਆਂ ਸੇਵਾਵਾਂ, ਗੁਰਸਿੱਖੀ ਦਾ ਪ੍ਰਚਾਰ ਕਰਨ ਦੀਆਂ ਸੇਵਾਵਾਂ ਅਤੇ ਹੋਰ ਵੀ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ ਸਾਰੇ ਗੁਰਮੁਖ ਪਿਆਰਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸਮਾਂ ਆਸਟ੍ਰੇਲੀਅਨ ਸਿੱਖਿਆ ਸ਼ੀਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਗੁਰਮੁਖ ਪਿਆਰਿਆਂ ਦਾ ਧੰਨਵਾਦ ਕਰਦਾ ਹੈ ਅਤੇ ਆਸ ਕਰਦੇ ਹਾਂ ਕਿ ਅੱਗੇ ਵਾਸਤੇ ਵੀ ਇਹ ਪ੍ਰੋਗਰਾਮ ਜਿਹੜੇ ਹਰ ਸਾਲ ਦੀ ਤਰ੍ਹਾਂ ਹਰ ਸਾਲ ਇਹ ਪ੍ਰੋਗਰਾਮ ਜਿਹੜੇ ਆ ਗੁਰੂ ਘਰ ਵਿਖੇ ਕੀਤੇ ਜਾਣ, ਇਹ ਬੇਨਤੀ ਕਰਦੇ ਹਾਂ ਗੁਰਮੁਖ ਪਿਆਰਿਆਂ ਨੂੰ। ਸੋ ਮੈਂ ਗੁਰੂ ਘਰ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਅਤੇ ਗੁਰੂ ਘਰ ਦੇ ਦੋਨੋਂ ਹਜ਼ੂਰੀ ਰਾਗੀ ਜਥੇ, ਮੈਂ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਦੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਜੋ USA ਵਾਲੇ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ, ਸਤਿਕਾਰਯੋਗ ਬੀਬੀ ਗਗਨਦੀਪ ਕੌਰ ਜੋ ਕਿ ਗੁਰੂ ਘਰ ਵਿਖੇ ਇਸ ਸਮਾਗਮ ਦੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਦੀਆਂ ਸੇਵਾਵਾਂ ਕਰ ਰਹੇ, ਉਹਨਾਂ ਨੂੰ ਗੁਰੂ ਘਰ ਵੱਲੋਂ ਜੋ ਬਖਸ਼ਿਸ਼ ਸਰੋਪਾ ਉਹ ਦੇਣ ਦੀ ਕਿਰਪਾਲਤਾ ਕਰਨ। ਮੈਂ ਸਾਰੇ ਗੁਰਮੁਖ ਪਿਆਰਿਆਂ ਨੂੰ ਚਰਨਾਂ ਵਿੱਚ ਬੇਨਤੀ ਕਰਾਂ ਕਿਰਪਾ ਕਰਕੇ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ।

0: ਸੋ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਿਰ 'ਤੇ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਇਹਨਾਂ ਗੁਰਮੁਖ ਪਿਆਰਿਆਂ ਪਾਸੋਂ ਦੇਸ਼ਾਂ ਵਿਦੇਸ਼ਾਂ ਵਿੱਚ ਲੈਂਦੇ ਰਹਿਣ। ਇਹ ਪ੍ਰੋਗਰਾਮ ਜਿਹੜੇ 8 ਵਜੇ ਤੱਕ ਇਸੇ ਤਰ੍ਹਾਂ ਚੱਲਣਗੇ। ਸੋ ਮੈਂ ਮੈਲਬੋਰਨ ਤੋਂ ਜਿਹੜੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ, ਐਡੀਲੇਡ ਤੋਂ, ਪਰਥ ਤੋਂ ਅਤੇ ਬ੍ਰਿਸਬੇਨ ਤੋਂ ਸੰਗਤਾਂ ਆਈਆਂ ਨੇ, ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰੀਆਂ ਨੇ ਸਮਾਗਮਾਂ ਦੇ ਵਿੱਚ। ਸੋ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਇਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਤੇ ਸਮੂਹ ਗੁਰੂ ਘਰ ਦੇ ਸੇਵਾਦਾਰਾਂ ਦਾ, ਕਮੇਟੀ ਮੈਂਬਰਾਂ ਦਾ ਧੰਨਵਾਦ। ਆ ਹੁਣ ਆਪਾਂ ਸੁਣਦੇ ਹਾਂ ਗੁਰਮੁਖਾਂ ਪਾਸੋਂ ਗੁਰਬਾਣੀ ਦੀ ਵਿਚਾਰ, ਲਾਸਟ ਦਿਨ ਆਪਣਾ ਅੱਜ, ਅਤੇ ਬੜੇ ਧਿਆਨ ਦੇ ਨਾਲ ਆਪਾਂ ਇਹ ਸਾਰਾ ਜੋ ਗੁਰਮੁਖਾਂ ਵੱਲੋਂ ਬੜੀ ਬਰੀਕੀ ਦੇ ਨਾਲ, ਆ ਬੋਰਡ ਕਰ ਦਿਓ ਜੀ ਇੱਥੇ, ਗੁਰਮੁਖੋ ਗੁਰਮੁਖਾਂ ਵੱਲੋਂ ਸਮਝਾਇਆ ਜਾ ਰਿਹਾ, ਯਤਨ ਹੋ ਰਿਹਾ, ਜੋ ਹਰੇਕ ਸਿੱਖ ਦੀ ਡਿਊਟੀ ਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਭਰੈ ਨਾਮ ਜਪਾਵੋ। ਇਹ ਆਪਣੀ ਸਾਰਿਆਂ ਦੀ ਡਿਊਟੀ ਆ, ਗੁਰੂ ਪਾਤਸ਼ਾਹ ਦਾ ਆਪਾਂ ਨੂੰ ਹੁਕਮ ਆ ਗੁਰਬਾਣੀ 'ਚ। ਇਸ ਕਰਕੇ ਆਪਾਂ ਸਾਰਿਆਂ ਨੇ ਯਤਨ ਕਰਨਾ ਕਿ ਜੋ ਜੋ ਵੀ ਆਪਾਂ ਨੂੰ ਇੱਥੋਂ ਸਤਿਗੁਰ ਨੇ ਗਿਆਨ ਬਖਸ਼ਿਸ਼ ਕੀਤਾ, ਇਹਨੂੰ ਅੱਗੇ ਹੋਰਨਾਂ ਜੀਵਾਂ ਨਾਲ ਸਾਂਝਾ ਕਰਨ ਦਾ। ਅਤੇ ਨਾਲ ਦੀ ਨਾਲ ਹੁਣ ਇੱਕ ਹੋਰ ਬੇਨਤੀ, ਭੁੱਲ ਨਾ ਜਾਈਏ, ਸਾਧ ਸਾਧ ਸਿਮਰਨ ਦੀ ਦੱਸੀ ਸੀਗੀ ਜੁਗਤੀ, ਉਹ ਸੰਗਤ ਨੂੰ ਬੇਨਤੀ ਆ, ਕਿਸੇ ਨੇ ਇਕੱਲੇ ਬੈਠ ਕੇ ਨਹੀਂ ਕਰਨਾ, ਅਤੇ ਉਹ ਤਾਂ ਇੱਕ ਦੱਸਣਾ ਹੀ ਹੁੰਦਾ ਮਾੜਾ ਜਿਹਾ ਪੁਆਇੰਟ, ਅਤੇ ਕਈ ਵਾਰ ਫਿਰ ਜ਼ਿਆਦਾ ਤੇਜ਼ ਹੋ ਜਾਂਦਾ ਜੇ ਕੋਈ ਸੰਭਾਲਣ ਵਾਲਾ ਨਾ ਹੋਵੇ, ਉਹ ਇਕੱਲਿਆਂ ਨੇ ਨਹੀਂ ਆਪਾਂ ਕਰਨਾ। ਅਤੇ ਦੂਸਰੀ ਬੇਨਤੀ, ਜਿੰਨੇ ਤੁਸੀਂ ਬਾਹਰੋਂ ਆਏ ਹੋ ਸਟੇਟਾਂ ਤੋਂ 4 ਦਿਨ ਤੋਂ, ਹੁਣ ਘਰ ਗਿਆਂ ਦੀ ਤੁਹਾਡੀ ਪਰਖ ਹੋਊਗੀ, ਪਰਿਵਾਰ ਦੇ ਮੈਂਬਰ ਵੇਖਣਗੇ ਵੀ ਇਹ 4 ਦਿਨ ਸੰਗਤ ਕਰਕੇ ਆਏ ਆ, ਮਾੜਾ ਮੋਟਾ ਬਦਲਾਅ ਵੀ ਹੋਇਆ ਕਿ ਜਿਹੋ ਜਿਹੇ ਗਏ ਸੀ ਉਹੋ ਜਿਹੇ ਆ ਗਏ, ਕਿਸੇ ਨੇ ਸ਼ਬਦ ਦੀ ਚੋਟ ਵੀ ਮਾਰਨੀ ਹੈ, ਤੁਹਾਡਾ ਸੁਭਾਅ ਵੀ ਦੇਖਣਾ ਵੀ ਚੇਂਜ ਹੋਇਆ ਕਿ ਨਹੀਂ ਹੋਇਆ। ਇਹ ਆਪਾਂ

ਖਿਆਲ ਰੱਖ ਕੇ ਚੱਲਣਾ ਸਾਰਿਆਂ ਨੇ। ਪਤਾ ਲੱਗੇ ਜਦੋਂ ਘਰ ਜਾਓ, ਆਪਦੇ ਦੋਸਤਾਂ ਮਿੱਤਰਾਂ ਨੂੰ ਮਿਲੋ, ਉਹਨਾਂ ਨੂੰ ਤੁਹਾਡੇ 'ਚ ਫਰਕ ਮਹਿਸੂਸ ਹੋਵੇ, ਤਾਂ ਕਿ ਉਹ ਵੀ ਫਿਰ ਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਜੀਵਨ ਸਵਾਰਨ। ਆਓ ਹੁਣ ਆਪਾਂ ਸਰਵਣ ਕਰਦੇ ਹਾਂ ਗੁਰਮੁਖਾਂ ਪਾਸੋਂ ਗੁਰਬਾਣੀ ਦੀ ਰੋਸ਼ਨੀ 'ਚ, ਜੀਵਨ ਦੀ ਜਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Guru Jedi Sajinvati Guru Ripsa Sangaji Vahigurji Ka Khalsa Vahigurji Ki Fateh Abji Sare Bahuti Vadpa Geho Jo Pichle Char Dinaton Guru Kar Vikhe Ake ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਇਹ ਬਹੁਤ ਹੀ ਵੱਡੇ ਭਾਗ ਹੁੰਦੇ ਨੇ ਜਿਹੜਾ ਵੀ ਇੱਕ ਸਿੱਖ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਨ ਲਈ ਸੰਸਾਰ ਦੇ ਕੰਮਾਂ ਤੋਂ ਛੱਡ ਕੇ ਫਿਕਰਾਂ ਸੈਂਸਿਆਂ ਤੋਂ ਮੁਕਤ ਹੋ ਕੇ ਸੰਗਤ ਵਿੱਚ ਆ ਕੇ ਕੇਵਲ ਇੱਕ ਹੀ ਕਰਮ ਕਰਨਾ ਚਾਹੁੰਦਾ ਹੈ ਉਹ ਆਪਾਂ ਨੂੰ ਸ਼ਬਦ ਦੇ ਵਿੱਚ ਗੁਰਮੁਖਾਂ ਨੇ ਦੱਸਿਆ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਵੀ ਇਹ ਤੇਰੀ ਮਿਲਣ ਦੀ ਵਾਰੀ ਆ ਮਿਲਣਾ ਕਿਹਨੂੰ ਆ ਆਪਣੇ ਪਿਤਾ ਆਪਣੇ ਮੂਲ ਜੋ ਸਾਡਾ ਸਾਰਿਆਂ ਦਾ ਪਿਤਾ ਹੈ ਏਕ ਪਿਤਾ ਏਕ ਸਕੇਹਮ ਬਾਰਿਕ ਅਸੀਂ ਭੁੱਲ ਜਾਂਦੇ ਹਾਂ ਜਦੋਂ ਇਸ ਸਰੀਰ ਦੇ ਵਿੱਚ ਅਸੀਂ ਆਉਂਦੇ ਹਾਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ ਇਹ ਬਹੁਤ ਸ਼ਾਤਰ ਨੇ ਮਹਾਰਾਜ ਸਮਝਾ ਰਹੇ ਨੇ ਮਨ ਭੁੱਲੋ ਮਾਇਆ ਕਰ ਜਾਈ ਜਿਹੜਾ ਆਪਣਾ ਅਸਲੀ ਕੰਮ ਆ ਇਹਨੂੰ ਗੁਰਬਾਣੀ ਵਿੱਚ ਪਹਿਲੇ ਸਮਿਆਂ 'ਚ ਮ੍ਰਿਤ ਲੋਕ ਦਾ ਨਾਮ ਵੀ ਦਿੱਤਾ ਜਾਂਦਾ ਸੀਗਾ ਰਿਸ਼ੀ ਮੁਨੀਆਂ ਨੇ ਮਾਤ ਲੋਕ ਵੀ ਕਿਹਾ ਇਹਨੂੰ ਆਪਾਂ ਸਾਰੇ ਇੱਥੇ ਮਰਨਾ ਲਿਖਾ ਕੇ ਆਉਂਦੇ ਹਾਂ ਪਰ ਜਦੋਂ ਆਪਣਾ ਜੀਵਨ ਅਸੀਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਆਖੇ ਲੱਗ ਕੇ ਕੱਢਦੇ ਹਾਂ ਨਾ ਫਿਰ ਆਪਾਂ ਭੁੱਲ ਜਾਂਦੇ ਹਾਂ ਆਪਣਾ ਮਿਸ਼ਨ ਕੀ ਆ ਪਰ ਸਾਰੀ ਉਮਰ ਆਪਾਂ ਕੀ ਕਰਦੇ ਹਾਂ ਦੁਬਿਧਾ ਵਿੱਚ ਹੀ ਕੱਢ ਦਿੰਦੇ ਹਾਂ ਕਿਉਂਕਿ ਆਪਣੇ ਆਪ ਦੀ ਖੋਜ ਕਰਨ ਦਾ ਤਾਂ ਸੋਚਣ ਦਿੰਦੇ ਨਹੀਂ ਹੈ ਆਪਾਂ ਨੂੰ ਅਸੀਂ ਦੂਜੇ ਦੀ ਖੋਜ ਕਰਦੇ ਹਾਂ ਕੌਣ ਕੀ ਕਰਦਾ ਹੈ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਧਾ ਖੋਵੇ ਆਪ ਨਾ ਚੀਨਸ ਭਰਮ ਭਰਮ ਰੋਵੇ ਜਿਹੜਾ ਜੀਵ ਆਪਣੇ ਆਪ ਦੀ ਖੋਜ ਨਹੀਂ ਕਰਦਾ ਆਮ ਕਰਕੇ ਸੰਸਾਰੀ ਕੋਈ ਗੱਲਬਾਤ ਹੋ ਜੇ ਨਾ ਕਹਿੰਦੇ ਭਾਈ ਦੂਜੇ ਨੂੰ ਕਹਿਣ ਤੋਂ ਪਹਿਲਾਂ ਆਪਣੇ ਮੰਜੀ ਥੱਲੇ ਸੋਟਾ ਮਾਰ ਕੇ ਵੇਖ ਲਾ ਵੀ ਤੂੰ ਕਿੰਨਾ ਕੁ ਚੰਗਾ ਹੈ ਇਹਨੂੰ ਅਸੀਂ ਜੋ ਸਾਡੀ ਈਗੋ ਹਰਟ ਹੁੰਦੀ ਹੈ ਨਾ ਅਸੀਂ ਕਹਿੰਦੇ ਪਹਿਲਾਂ ਤੂੰ ਵੇਖ ਲਾ ਜਦਕਿ ਸਾਨੂੰ ਉੱਥੇ ਸਮਝ ਜਾਣਾ ਚਾਹੀਦਾ ਵੀ ਅਸੀਂ ਕਿਤੇ ਗਲਤ ਹੋ ਸਕਦੇ ਹਾਂ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਿਰੀਬਾਨ ਮੇ ਸਿਰ ਨੀਵਾਂ ਕਰ ਦੇਖ ਬਾਬਾ ਫਰੀਦ ਜੀ ਸਮਝਾ ਰਹੇ ਆਪਾਂ ਨੂੰ ਵੀ ਜੇਕਰ ਤੂੰ ਆਪਣੇ ਆਪ ਨੂੰ ਸਿਆਣਾ ਕੌਣ ਆ ਕਹਿ ਜਿਹੜਾ ਆਪਣੇ ਆਪ ਨੂੰ ਦੇਖੇ ਵੀ ਮੈਂ ਕਿਤੇ ਗਲਤ ਤਾਂ ਨਹੀਂ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ ਹੈਗੀ ਕਹਿੰਦੇ ਉਹ ਸਿਆਣਾ ਹੈ ਪਰ ਜਿਹੜਾ ਜੀਵ ਆਪਾਂ ਵੇਖਦੇ ਹਾਂ ਜ਼ਿਆਦਾ ਚਤਰ ਬਣਦਾ ਉਹ ਦੂਜੇ ਨੂੰ ਮਾੜਾ ਕਹਿੰਦਾ ਹਮੇਸ਼ਾ ਉਹਦੇ ਵਿੱਚ ਔਗਣ ਦੇਖਦਾ ਹੈ ਇਸ ਕਰਕੇ ਆਪਾਂ ਨੂੰ ਸਮਝਾਇਆ ਜਿਹੜਾ ਚਿਰ ਤੁਹਾਡਾ ਮਨ ਮਰਦਾ ਨਹੀਂ ਨਾ ਤੁਹਾਡਾ ਕਾਜ ਨਹੀਂ ਹੋ ਸਕਦਾ ਕਦੇ ਵੀ ਕਿਉਂਕਿ ਮਨ ਦੂਤਾਂ ਦੇ ਵੱਸ ਆ ਨਾ ਮਨ ਮਰੇ ਨਾ ਕਾਰਜ ਹੋਏ ਮਨ ਵੱਸ ਦੂਤਾਂ ਦੁਰਮਤ ਦੋਏ ਜਿਹੜਾ ਜੀਵ ਦੂਤਾਂ ਦੇ ਵੱਸ ਆ ਉਹ ਕਦੀ ਵੀ ਜੀਵ ਦੁਬਧਾ ਨਹੀਂ ਛੱਡ ਸਕਦਾ ਜਿੰਨਾ ਮਰਜ਼ੀ ਉਹ ਬਾਣੀ ਪੜ੍ਹ ਲਵੇ ਸਿਮਰਨ ਕਰ ਲਵੇ ਸੇਵਾ ਕਰ ਲਵੇ ਕਿਉਂਕਿ ਉਹਨੂੰ ਬਾਣੀ ਪੜ੍ਹਨ ਦਾ ਸਿਮਰਨ ਕਰਨ ਦਾ ਸੇਵਾ ਦਾ ਉਹਨੂੰ ਮਕਸਦ ਪਤਾ ਲੱਗਿਆ ਨਹੀਂ ਮੈਂ ਸੇਵਾ ਕਿਉਂ ਕਰਦਾ ਪਿਆ ਮੈਂ ਜਿਵੇਂ ਦਾ ਆਪਾਂ ਨੂੰ ਸਿਖਾਇਆ ਗਿਆ ਪਹਿਲੇ ਸਮੇਂ 'ਚ ਭਾਈ ਜਾ ਕੇ ਸੇਵਾ ਕਰਿਆ ਕਰੋ ਗੁਰਦੁਆਰੇ 'ਚ। ਅਸੀਂ ਸਵੇਰ ਤੋਂ ਜਾਂਦੇ ਸੀਗੇ, ਸ਼ਾਮ ਤੱਕ ਆਪਾਂ ਕੀ ਕਰਦੇ, ਸੇਵਾ ਕਰੀ ਜਾਂਦੇ ਸੀ। ਪਰ ਕੀ ਆ, ਉਹ ਤੁਹਾਨੂੰ ਸੁੱਖ ਤਾਂ ਮਿਲਿਆ, ਪਰ ਉਹ ਸੁੱਖ ਦਾ ਅਸਲੀ ਆਨੰਦ ਜਿਹੜਾ ਸੀ ਫਿੱਕਾ ਬੋਲ ਤਿਆਗਣਾ ਸੀ, ਉਹ ਬੋਲ ਨਹੀਂ ਆਪਾਂ ਤਿਆਗ ਸਕੇ। ਨਾ ਤਿਆਗਣ ਕਰਕੇ ਸਾਡਾ ਜੀਵਨ ਨਹੀਂ ਬਦਲਿਆ ਹੈਗਾ, ਅਤੇ ਤੁਹਾਡੀ ਸੋਚ ਹੀ ਤੁਹਾਡਾ ਜੀਵਨ ਆ ਸਾਰਿਆਂ ਦਾ। ਸੋਚ ਬਦਲ ਲਓ, ਤੁਹਾਡਾ ਜੀਵਨ ਬਦਲ ਗਿਆ। ਕਿਸੇ ਨੇ ਇਸ ਮਾਇਆ 'ਚ ਘਰ 'ਚ ਰਹਿੰਦਾ ਸੋਚ ਬਦਲੀ ਮੈਂ ਡਾਕਟਰ ਬਣਨਾ, ਸੋਚ ਬਣਾਈ ਨਾ, ਉਹ ਡਾਕਟਰ ਬਣਨ ਵੱਲ ਚੱਲ ਗਿਆ, ਕੋਈ ਇੰਜੀਨੀਅਰ, ਕੋਈ ਪ੍ਰੋਫੈਸਰ। ਮੈਂ ਜੀਵਾਂ ਦੇ ਤੁਸੀਂ ਸੋਚੋਗੇ ਤੁਸੀਂ ਉੱਦਾਂ ਦੇ ਬਣ ਜੂੰਗੇ, ਪਰ ਜਿਹੜਾ ਅਸਲ ਮਿਸ਼ਨ ਆ ਤੁਹਾਨੂੰ ਉਹ ਹਰੀ ਦਾ ਜਨਮ ਬਣਨ ਦਾ, ਤੁਹਾਨੂੰ ਉਹਦੇ ਬਾਰੇ ਸੋਚਣ ਨਹੀਂ ਦੇਣਾ ਇਹਨਾਂ ਨੇ। ਕਿਉਂਕਿ ਇਹਨਾਂ ਪਤਾ ਹਰੀ ਦਾ ਜਨਮ ਬਾਰੇ ਜੇ ਸੋਚ ਲਿਆ ਬਣਨ ਦਾ, ਕਿਉਂਕਿ ਮਨ ਬਹੁਤ ਵੱਡੀ ਸ਼ਕਤੀ ਆ, ਜਿਹੜਾ ਮਨ ਠਾਣ ਲਵੇ ਨਾ ਕੰਮ ਉਹ ਹੋ ਸਕਦਾ ਹੈ। ਪਰ ਇਸ ਕੰਮ ਲਈ ਤੁਹਾਨੂੰ ਇਹਨਾਂ ਨੇ ਇੱਕਜੁੱਟ ਨਹੀਂ ਹੋਣ ਦੇਣਾ। ਜਿਵੇਂ ਆਪਾਂ ਸਾਰੇ ਬੈਠੇ ਹਾਂ ਨਾ ਸੰਗਤ ਦੀ ਭੀੜ ਦੇ ਵਿੱਚ, ਜਦੋਂ ਤੁਹਾਡਾ ਇੱਕ ਮਿਸ਼ਨ ਆ, ਤੁਸੀਂ ਬੋਲ ਰਹੇ ਹੋ ਵਾਹ ਗੁਰੂ ਵਾਹ, ਤੁਹਾਡੀ ਸ਼ਕਤੀ ਇਕੱਠੀ ਹੋ ਰਹੀ ਆ। ਪਰ ਜਿਹੜੀ ਇਹ ਸੂਖਮ ਮਾਇਆ ਇੱਥੇ ਬੈਠੀ ਆ, ਇਹਦੀ ਡਿਊਟੀ ਲੱਗੀ ਆ ਵੀ ਤੁਸੀਂ ਇਹਨਾਂ ਦਾ ਮਤਾ ਨਹੀਂ ਪਕੜਨ ਦੇਣਾ। ਇਹ ਦੇਖੋ ਕਿਸ ਤਰੀਕੇ ਨਾਲ ਤੁਹਾਡੇ ਕੋਲ ਆ ਕੇ ਬਹਿ ਜਾਂਦੀ ਆ। ਤੁਸੀਂ ਬੈਠੇ ਹੋ, ਤੁਹਾਨੂੰ ਗਿਆਨ ਨਹੀਂ ਹੈ ਵੀ ਮਾਇਆ ਨਾਲੇ ਬੈਠੀ ਆ, ਅਤੇ ਇਹ ਤੁਹਾਨੂੰ ਉਸੇ ਵੇਲੇ ਭਜਾ ਕੇ ਲੈ ਜਾਏਗੀ। ਜਦੋਂ ਸਿਮਰਨ ਸ਼ੁਰੂ ਕਰਦੇ ਹੋ ਵਾਹ ਗੁਰੂ ਵਾਹ ਗੁਰੂ, ਇਹ ਤੁਸੀਂ ਮਤਾ ਪਕਾਉਣ ਲੱਗੇ ਇਕੱਠੇ ਹੋ ਕੇ ਗੁਰੂ ਸਾਹਿਬ ਨਾਲ, ਨਾਲ ਹੀ ਇਹ ਐਕਟਿਵ ਹੋ ਜਾਂਦੀ ਆ, ਇਹ ਤੁਹਾਨੂੰ ਨਾਲ ਹੀ ਖਿੱਚ ਕੇ ਲੈ ਜਾਂਦੀ ਆ। ਕਹਿੰਦੇ ਮਤਾ ਪਕਣ ਸੋ ਪਕਣ ਨਾ ਦੇਈ, ਸੀਲ ਸੰਜਮ ਕੇ ਨਿਕਟ ਖਲੋਈ। ਹੁਣ ਜਿਹੜੀ ਇਹ ਸੂਖਮ ਮਾਇਆ ਏ, ਵਿਚਾਰ ਫੁਰਨੇ, ਇਹ ਦਿਖਦੇ ਨਹੀਂ ਪਏ ਕਿਸੇ ਨੂੰ। ਕੋਈ ਦੇਖ ਸਕਦਾ ਸੁਪਨੇ ਇਹਨੂੰ, ਮਾਇਆ ਨੂੰ? ਬੋਲ ਕੇ ਦੱਸਿਓ ਜੀ, ਇਹ ਸੁਣਦੀ ਆ ਕਿਸੇ ਨੂੰ? ਜਿਵੇਂ ਕੋਲ ਬੈਠਾ ਜੀਵ ਕੋਈ ਫੁਰਨੇ ਲੈ ਰਿਹਾ, ਸੁਣਦਾ ਕਿਸੇ ਨੂੰ? ਨਹੀਂ, ਨਾ ਸੁਣਦੇ ਆ ਨਾ ਦਿਖਦੇ ਪਏ ਆ। ਫਿਰ ਵੀ ਸਾਡੇ ਮਨਾਂ ਨੂੰ ਕਿੰਨੀ ਮਿੱਠੀ ਲੱਗਦੀ ਆ, ਸੋਚੀ ਜਾਂਦੇ ਆਪਾਂ। ਮਹਾਰਾਜ ਕਹਿੰਦੇ ਨਾ ਸੁਣੀਏ ਨਾ ਮੁੱਖ 'ਤੇ ਬਕੀਏ ਨਾ ਮੋਹੇ ਉਹ ਡਿੱਠੀ, ਦਿਖਦੀ ਵੀ ਨਹੀਂ ਇਹ, ਐਸੀ ਠੁਗਾਰੀ ਲਾਏ ਭੁਲਾਵੇ ਮਨ ਸਭ ਕੇ ਲਾਗੈ ਮਿੱਠੀ। ਅਤੇ ਸਾਡੇ ਮਨਾਂ ਨੂੰ ਇਹ ਸੁੱਖ ਮਾਇਆ ਮਿੱਠੀ ਲੱਗਦੀ ਆ। ਫੁਰਨੇ ਆ ਨਾ ਆਪਾਂ, ਲਈ ਜਾਂਦੇ ਜਿਹਨੂੰ ਮਹਾਰਾਜ ਕਹਿ ਰਹੇ ਆਪਾਂ ਨੂੰ ਗੁਰਬਾਣੀ ਦੇ ਵਿੱਚ, ਕਹਿੰਦੇ ਵੀ ਹਰ ਸਵਾਸ ਆਉਂਦਾ ਏ, ਹਰ ਸਵਾਸ 'ਤੇ ਕੀ ਹੈ? ਫੁਰਨਾ, ਸੋਚਾਂ, ਫਿਕਰਾਂ, ਸੈਂਸੇ ਤੁਹਾਨੂੰ ਦਈ ਜਾ ਰਹੇ। ਇਹ ਸਿਸਟਮ ਕਿਵੇਂ ਚੱਲਦਾ? ਜਿਹੜੇ ਪੰਜੇ ਦੂਤ ਆ, ਮਹਾਰਾਜ ਕਹਿੰਦੇ ਪੰਜ ਦੂਤ ਚਿਤਵੇ ਵਿਕਾਰਾ ਮਾਇਆ ਮੋਗਾ ਇਹ ਪਸਾਰਾ, ਇਹ ਖਲਾਰਾ ਪਾਉਂਦੇ ਆ ਇਸ ਚੀਜ਼ ਦਾ। ਜਿਵੇਂ ਕਿਤੇ ਡਰੱਗ ਹੋਵੇ, ਉਹ ਆਪਣੇ ਆਪ ਤੁਰ ਕੇ ਨਹੀਂ ਜਾਂਦੀ, ਉਹਦਾ ਪਸਾਰਾ ਕਰਨ ਵਾਲੇ ਬੰਦੇ ਹੁੰਦੇ ਆ, ਉਹਨਾਂ ਦੀ ਪੂਰੀ ਟੀਮ ਹੁੰਦੀ ਆ ਵੀ ਕਿਸ ਤਰੀਕੇ ਨਾਲ ਉਹ ਕਨੈਕਸ਼ਨ ਜੋੜ ਕੇ ਉਹਨਾਂ ਨੇ ਨਸ਼ੇ ਨੂੰ ਅੱਗੇ ਫੈਲਾਉਣਾ ਹੁੰਦਾ। ਹੁਣ ਜਿਵੇਂ ਇਸ ਮਾਇਆ ਦੇ ਘਰ ਵਿੱਚ ਆਪਾਂ ਆਉਂਦੇ ਹਾਂ ਸਾਰੇ ਜਾਣੇ, ਗੁਰਬਾਣੀ ਦੇ ਵਿੱਚ ਸਾਰੇ ਧਿਆਨ ਜਾਣ ਸੁਣੀ ਜਾਇਓ, ਸਾਡੇ ਮਨ ਨੂੰ ਰਾਜੇ ਦਾ ਖਿਤਾਬ ਵੀ ਦਿੱਤਾ। ਕੀ ਕਿਹਾ ਜੀ? ਰਾਜਾ। ਜਿਵੇਂ ਅਸੀਂ ਆਪਣੇ ਬੱਚਿਆਂ ਨੂੰ, ਛੋਟੇ ਨੂੰ ਆਪਣਾ ਰਾਜਾ ਪੁੱਤ ਕਹਿ ਦਿੰਦੇ ਹਾਂ, ਇੱਦਾਂ ਹੀ ਪਰਮਾਤਮਾ ਨੇ ਮਨ ਨੂੰ ਰਾਜੇ ਦਾ ਖਿਤਾਬ ਦਿੱਤਾ ਹੋਇਆ ਹੈ। ਅਤੇ ਜਦੋਂ ਮਹਾਰਾਜ ਸਮਝਾ ਰਹੇ, ਉਨਾ ਸਮਾਂ ਨਹੀਂ ਆਪਣੇ ਕੋਲ ਬਣਿਆ, ਕਥਾ ਬਹੁਤ ਲੰਮੀ ਹੋ ਜਾਂਦੀ। ਜਦੋਂ ਮਨ ਸਾਡਾ ਇਸ ਮਾਇਆ ਦੇ ਘਰ 'ਚ ਨਹੀਂ ਹੁੰਦਾ, ਇਸ ਪਰਮਾਤਮਾ ਦੇ ਘਰੇ ਹੁੰਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਨੂੰ ਸਾਰਾ ਖੇਲ ਸਮਝਾਇਆ ਜਾਂਦਾ, ਜੋ ਤੂੰ ਇਸ ਇਲਾਕੇ ਜਾਣਾ, ਤੈਨੂੰ ਪੰਜ ਸਲਾਹਕਾਰ ਦੇਣੇ ਨੇ, ਅਤੇ ਪੰਜ ਕਰਮ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ, ਅਤੇ ਜਦੋਂ ਇਸ ਇਲਾਕੇ 'ਚ ਵਿਚਰਨਾ ਹੈ ਤੁਸੀਂ ਉਹਨਾਂ ਦੀ ਸਲਾਹ ਲੈ ਕੇ ਵਿਚਰਨਾ ਹੈ। ਇਹ ਜੇ ਸਾਡੇ ਨੇਤਰ ਆ, ਇਹ ਤੁਹਾਡੇ ਕੰਨ, ਇਹ ਮੁੱਖ, ਇਹ ਸੁਰਾਂ, ਇੱਕ ਸਪਰਸ਼, ਇਹ ਤੁਹਾਡੀਆਂ ਪੰਜ ਗਿਆਨ ਇੰਦਰੀਆਂ ਜਿਸ ਤੁਹਾਨੂੰ ਗਿਆਨ ਮਿਲਦਾ, ਦੋ ਪੈਰ ਦੋ ਹੱਥ ਅਤੇ ਸਪਰਸ਼ ਸਾਂਝੀ ਆ ਜਾਂਦੀ ਹੈ, ਉਹ ਕਰਮ ਇੰਦਰੀਆਂ, ਇਹ ਤੁਹਾਡੇ ਸਲਾਹਕਾਰ ਨੇ ਇਸ ਦੇਸ਼ ਦੇ ਵਿੱਚ ਮਾਇਆ ਦੇ। ਹੁਣ ਜਦੋਂ ਸਾਡਾ ਮਨ ਇਸ ਮਾਇਆ ਦੇ ਦੇਸ਼ ਵਿੱਚ ਆਉਂਦਾ, ਇਹ ਭੁੱਲ ਜਾਂਦਾ ਵੀ ਇਹ ਸੁਪਨਾ ਹੈ ਸੰਸਾਰ, ਇਹ ਜਗ ਸੁਪਨਾ ਬਾਜੀ ਬਣੀ, ਖਿਨਵੇਂ ਖੇਲ ਖਿਲਾਏ, ਸੰਜੋਗੀ ਮਿਲੇ ਏਕ ਸੇ ਵਿਜੋਗੀ ਉੱਠ ਜਾਏ। ਹੁਣ ਮਨ ਇਸ ਮਾਇਆ ਦੇ ਦੇਸ਼ ਵਿੱਚ ਆਇਆ, ਜਦੋਂ ਇਸ ਦੇਸ਼ ਦੇ ਵਿੱਚ ਆਉਂਦਾ ਹੈ, ਇਹ ਜਿਹੜੇ ਪੰਜੇ ਨੇ ਇਹ ਬਹੁਤ ਸ਼ਾਤਰ ਨੇ, ਕਿਉਂਕਿ ਦਰ 'ਤੇ ਖੜ੍ਹੇ ਰਹਿੰਦੇ ਆ। ਜੇ ਮੰਨ ਲਓ ਆਪਾਂ ਇੱਥੇ ਖੜ੍ਹੇ ਹਾਂ, ਗੱਲਾਂ ਕਰਦੇ ਹਾਂ, ਸਾਡੀ ਆਵਾਜ਼ ਉਹ ਦਰ ਤੱਕ ਜਾਂਦੀ ਆ, ਇਹ ਦਰ 'ਤੇ ਬਹਿ ਕੇ ਸੁਣਦੇ ਰਹਿੰਦੇ ਵੀ ਕੀ ਉਪਦੇਸ਼ ਹੋ ਰਿਹਾ ਇਹਨੂੰ। ਜਦੋਂ ਉਪਦੇਸ਼ ਸੁਣਾਇਆ ਗਿਆ ਨਾ, ਪਤਾ ਲੱਗ ਗਿਆ ਵੀ ਮਨ ਰਾਜ ਸਾਡੇ ਦੇਸ਼ 'ਚ ਭੇਜਿਆ ਜਾ ਰਿਹਾ। ਉਹਨਾਂ ਪੂਰਾ ਰਾਜ ਪਾ ਕੇ ਦੇਖਿਆ ਵੀ ਕਿਵੇਂ ਖੇਡ ਖੇਡਦਾ ਇਹ। ਪਰ ਕਹਿੰਦੇ ਇਹਦਾ ਮੇਨ ਜਿਹੜੇ ਕੰਮ ਨੇ ਇਹਦੇ ਸਲਾਹਕਾਰ, ਕਹਿੰਦੇ ਉਹਨਾਂ ਵਰਗੇ ਆਪਾਂ ਨੂੰ ਸਲਾਹਕਾਰ ਚਾਹੀਦੇ। ਮਾਇਆ ਨਾਲ ਗੱਲਬਾਤ ਹੋਈ, ਇਹ ਤੁਹਾਡਾ ਕੀ ਆ, ਹੂਬ ਹੂ ਜਿਵੇਂ ਤੁਹਾਡਾ ਸੂਖਮ ਸਰੀਰ ਆ, ਉਹ ਤੁਹਾਡੇ ਆਪਣੇ ਸਲਾਹਕਾਰ ਨੇ, ਆਪਣੇ ਤੁਹਾਡੀਆਂ ਕਰਮ ਇੰਦਰੀਆਂ, ਤੁਹਾਡੇ ਗਿਆਨ ਇੰਦਰੀਆਂ ਨੇ। ਕਾਲ ਨੇ ਕੀ ਆ, ਇਸ ਮਾਇਆ ਨੇ ਨਕਲ ਕਰਕੇ ਹੂਬ ਇੱਦਾਂ ਦਾ ਸਰੀਰ ਤਿਆਰ ਕਰ ਦਿੱਤਾ ਵੀ ਜਦੋਂ ਇਸ ਇਲਾਕੇ ਦੇ ਵਿੱਚ ਆਵੇ, ਇਹਨੂੰ ਭਰਮ ਪੈ ਜਾਵੇ ਵੀ ਇਹੀ ਮੇਰੀਆਂ ਕਰਮ ਇੰਦਰੀਆਂ, ਇਹੀ ਮੇਰੀ ਗਿਆਨ ਇੰਦਰੀਆਂ ਨੇ। ਹੁਣ ਜਦੋਂ ਇਸ ਦੇਸ਼ ਵਿੱਚ ਆਇਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਦਰ ਦੇ ਉੱਤੇ, ਇਹ ਜਿਹੜਾ ਦਰ ਆ ਇਹਨੂੰ ਸਮਝਾ ਕੇ ਭੇਜਿਆ ਸੀ ਵੀ ਤੁਸੀਂ ਇੱਥੇ ਜਾ ਕੇ ਜਿਹੜੇ ਪੰਜੇ ਦੂਤ ਆ ਇਹ ਪੰਜੇ ਦੂਤਾਂ ਦਾ ਭਰੋਸਾ ਨਹੀਂ ਕਰਨਾ। ਜਦੋਂ ਦਰ 'ਤੇ ਆਉਂਦੇ ਦੇਖਿਆ ਇਹ ਸਾਈਡ 'ਤੇ ਹਟ ਗਏ ਵੀ ਕਿ ਸਾਨੂੰ ਦੇਖ ਨਾ ਲਵੇ। ਜਦੋਂ ਕਿਸੇ ਦੇਸ਼ 'ਚ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੱਡਾ ਬੰਦਾ ਆਉਂਦਾ, ਉਹ ਤਾਂ ਦੂਜਾ ਬੰਦਾ ਉਹ ਤਾਂ ਸਤਿਕਾਰ ਕਰਨ ਵਾਸਤੇ ਜਾਂਦਾ, ਹਮੇਸ਼ਾ ਮੁਖੀ ਦੂਜਾ ਸਤਿਕਾਰ ਕਰਦਾ। ਇੱਦਾਂ ਹੀ ਜਿਹੜਾ ਕਾਲ ਆ, ਜੋ ਦੇਖਿਆ ਵੀ ਇਲਾਕੇ 'ਚ ਆਉਣ ਲੱਗਿਆ, ਕਾਲ ਉੱਥੇ ਚਲਾ ਗਿਆ। ਜਦੋਂ ਕਾਲ ਨੂੰ ਉੱਥੇ ਜਾਂਦੇ ਦੇਖਿਆ ਤਾਂ ਦੇਖਿਆ ਪੰਜੇ ਦੂਤਾਂ ਨੇ ਵੀ ਸਾਡਾ ਮੁਖੀ ਉਹਦੀ ਸੇਵਾ ਜਾਏ ਖੜ੍ਹ ਗਿਆ। ਹੁਣ ਜਿਹੜੇ ਪੰਜੇ ਦੂਤ ਆ ਇਹ ਮਹਾਰਾਜ ਕਹਿੰਦੇ ਦਾਰੇ ਆ, ਜਿਵੇਂ ਕਹਿੰਦੇ ਸਗਲ ਸ਼ਿਸ਼ਟ ਕੇ ਪੰਥ ਸਿਕਦਾਰ, ਰਾਮ ਭਗਤ ਕੇ ਪਾਣੀਹਾਰ, ਜਗਤ ਪਾਸੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਹੁਣ ਜਦੋਂ ਐਸੀ ਅਵਸਥਾ 'ਚ ਇਹਦਾ ਇਹਨਾਂ ਦਾ ਮੁਖੀ ਖੜ੍ਹ ਗਿਆ ਨਾਲ, ਕਹਿੰਦੇ ਇਹ ਵੀ ਨਾਲ ਜਾ ਕੇ ਖੜ੍ਹ ਗਏ ਉਹਨਾਂ ਦੇ ਵੀ ਜਮਕਾਲ ਮਿਲੇ ਦੇ ਭੇਂਟ ਸੇਵਕ ਨਿੱਤ ਹੋਈ। ਹੁਣ ਇਹ ਭੇਟਾ ਲੈ ਕੇ ਖੜ੍ਹ ਗਏ ਨੇ, ਹੁਣ ਕਿਹੋ ਜਿਹਾ ਥਾਲ ਆ ਉਹ ਵੀ ਨਹੀਂ ਆਪਾਂ ਨੂੰ ਪਤਾ, ਭੇਟਾ ਲੈ ਕੇ ਖੜ੍ਹ ਗਏ। ਜਦੋਂ ਆਇਆ ਇਸ ਇਲਾਕੇ ਦੇ ਵਿੱਚ ਇਹਨੇ ਵਿਚਰਿਆ ਥੋੜ੍ਹਾ ਜਿਹਾ, ਅਤੇ ਇਹਦੀ ਸੇਵਾ ਵਾਸਤੇ ਇਸ ਇਲਾਕੇ ਦੇ ਵਿੱਚ ਇਹਨਾਂ ਨੇ ਕੀ ਕੀਤਾ, ਜਿਵੇਂ ਆਪਣੀ ਸੰਸਾਰੀ ਭਾਸ਼ਾ ਕਹਿੰਦੇ ਜਦੋਂ ਪ੍ਰਾਹੁਣਾ ਕਿਸੇ ਦੇ ਘਰੇ ਜਾਂਦਾ, ਕਹਿੰਦੇ ਜਿੰਨਾ ਚਿਰ ਉਹਦੀ ਸੇਵਾ ਨਾ ਹੋਵੇ ਪ੍ਰੋਪਰ ਉਹ ਖੁਸ਼ ਨਹੀਂ ਹੁੰਦਾ। ਅਤੇ ਆਮ ਕਰਕੇ ਜਿਹੜੇ ਜੀਵ ਆ ਉਹ ਮਾਸ ਜਾਂ ਦੂਜਾ ਨਸ਼ਾ ਦੇ ਕੇ ਉਹਦੀ ਸੇਵਾ ਕਰਦੇ ਨੇ, ਠੀਕ ਹੈ ਜੀ। ਅਤੇ ਜਦੋਂ ਇਹ ਦੇਖਿਆ ਵੀ ਹੁਣ ਇਹਨਾਂ ਕੋਲ ਤਾਂ ਇਹੀ ਆ ਨਾ ਗੰਦਗੀ, ਸੇਵਾ ਕੂੜ, ਜਦੋਂ ਇਸ ਇਲਾਕੇ 'ਚ ਆਏ ਇਹਨਾਂ ਨੇ ਆਪਣਾ ਹਾਤਾ ਖੋਲ੍ਹਿਆ ਇੱਕ, ਠੀਕ ਹੈ ਜੀ। ਅਤੇ ਆਪਾਂ ਵੇਖਦੇ ਹਾਂ ਜਿਵੇਂ ਆਮ ਲੀਕਰ ਸਟੋਰ ਹੁੰਦੇ ਆ, ਉਹਨਾਂ ਕੋਲ ਬ੍ਰੈਂਡਿਡ ਜਿਹੜੇ ਹੁੰਦੇ ਆ ਸਾਰੇ ਨਸ਼ੇ, ਵੀ ਬਾਹਰੋਂ ਬੰਦਾ ਆਇਆ ਸੇਵਾ ਕਰਨੀ ਬਣਦੀ ਆ। ਇਹਨਾਂ ਨੇ ਭਾਂਤ ਭਾਂਤ ਦੇ ਨਸ਼ੇ ਲਿਆ ਕੇ ਆਪਣੇ ਹਾਤੇ ਦੇ ਵਿੱਚ ਰੱਖ ਦਿੱਤੇ ਅਤੇ ਡਿਊਟੀਆਂ ਬਣ ਲਈਆਂ ਇਹਨਾਂ ਨੇ। ਕਿਵੇਂ ਡਿਊਟੀਆਂ ਬਣਦੀਆਂ, ਕਹਿੰਦੇ ਕਲ ਕਲਵਾਲੀ ਕਾਮ ਮਦ, ਕਾਮ ਮਦ ਬਣ ਗਿਆ, ਮਨੂਆ ਪੀਵਣਹਾਰ, ਕ੍ਰੋਧ ਕਟੋਰੀ ਮੋਹ ਭਰੀ, ਕ੍ਰੋਧ ਭਰਨੀ ਸ਼ੁਰੂ ਕਰ ਦਿੱਤੀ, ਅਤੇ ਪਿਲਾਵਾ ਅਹੰਕਾਰ, ਅਤੇ ਸ਼ਰਾਬ ਕਿਹੜੀ ਬ੍ਰੈਂਡ ਸੀ, ਮਜਲਸ ਕੂੜੇ ਲੱਭ ਕੀ ਪੀਪੀ ਹੋਏ ਖੁਆਰ, ਇਤਮਦ ਪੀਤੇ ਨਾਨਕਾ ਬਹੁਤੇ ਖਟੀਏ ਵਿਕਾਰ। ਇਹਨੇ ਕੀ ਕੀਤਾ, ਇਹਨੂੰ ਇਹ ਸ਼ਰਾਬ ਦੇਣੀ ਸ਼ੁਰੂ ਕਰ ਦਿੱਤੀ ਇਸ ਵਿਚਾਰਾਂ ਦੀ, ਇਸ ਇਲਾਕੇ ਦੀ। ਜਦੋਂ ਇਸ ਇਲਾਕੇ 'ਚ ਉਹਨੇ ਸ਼ਰਾਬ ਦੇਣੀ ਸ਼ੁਰੂ ਕੀਤੀ ਇਹ ਸੋਫੀਏ ਰਿਹਾ ਮਤਲਬ ਇੰਨਾ ਹਿੱਲਿਆ ਨਹੀਂ। ਇਹਨਾਂ ਪੰਜਾਂ ਨੂੰ ਫਿਕਰ ਪੈ ਗਿਆ ਵੀ ਅਸੀਂ ਇਹਨੂੰ ਬ੍ਰੈਂਡਡ ਚੀਜ਼ਾਂ ਦਿੱਤੀਆਂ, ਇਹਦਾ ਨਸ਼ਾ ਨਹੀਂ ਚੜ੍ਹਦਾ ਇਹਨੂੰ। ਕਾਲ ਕਹਿੰਦਾ ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ, ਤੁਹਾਨੂੰ ਇੱਕ ਹੋਰ ਨਵਾਂ ਨਸ਼ਾ ਦਿੰਦੇ ਹਾਂ। ਉਹ ਫਿਰ ਇੱਕ ਵੱਡਾ ਗੋਲਾ ਬਣਾ ਕੇ ਮੂੰਹ ਦੇ ਵਿੱਚ ਪਾਉਂਦੇ ਇਹਦੇ ਵੀ ਆਹ ਖਾਦ ਸਭ ਤੋਂ ਵਧੀਆ ਚੀਜ਼ ਸਾਡੇ ਇਲਾਕੇ ਦੀ ਆ। ਇਹ ਜਿੰਨਾ ਵੀ ਇਹਦੇ ਦੇਸ਼ 'ਚ ਜਿੰਨਾ ਵਧੀਆ ਸਮਾਨ ਸੀ ਵਧੀਆ, ਇਹ ਪੂਰਾ ਗੋਲਾ ਉਹਦੇ ਮੂੰਹ 'ਚ ਠੂਸ ਦਿੰਦੇ ਆ ਵੀ ਇਹਨੂੰ ਪਹਿਲਾਂ ਕਿਹੜਾ ਮਰਨਾ ਹੈ ਉਹ ਮਰਨਾ ਭੁੱਲ ਜਾਵੇ ਸੰਸਾਰ ਦੇ ਵਿੱਚ। ਜਿਹਨੂੰ ਮਰਨਾ ਭੁੱਲ ਜਾਂਦਾ ਉਸ ਦੇ ਕੰਮ ਹੀ ਕਰੇਗਾ। ਜਿਵੇਂ ਆਪਾਂ ਜੀ ਬੈਠੇ ਹਾਂ, ਸਾਨੂੰ ਮਰਨਾ ਨਹੀਂ ਚੇਤਾ ਕਿਸੇ ਨੂੰ ਵੀ, ਕੋਈ ਜਿਹੜਾ ਮਰਨ ਵਾਲਾ ਤਾਂ ਹੈਗੀ ਸੋਚਾਂ 'ਚ ਬੈਠਾ ਹੈ, ਉਹਨੂੰ ਕੀ ਪਤਾ ਮਰਨਾ ਕੀ ਹੁੰਦਾ ਹੈ ਵੀ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ। ਜਦੋਂ ਉਹ ਮੂੰਹ ਦੇ ਵਿੱਚ ਗੋਲਾ ਦਿੱਤਾ, ਹੁਣ ਆਪਾਂ ਵੇਖਦੇ ਜੇ ਕਿਸੇ ਦੇ ਮੂੰਹ ਦੇ ਵਿੱਚ ਆਪਾਂ ਗੋਲਾ ਦੇ ਦਈਏ, ਕੁਝ ਵੀ ਚੀਜ਼ ਆਪਾਂ ਜ਼ਿਆਦਾ ਪਾ ਦਈਏ ਤਾਂ ਬੋਲ ਥੋੜ੍ਹੀ ਹੁੰਦਾ ਹੈ, ਠੀਕ ਹੈ ਜੀ। ਉਹਨੂੰ ਚਬਾਉਂਦਾ ਹੈ, ਖਾ ਲੈਣ ਦਿਓ। ਇੱਦਾਂ ਹੀ ਮਹਾਰਾਜ ਕਹਿੰਦੇ ਉਸ ਇਲਾਕੇ ਜਿਹਨੂੰ ਇਹ ਚੀਜ਼ ਮਿਲੀ, ਕਹਿੰਦੇ ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ, ਮੱਤੀ ਮਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ। ਇਹ ਆਨੰਦ ਵਿੱਚ ਆ ਗਏ, ਮੇਰੀ ਬੜੀ ਸੇਵਾ ਕਰਦੇ ਪਏ ਨੇ, ਹੈ ਤਾਂ ਚਾਰ ਦਿਨ ਦਾ ਪ੍ਰਾਹੁਣਾ ਸੀ। ਅਤੇ ਮਹਾਰਾਜ ਕਹਿ ਰਹੇ ਦੁਨੀਆ ਕੀ ਸੋਭਾ ਚਾਰ ਦਿਹਾੜੇ ਜਾਂਦਾ ਬਿਲਮ ਨਾ ਹੋਈ। ਜਿਹੜਾ ਪ੍ਰਾਹੁਣਾ ਵੀ ਹੁੰਦਾ ਨਾ ਜੀ, ਉਹ ਚਾਰ ਦਿਨ ਦਾ ਹੀ ਚੰਗਾ ਲੱਗਦਾ ਹੈ। ਜੇ ਉਹ ਪ੍ਰਾਹੁਣਾ ਜ਼ਿਆਦਾ ਦਿਨ ਠਹਿਰ ਜਾਵੇ ਨਾ, ਉਹ ਫਿਰ ਪ੍ਰਾਹੁਣਾ ਨਹੀਂ ਰਹਿ ਜਾਂਦਾ ਉਹ, ਠੀਕ ਹੈ ਜੀ। ਉਹਨੂੰ ਕੀ ਆ, ਉਹਨੂੰ ਉਹੀ ਦਾਲ ਸਬਜ਼ੀ ਮਿਲੀ ਜਿਹੜੀ ਆਪ ਖਾਂਦੇ ਨੇ। ਜੇ ਚਾਰ ਦਿਨ ਆਪਾਂ ਆਏ ਕਿਸੇ ਘਰ, ਤੁਹਾਨੂੰ ਵਧੀਆ ਰਾਸ਼ਨ ਪਾਣੀ ਮਿਲੇਗਾ ਖਾਣ ਨੂੰ, ਠੀਕ ਹੈ ਜੀ। ਨਹੀਂ ਪ੍ਰੈਕਟੀਕਲ ਕਰਕੇ ਦੇਖ ਲਿਓ, ਕਿਸੇ ਦੇ ਘਰ ਵੀ ਚੱਲੇ ਹਾਂ, ਰੋਜ਼ ਨਹੀਂ ਤੁਹਾਨੂੰ ਵਧੀਆ ਵਧੀਆ ਭੋਜਨ ਮਿਲਣੇ ਹੈਗੇ। ਹੁਣ ਇਸ ਦੇਸ਼ 'ਚ ਇਹਦੇ ਮੂੰਹ ਦੇ ਵਿੱਚ ਉਹ ਗੋਲਾ ਪਾਇਆ, ਇਹਨੂੰ ਆਨੰਦ ਹੀ ਬੜਾ ਆਇਆ। ਪਾਇਆ ਕੀ, ਕੂੜ ਦਾ ਗੋਲਾ, ਇਹਨਾਂ ਕੋਲ ਹੋਰ ਹੈ ਕੀ ਆ, ਜਾਂ ਤਾਂ ਗੰਦਗੀ ਦਾ ਘਰ ਆ ਜਾਂ ਆਹ ਗੰਦਗੀ ਆ, ਗੰਦਗੀ ਖਵਾਉਣੀ ਹੈ ਇਹਨਾਂ ਨੇ ਤੁਹਾਨੂੰ। ਜਦੋਂ ਮਨ ਰਾਜਾ ਇੱਥੇ ਆ ਕੇ ਇਹਨੂੰ ਸ਼ੁਰੂ ਕੀਤਾ, ਇਹ ਮਸਤ ਹੋਣਾ ਸ਼ੁਰੂ ਹੋ ਗਿਆ। ਫਿਰ ਇਹਨਾਂ ਨੇ ਕੀ ਕੀਤਾ, ਜਿਹੜੇ ਇਹਦੇ ਸਲਾਹਕਾਰ ਸੀ ਪਹਿਲਾਂ ਉਹਨੂੰ ਕੰਟਰੋਲ 'ਚ ਕਰ ਲਿਆ ਵੀ ਤਾਂ ਕਿ ਇਹਦੇ ਸਲਾਹਕਾਰ ਇਹਨੂੰ ਸਲਾਹ ਨਾ ਦੇ ਦੇਣ ਕਿਤੇ ਬਈ ਆਹ ਕਿਹੜੇ ਕੰਮ ਪੁੱਠੇ ਕਰਦਾ ਪਿਆ ਤੂੰ। ਕਹਿੰਦੇ ਜਾਲ ਪਾਤਾ ਉਹਨਾਂ ਦੇ ਉੱਤੇ, ਕਹਿੰਦੇ ਕਾਲ ਜਾਲ ਜਿਹਵਾ ਔਰ ਨੈਣੀ ਕਾਨੀ ਕਾਲ ਸੁਣਿਆ ਬਿਖ ਬਹਿਣੀ। ਜਿਹੜੇ ਸਲਾਹਕਾਰ ਸੀ ਗਿਆਨ ਇੰਦਰੀਆਂ ਉਹਨਾਂ ਨੂੰ ਕੰਟਰੋਲ ਕਰ ਲਏ, ਜਦੋਂ ਕੰਟਰੋਲ ਕਰ ਲਿਆ ਹੁਣ ਸਲਾਹ ਕਿੰਨਾ ਕਰਨੀ ਇਹਨੇ, ਠੀਕ ਹੈ ਜੀ। ਹੁਣ ਸਲਾਹ ਦਾ ਇਹਨੂੰ ਪਤਾ ਨਹੀਂ ਕਿੰਨਾ ਕਰਨੀ ਆ, ਇਹ ਨਸ਼ੇ ਦੇ ਵਿੱਚ ਆ ਗਿਆ। ਜਦੋਂ ਨਸ਼ੇ ਦੇ ਵਿੱਚ ਆ ਗਿਆ ਇਹਨੇ ਕੁਛ ਸੁੱਝੇ ਨਾ, ਮੈਂ ਕਿੰਨਾ ਗੱਲ ਕਰਾਂ। ਜਦੋਂ ਐਸੀ ਅਵਸਥਾ ਦੇ ਵਿੱਚ ਨਸ਼ਾ ਦੇਣਾ ਸ਼ੁਰੂ ਕੀਤਾ, ਰਾਜਾ ਸੀ ਇਹ ਪਰਜਾ ਹੈ ਜਿਹੜੀ ਇਹ ਸਰੀਰ ਦੇ ਵਿੱਚ ਜਿਹੜੇ ਸਾਡੇ ਸੈੱਲ ਨੇ ਉਹਨਾਂ ਵਿੱਚ ਹੀ ਮਨ ਆ, ਜਿਹਦੀ ਆਪਾਂ ਗੱਲ ਕੀਤੀ ਸੀ ਪਰਜਾ ਜੈ ਜੈਕਾਰ ਕਰਦੀ ਆ। ਹੁਣ ਇਹਨੇ ਤਾਂ ਅੰਮ੍ਰਿਤ ਕੱਢ ਕੇ ਦੇਣਾ ਸੀ, ਜਿਹਨੂੰ ਕਹਿੰਦੇ ਮੇਰੇ ਰਾਮ ਐਸਾ ਖੀਰ ਬਲੋਈਏ, ਗੁਰਮਤ ਅਨੁਆ ਮਨ ਗੁਰਮਤ ਮਨੁਆ ਅਸਤੇ ਰਾਖੇ, ਇਹਨੇ ਵੀ ਅੰਮ੍ਰਿਤ ਪਿਓਈਏ। ਇਹ ਕੂੜ ਦੇਣ ਲੱਗ ਗਿਆ ਅੰਦਲੇ ਜੀਆਂ ਨੂੰ ਵੀ ਨਾਲ ਨਾਲ, ਆਪ ਵੀ ਖਾਂਦਾ ਪਿਆ ਦੂਜਿਆਂ ਨੂੰ ਵੀ ਦਿੰਦਾ ਪਿਆ। ਇਹ ਅਤੇ ਇਹ ਜੀਬੀ ਨਸ਼ਈ ਹੋ ਗਏ, ਆਦੀ ਹੋ ਗਏ ਖਾਣ ਦੇ। ਜਿਵੇਂ ਦ੍ਰਿਸ਼ਟਮਾਨ ਦੇ ਵਿੱਚ ਕੋਈ ਬੰਦਾ ਨਸ਼ਾ ਕਰਦਾ ਨਾ, ਉਹ ਜਿਹੜੇ ਅੰਦਰਲੇ ਸੈੱਲ ਹੁੰਦੇ ਆ, ਸਿਸਟਮ ਹੁੰਦਾ, ਉਹ ਯੂਜ਼ ਟੂ ਹੋ ਜਾਂਦੇ ਨਸ਼ਾ ਖਾਣ ਦੇ। ਤੋੜ ਉਹਨਾਂ ਨੂੰ ਲੱਗਦੀ ਆ, ਮਨ ਤਾਂ ਦਿਖਦਾ ਨਹੀਂ ਪਿਆ, ਅਤੇ ਇਹਨਾਂ ਨੂੰ ਨਸ਼ਾ ਲੱਗ ਗਿਆ। ਹੁਣ ਇਹ ਵੀ ਵਿਚਾਰਾਂ ਤੋਂ ਬਗੈਰ ਰਹਿ ਨਹੀਂ ਸਕਦੇ ਹੈਗੇ। ਜਿਉਂ ਜਿਉਂ ਇਹਨਾਂ ਨੂੰ ਨਸ਼ਾ ਦਿੱਤਾ ਜਾਣ ਲੱਗਾ ਕੂੜ ਦਾ, ਇਹ ਕੋਈ ਬੇਹੋਸ਼ ਹੋਣ ਲੱਗ ਗਏ, ਮਰਨ ਲੱਗ ਗਏ ਇਹ ਇਹਨਾਂ ਦੇ ਵਿੱਚ। ਹੁਣ ਕੌਣ ਪੁੱਛੇ ਇਹਨਾਂ ਨੂੰ ਵੀ ਕੌਣ ਇਹਦੀ ਸਲਾਹ ਲੈਂਦੀ, ਰਾਜੇ ਨੇ ਤਾਂ ਭੇਜਿਆ ਸੀ ਆਪਣੇ ਇਲਾਕੇ 'ਚ ਜਾ ਦੇਖ ਵੀ ਤੇਰੀ ਪ੍ਰਜਾ ਕਿੰਨੀ ਕੁ ਸੁਖੀ ਦੁਖੀ ਆ। ਜਦੋਂ ਰਾਜਾ ਹੀ ਇੱਥੇ ਆ ਕੇ ਨਸ਼ਾ ਕਰਕੇ ਪੈ ਗਿਆ, ਫਿਰ ਸਾਰ ਕਿਹਨੇ ਲੈਣੀ ਆ। ਐਸੀ ਅਵਸਥਾ 'ਚ ਸਾਡਾ ਮਨ ਚੱਲਣ ਲੱਗਿਆ, ਮਹਾਰਾਜ ਸਮਝਾਉਣ ਲੱਗੇ ਇਸ ਮਨ ਰਾਜੇ ਨੂੰ ਸਿੰਘਾਸਨ ਦੇ ਤਾ, ਉਹਦੇ ਉੱਤੇ ਬੈਠਾ ਬੈਠਾ ਸੌਂ ਗਿਆ। ਜਿਵੇਂ ਇੱਕ ਗੁਰਬਾਣੀ 'ਚ ਮਿਸਾਲ ਆਉਂਦੀ, ਇੱਕ ਰਾਜਾ ਸਿੰਘਾਸਨ 'ਤੇ ਬੈਠਾ, ਉਹਨੂੰ ਬੈਠਿਆਂ ਬੈਠਿਆਂ ਨੀਂਦ ਆ ਗਈ ਅਤੇ ਉਹਨੂੰ ਇਹ ਮਹਿਸੂਸ ਹੋਇਆ ਉਹ ਆਪਣੇ ਇਲਾਕੇ ਦੇ ਵਿੱਚ ਹੀ ਭਿਖਾਰੀ ਬਣ ਕੇ ਤੁਰਿਆ ਫਿਰਦਾ ਪਿਆ, ਮੰਗਤਾ ਬਣ ਗਿਆ। ਅਤੇ ਆਪਾਂ ਵੇਖਦੇ ਹਾਂ ਵੀ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਇਆ ਭਿਖਾਰੀ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ। ਕਹਿੰਦੇ ਉਹੀ ਹਾਲਤ ਇਹ ਮਨ ਰਾਜ ਦੀ ਹੋਣ ਲੱਗੀ ਆ। ਹੁਣ ਭਿਖਾਰੀ ਨੂੰ ਸੰਸਾਰ 'ਤੇ ਕੋਈ ਮਾਣ ਨਹੀਂ ਦਿੰਦਾ। ਪ੍ਰੈਕਟੀਕਲ ਦੇਖ ਲਿਓ, ਤੁਹਾਨੂੰ ਕੋਈ ਰਾਜ ਭਿਖਾਰੀ ਮਿਲ ਜਾਵੇ, ਤੁਸੀਂ ਸਲਾਹ ਕਰਦੇ ਉਹਦੇ ਨਾਲ? ਨਹੀਂ। ਉਹਨਾਂ ਗੱਲਬਾਤ ਕਰਦੇ ਹੋ? ਨਹੀਂ। ਇਸੀ ਪ੍ਰਕਾਰ ਜਦੋਂ ਆਪਾਂ ਇਸ ਮਾਇਆ ਦੇ ਘਰ 'ਚ ਵਿਚਰਦੇ ਹਾਂ, ਮਹਾਰਾਜ ਕਹਿੰਦੇ ਵੀ ਉਹਨੂੰ ਸਾਰੇ ਧਿਕਾਰੇ ਕਰਦੇ ਆ। ਕਹਿੰਦੇ ਲੋਕ ਧਿਕਾਰ ਕਹੇ ਮੰਗਤ ਜਨ ਮੰਗਤ ਮਾਨ ਨਾ ਪਾਇਆ। ਇਹਨੂੰ ਮਾਨ ਨਹੀਂ ਦਿੱਤਾ ਗਿਆ। ਹੁਣ ਜਦੋਂ ਹੁਣ ਕਿਸੇ ਨੂੰ ਕੀ ਪਤਾ ਮਨ ਰਾਜਾ ਇਹ, ਜਦੋਂ ਐਸੀ ਅਵਸਥਾ ਦੇ ਵਿੱਚ ਇਹਨੂੰ ਆਪਣੇ ਕੰਟਰੋਲ 'ਚ ਕਰ ਲਿਆ ਮਨ ਰਾਜ ਨੂੰ, ਪੰਜੇ ਦੂਤਾਂ ਨੇ ਆਪਣੇ ਇਲਾਕੇ ਦੇ ਵਿੱਚ ਕੂੜ ਦਾ ਰਾਜ ਸ਼ੁਰੂ ਕਰ ਦਿੱਤਾ। ਜਿਵੇਂ ਉਦਣ ਤਾਂ ਬੇਨਤੀ ਕੀਤੀ ਸੀਗੀ ਵੀ ਕੂੜ ਦਾ ਰਾਜ ਕਿਵੇਂ ਡਿਊਟੀਆਂ ਵੰਡ ਲਈਆਂ ਇਹਨਾਂ ਨੇ, ਵੀ ਕਿਹਨੇ ਰਾਜਾ ਬਣਨਾ। ਦੇਖੋ ਦੁਸ਼ਮਣ ਤੋਂ ਵੀ ਕਿਤੋਂ ਸਿੱਖਣ ਨੂੰ ਮਿਲ ਜਾਂਦਾ ਆਪਾਂ ਨੂੰ, ਜੇ ਆਪਾਂ ਸਿੱਖਣਾ ਹੋਵੇ ਕੁਛ। ਅਸੀਂ ਤਾਂ ਗੁਰ ਭਾਈਆਂ, ਸਾਨੂੰ ਤਾਂ ਆਪਣੇ ਕੋਲੋਂ ਸਿੱਖਣ ਨੂੰ ਨਹੀਂ ਮਿਲਦਾ ਕੁਛ। ਅਸੀਂ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਹੈਗੇ, ਕੋਲੋਂ ਐਨ ਲੰਘ ਜਾਂਦੇ ਹਾਂ ਜਿਵੇਂ ਜਾਣਦੇ ਨਹੀਂ ਹੁੰਦੇ ਕਿਸੇ ਨੂੰ ਆਪਾਂ। ਅਤੇ ਇਹ ਪੰਜੇ ਦੂਤਾਂ ਦਾ ਪੂਰਾ ਦੇਖੋ ਤਾਲਮੇਲ ਆ, ਡਿਊਟੀਆਂ ਵੰਡ ਲਈਆਂ ਇਹਨਾਂ ਨੇ ਵੀ ਕਿਹਨੇ ਰਾਜਾ ਬਣਨਾ, ਕਿਹਨੇ ਨਵਾਬ, ਕਿਹਨੇ ਚੌਧਰੀ ਬਣਨਾ ਹੈ, ਸਾਰਾ ਕੁਛ ਸੈੱਟ ਕਰ ਲਿਆ ਇਹਨਾਂ ਨੇ ਆਪਣਾ ਸਿਸਟਮ, ਟੀਮ ਬਣਾ ਕੇ ਚੱਲਦੇ ਆ। ਅਤੇ ਸਾਨੂੰ ਇਸ ਮਨ ਰਾਜੇ ਨੂੰ ਇੱਥੇ ਸਵਾ ਦਿੱਤਾ। ਅਤੇ ਮਹਾਰਾਜ ਸਮਝਾਉਣ ਲੱਗੇ, ਕਹਿੰਦੇ ਗੁਰਬਾਣੀ ਦੇ ਵਿੱਚ ਲੱਭ ਪਾਪ ਦੋਏ ਰਾਜਾ, ਮੈਂ ਤਾਂ ਕੂੜ ਹੋਇਆ ਸਿੱਖਦਾਰ, ਕਾਮ ਨੈਮ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾ। ਹੁਣ ਜਿੰਨੀ ਇਹਦੀ ਰਹੀਅਤ ਸੀਗੀ ਉਹ ਵੀ ਇੰਨੀ ਹੋ ਗਈ। ਜਦੋਂ ਮਨ ਰਾਜਾ ਹੀ ਸੌਂ ਗਿਆ ਅਤੇ ਉਹ ਰਹੀਅਤ ਨੂੰ ਵੀ ਕੋਈ ਪਤਾ ਨਹੀਂ ਲੱਗਦਾ ਪਿਆ ਵੀ ਸਾਡੀ ਸਾਰ ਕਿਹਨੇ ਲੈਣੀ ਆ, ਲੈਣੇ ਵਾਲਾ ਆਪ ਮਸਤ ਹੋ ਕੇ ਸ਼ਰਾਬੀ ਹੋ ਕੇ ਸੁੱਤਾ ਪਿਆ ਹੈ। ਜਦੋਂ ਐਸੀ ਅਵਸਥਾ ਆਪਣੇ ਮਨ ਦੀ ਹੋਈ, ਇਹਨੇ ਕੂੜ ਦਾ ਰਾਜ ਸ਼ੁਰੂ ਕਰ ਦਿੱਤਾ। ਅਤੇ ਆਪਾਂ ਵੇਖਦੇ ਹਾਂ ਜਦੋਂ ਇਹਨਾਂ ਨੇ ਰਾਜ ਸ਼ੁਰੂ ਕਰਨਾ ਕੂੜ ਦਾ, ਇਹਨਾਂ ਨੇ ਧੜੇ ਵੰਡਣੇ ਹੁੰਦੇ ਆ। ਜਦੋਂ ਇਹ ਧੜੇ ਵੰਡਦੇ ਆ ਉਦੋਂ ਇਹ ਕਿਸੇ ਨੂੰ ਇੱਕ ਨਹੀਂ ਰਹਿਣ ਦਿੰਦੇ, ਇਹਨਾਂ ਪਤਾ ਇਕੱਠੇ ਹੋ ਗਏ ਇਹ ਸਾਡੇ 'ਤੇ ਹਮਲਾ ਕਰ ਸਕਦੇ ਆ, ਅਤੇ ਸਾਨੂੰ ਵੰਡ ਦਿੱਤਾ ਇਹਨਾਂ ਸਾਰਿਆਂ ਨੇ। ਕਲਯੁਗ ਮੇਂ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਹਿਮਾਨ ਵਧਾਏ, ਪਰ ਇਹਨਾਂ ਵਿੱਚੋਂ ਜਿਹਨੇ ਵੀ ਸੰਗਤ ਕਰ ਲਈ ਗੁਰੂ ਦੀ, ਗੁਰੂ ਸਾਹਿਬ ਦੇ ਆਖੇ ਲੱਗ ਗਏ, ਉਹਨਾਂ ਦਾ ਇੱਕ ਹੀ ਧੜਾ ਹੋਏਗਾ ਹਰੀ ਪਰਮਾਤਮਾ ਦਾ, ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ, ਹਮਰਾ ਹਰ ਧੜਾ ਜਿਹਨੇ ਧੜੇ ਸਭ ਗਵਾਏ। ਉਹ ਪੰਜਾਂ ਦੇ ਧੜੇ ਵਿੱਚ ਨਹੀਂ ਕਦੀ ਵੀ ਆਉਂਦਾ ਹੈ ਜੀਵ, ਉਹ ਇਸ ਆਕਾਰ ਤੋਂ ਪਹਿਲਾਂ ਕੀ ਕਰਦਾ ਹੈ, ਉਹਨੂੰ ਇਹ ਪਰਮਾਤਮਾ ਦਾ ਰੂਪ ਦਿਸਦਾ ਹੈ, ਆਕਾਰ ਪਾਸੇ ਆ। ਇੱਦਾਂ ਹੀ ਜਿਵੇਂ ਉਦਣ ਬੇਨਤੀ ਕੀਤੀ ਸੀ ਵੀ ਆਪਾਂ ਜਿੰਨੇ ਵੀ ਜੀਵ ਹਾਂ, ਭਾਵੇਂ ਕੋਈ ਕਿਸੇ ਵੀ ਸੰਸਥਾ ਤੋਂ ਹੈਗਾ ਹੈ, ਅਸੀਂ ਪਹਿਲਾਂ ਸਿੱਖ ਹਾਂ ਗੁਰੂ ਦੇ, ਬਾਕੀ ਸੰਸਥਾਵਾਂ ਕੋਈ ਵੀ ਸਾਰੀਆਂ ਬਾਅਦ ਦੇ ਵਿੱਚ। ਪਰ ਜਦੋਂ ਆਪਾਂ ਸਿਸਟਮ 'ਚ ਵਿਚਰਦੇ ਹਾਂ, ਸਾਡੇ ਮੂਹਰੇ ਸਾਡੀ ਆਪਣੀ ਸੰਸਥਾ ਆ ਜਾਂਦੀ ਆ, ਗੁਰੂ ਪਿੱਛੇ ਰਹਿ ਜਾਂਦਾ। ਕੀ ਆਪਾਂ ਇੱਕ ਗੁਰੂ ਦੇ ਸਿੱਖ ਹਾਂ ਜਾਂ ਇੱਕ ਆਪਾਂ ਸੰਸਥਾ ਦੇ ਸਿੱਖ ਹਾਂ, ਬੋਲ ਕੇ ਦੱਸੋ ਜੀ। ਸੋ ਪਹਿਲਾਂ ਗੁਰੂ ਦੀ ਬਾਣੀ ਦਾ ਉਪਦੇਸ਼ ਆ, ਫਿਰ ਕਿਸੇ ਵੀ ਜੱਥੇ ਦੀ ਕੋਈ ਵੀ ਹੈ ਮਰਿਆਦਾ ਏ, ਕੋਈ ਸਿਸਟਮ, ਉਹ ਬਾਅਦ ਦੀਆਂ ਗੱਲਾਂ ਨੇ। ਸਾਨੂੰ ਇਹਨਾਂ ਨੇ ਇੱਕ ਨਹੀਂ ਹੋਣ ਦੇਣਾ, ਚੇਤਾ ਰੱਖਿਓ। ਵੇਖੋ ਦੇਖੋ ਆਪਾਂ ਸਾਰੇ ਸਿੱਖ ਹੀ ਲੱਗਦੇ ਹਾਂ, ਜਦੋਂ ਆਪਾਂ ਵਿਚਰਦੇ ਹਾਂ ਫਿਰ ਆਪਾਂ ਕਹਿੰਦੇ ਤੂੰ ਕਿਹੜੇ ਜੱਥੇ ਦਾ ਭਾਈ, ਤੂੰ ਫਲਾਣੇ ਜੱਥੇ ਦਾ, ਫਲਾਣੀ ਸੰਸਥਾ ਦਾ, ਫਲਾਣੀ ਔਰਗਨਾਈਜੇਸ਼ਨ ਦਾ। ਗੁਰੂ ਦਾ ਤਾਂ ਫਿਰ ਰਹਿ ਹੀ ਨਹੀਂ ਗਿਆ। ਨਾ ਹੋਣ ਕਰਕੇ ਅਸੀਂ ਅੱਜ ਇਹਨਾਂ ਵਿਦੇਸ਼ਾਂ 'ਚ ਕਹਿ ਲਓ, ਜਿਵੇਂ ਆਹ ਪ੍ਰਦੇਸ਼ ਆ ਨਾ, ਆਹ ਪ੍ਰਦੇਸ਼ ਆ, ਪ੍ਰਦੇਸ਼ ਵਿੱਚ ਆਪਾਂ ਕਦੀ ਇਕੱਠੇ ਹੋ ਹੀ ਨਹੀਂ ਸਕਦੇ। ਪ੍ਰਦੇਸ਼ 'ਚ ਨਾ ਇਕੱਠੇ ਹੋਣ ਕਰਕੇ ਸਾਨੂੰ ਫਿਰ ਕੀ ਆ, ਇਹ ਵੰਡੀਆਂ ਪਾ ਕੇ ਰੱਖਦੇ ਆ, ਸਾਨੂੰ ਇੱਕ ਹੋਣ ਹੀ ਨਹੀਂ ਦਿੰਦੇ। ਜੇ ਤੁਹਾਡੀ ਬਾਣੀ ਇੱਕ ਆ, ਜੇ ਤੁਹਾਡਾ ਗੁਰੂ ਇੱਕ ਆ, ਫਿਰ ਤੁਹਾਡੀ ਸੋਚ ਇੱਕ ਕਿਉਂ ਨਹੀਂ ਹੈਗੀ? ਇੱਕ ਆ ਬਾਣੀ, ਇੱਕ ਗੁਰ ਇੱਕੋ ਸ਼ਬਦ ਵਿਚਾਰ, ਵੀ ਸ਼ਬਦ ਦੀ ਵਿਚਾਰ ਤਾਂ ਇੱਕ ਨਹੀਂ ਹੈ, ਕੋਈ ਕਹਿੰਦਾ ਬਾਣੀ ਦੇ ਇਹ ਵੀ ਅਰਥ ਆ ਜੀ, ਦੂਜਾ ਕਹਿੰਦਾ ਬਾਣੀ ਦੇ ਇਹ ਅਰਥ ਆ, 50 ਜੀਵ ਆਣਗੇ ਕਥਾ ਕਰਨ, ਸਭ ਦੇ ਅਰਥ ਵੱਖੋ ਵੱਖਰੇ, ਸਾਨੂੰ ਭੰਬਲ ਭੁੱਸੇ ਹੀ ਪਾ ਕੇ ਚਲੇ ਗਏ, ਠੀਕ ਹੈ ਜੀ। ਜੇ ਇਸ ਮੁੱਦੇ 'ਤੇ ਵਿਚਾਰ ਇੱਕ ਕਿਉਂ ਨਹੀਂ ਹੁੰਦੀ, ਕਿਉਂਕਿ ਜਦੋਂ ਤੁਸੀਂ ਇਸ ਤ੍ਰਿਲੋਕੀ ਦੇ ਵਿੱਚ ਮਾਇਆ 'ਚ ਬਹਿ ਕੇ ਵਿਚਾਰ ਕਰੋਗੇ ਉਦੋਂ 50 ਵਿਚਾਰਾਂ ਹੋਣਗੀਆਂ। ਜਦੋਂ ਤੁਹਾਨੂੰ ਇਹ ਪਤਾ ਲੱਗੇ ਵੀ ਗੁਰਬਾਣੀ ਪ੍ਰਗਟ ਕਿੱਥੋਂ ਹੋ ਰਹੀ ਆ, ਜਿਹੜੀ ਬਾਣੀ ਆ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ, ਇੱਦਾਂ ਨਹੀਂ ਲਿਖੀ ਗਈ ਉਹ ਵੀ ਆਏ ਤਾਂ ਕਲਮ ਫੜਿਆ ਭਗਤਾਂ ਨੇ ਲਿਖਤੀ ਗੁਰੂ ਸਾਹਿਬਾਂ, ਨਹੀਂ, ਇਹਨਾਂ ਨੇ ਪ੍ਰਵਾਨਗੀ ਲਈ ਪਰਮਾਤਮਾ ਤੋਂ। ਜਦੋਂ ਸਾਡਾ ਮਨ ਅਭਿਆਸ ਕਰਕੇ ਨਾਮ 'ਚ ਸਮਾ ਕੇ ਇੱਥੇ ਸਨਮੁਖ ਹੁੰਦਾ ਨਾ ਜੀ, ਸਨਮੁਖ ਹੋ ਕੇ ਬਾਣੀ ਉਚਾਰਨ ਕੀਤੀ ਗਈ, ਜਿਹੜੀ ਬਾਣੀ ਲਿਖੀ ਗਈ ਆ, ਫਿਰ ਜਦੋਂ ਪਰਮਾਤਮਾ ਨੇ ਪ੍ਰਵਾਨਗੀ ਦਿੱਤੀ, ਉਹ ਕਿਉਂ ਦਿੱਤੀ, ਕਿਉਂਕਿ ਇਹ ਗੁਰਮੁਖ ਨਾਮ 'ਚ ਸਮਾਏ ਹੋਏ ਸੀਗੇ, ਇਹ ਪ੍ਰਕਾਸ਼ 'ਚ ਸਮਾਏ ਹੋਏ ਸੀ, ਅਤੇ ਜਿਹੜੇ ਗੁਰਮੁਖ ਨਾਮ 'ਚ ਸਮਾਏ ਹੁੰਦੇ, ਪ੍ਰਕਾਸ਼ 'ਚ ਸਮਾਏ ਹੁੰਦੇ, ਉਹਨਾਂ ਦੀ ਬਾਣੀ ਵਿੱਚ ਵੀ ਪ੍ਰਕਾਸ਼ ਹੁੰਦਾ ਹੈ। ਅਤੇ ਜਿਹੜੇ ਨਾਮ 'ਚ ਸਮਾ ਗਏ, ਨਾਮ ਤਾਂ ਸਾਰੇ ਕਿਤੇ ਹੀ ਆ, ਗੁਰਮੁਖ ਨਾਲੰਗ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ, ਸਾਰੇ ਕਿਤੇ ਸਮਾਏ ਹੋਏ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਦੋਂ ਹੁਣ ਆਪਾਂ ਇਹ ਬਾਣੀ ਨੂੰ ਉੱਥੋਂ ਲਿਆ ਗਿਆ, ਮੋਹਰ ਲਾਤੀ, ਜੇ ਆਪਾਂ ਮਹਾਰਾਜ ਦਾ ਦਰਸ਼ਨ ਕਰਦੇ ਹਾਂ ਨਾ, ਇਹਨਾਂ ਵਿੱਚ ਵੀ ਪ੍ਰਕਾਸ਼ ਆ, ਪੜ੍ਹਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਪਵਿੱਤਰ ਸਰੂਪ, ਇਕੱਲੇ ਬਚਨ ਨਾ ਸਮਝੋ, ਇਹ ਪ੍ਰਕਾਸ਼ ਰੂਪ ਬਚਨ ਨੇ, ਜਿਹੜੇ ਗੁਰਮੁਖਾਂ ਦਾ ਮਨ ਜਾਗਦਾ ਉਹ ਸਾਕਸ਼ਾਤ ਜਦੋਂ ਮਹਾਰਾਜ ਦੇਖਦੇ ਉਹ 'ਚ ਪ੍ਰਕਾਸ਼ ਦੇ ਦਰਸ਼ਨ ਹੁੰਦੇ ਆ। ਇਹ ਸਾਡੇ ਵਾਂਗੂ ਆ, ਜਿਵੇਂ ਕੱਪੜਾ ਹੈ ਨਾ, ਆਪਾਂ ਸਾਡੇ ਕੱਪੜਾ ਪਾਇਆ ਸਾਡੇ ਸਰੀਰ 'ਤੇ, ਆਪਾਂ ਜੋਤ ਸਰੂਪੀ, ਇੱਦਾਂ ਮਹਾਰਾਜ ਨੂੰ ਕੱਪੜਾ ਪਾਇਆ ਹੋਇਆ, ਪਰ ਕੀ ਆ, ਉਹ ਵੀ ਜੋਤ ਸਰੂਪੀ ਆ। ਜਿਵੇਂ ਸਾਨੂੰ ਸਾਡੀ ਜੋਤ ਨਹੀਂ ਦਿਖਦੀ ਕਿਸੇ ਨੂੰ, ਇੱਦਾਂ ਸਾਨੂੰ ਗੁਰੂ ਸਾਹਿਬ ਜੋਤ ਵੀ ਨਹੀਂ ਦਿਖਦੀ ਕਿਸੇ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਅੰਨੇ ਹੋ। ਗੁਰਬਾਣੀ ਦੇ ਵਿੱਚ ਸਾਨੂੰ ਅਕਲ ਅਤੇ ਜੋਤ ਕਲਾ ਦਾ ਇਸਤੇਮਾਲ ਕਰਨਾ ਦੱਸਿਆ ਗਿਆ ਸਾਰਿਆਂ ਨੂੰ, ਜੇ ਅਕਲ ਕਲਾ ਅਤੇ ਇੱਕ ਜੋਤ। ਹੁਣ ਜੇ ਮੰਨ ਲਓ ਆਪਾਂ ਕਿਤੇ ਹਨੇਰੇ 'ਚ ਜਾਂਦੇ ਹਾਂ, ਆਪਾਂ ਨੂੰ ਜੋਤ ਦਾ ਇਸਤੇਮਾਲ ਨਹੀਂ ਆਉਂਦਾ, ਭਾਵ ਵੀ ਆਪਣੀ ਜੋਤ ਨਹੀਂ ਕੰਮ ਕਰਦੀ, ਅਕਲ ਦਾ ਕੰਮ ਕਰਦੀ ਆ ਨਾ ਆਪਣੀ, ਆਪਾਂ ਕਹਿੰਦੇ ਭਾਈ ਧਿਆਨ ਚੱਲੇ ਅੱਗੇ ਖੱਡਾ ਡਿੱਗ ਨਾ ਜਾਈਂ। ਜਿਹੜਾ ਅੰਨਾ ਹੁੰਦਾ ਉਹਦੇ ਹੱਥ 'ਚ ਡਗੋਰੀ ਹੁੰਦੀ ਆ, ਉਹ ਟੋ ਟੋ ਕੇ ਚੱਲਦਾ, ਮੈਂ ਕਿਹਾ ਡਿੱਗ ਨਾ ਜਾਵਾਂ, ਗਿਆਨ ਹੈਗਾ ਉਹਨੂੰ। ਇਸੇ ਪ੍ਰਕਾਰ ਮਹਾਰਾਜ ਕਹਿ ਰਹੇ ਆ ਵੀ ਆਪਾਂ ਨੂੰ ਸਾਰੀ ਗੱਲਾਂ ਦਾ ਪਤਾ ਹੈ ਵੀ ਸਿਮਰਨ ਕਰਨਾ ਜ਼ਰੂਰੀ ਆ, ਨਾਮ ਜਪਣਾ ਜ਼ਰੂਰੀ ਆ, ਇਹ ਤ੍ਰੈ ਗੁਣ ਹੁੰਦੇ ਆ ਨਾਮ ਸਾਡੇ ਅੰਦਰ ਪਰਮਾਤਮਾ, ਪਰ ਆਪਾਂ ਜਾਣ ਬੁੱਝ ਕੇ ਅੰਨੇ ਬਣ ਜਾਂਦੇ ਹਾਂ, ਉਹਨੂੰ ਕਹਿੰਦੇ ਅਕਲ ਦੇ ਅੰਨੇ। ਅਤੇ ਮਹਾਰਾਜ ਕਹਿੰਦੇ ਅੰਧੇ ਅਕਲੀ ਬਾਹਰੀ ਤਿੰਨ ਸਿਉਂ ਕਿਆ ਕਹੀਏ, ਬਿਨ ਗੁਰ ਪੰਥ ਨਾ ਸੁਝਈ ਕਿਤੇ ਵੀ ਤਾਂ ਨਿਰਭਈਏ, ਬਿਨਾਂ ਗੁਰੂ ਤੋਂ ਤੁਹਾਨੂੰ ਉਹ ਮਾਰਗ ਦਾ ਪਤਾ ਨਹੀਂ ਲੱਗਣਾ। ਜੇ ਦਿਖਦਾ ਨਹੀਂ, ਅਕਲ ਅਕਲਾ ਦਾ ਕੰਮ ਕਰਦੀ ਆਪਣੀ, ਉਹਦੀ ਵਰਤੋਂ ਕਰ ਲਓ। ਪਰ ਮਹਾਰਾਜ ਕਹਿੰਦੇ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕਿ ਕੁਸਲਾਤ ਹਾਥ ਦੀਪ ਕੂਏ ਪਰੇ। ਹੱਥ 'ਚ ਦੀਵਾ ਹੋਣ ਦੇ ਬਾਵਜੂਦ ਵੀ ਅਸੀਂ ਖੂਹ 'ਚ ਡਿੱਗਦੇ ਪਏ ਹਾਂ, ਪਰ ਪਤਾ ਨਹੀਂ ਨਿਕਲਣਾ ਕਿਵੇਂ ਆ, ਕਿਉਂਕਿ ਅਸੀਂ ਇੱਕ ਲੋਕ ਲੱਜਾ ਹੁੰਦੀ ਆਪਣੀ। ਇਹ ਪਹਿਲਾਂ ਬੇਨਤੀ ਕੀਤੀ ਮੈਂ ਜੱਥਿਆਂ ਦੀ, ਕਿਸੇ ਵੀ ਔਰਗਨਾਈਜੇਸ਼ਨ ਦੀ, ਇਹ ਲੋਕ ਲੱਜਾ ਏ ਵੀ ਕਹੇਗਾ ਵੀ ਤੂੰ ਸਾਡੇ ਇਲਾਕੇ ਦਾ, ਸਾਡੀ ਐਸੋਸੀਏਸ਼ਨ ਦਾ ਬੰਦਾ ਹੈ, ਤੂੰ ਉੱਧਰ ਕਿਵੇਂ ਚਲਾ ਗਿਆ। ਉਹਨੂੰ ਲੋਕ ਲੱਜਾ ਮਾਰਦੀ ਆ ਵੀ ਮੈਨੂੰ ਕਿਤੇ ਛੇਕ ਨਾ ਦੇਣ। ਪਰ ਸੋਚ ਦੀ ਗੱਲ ਆ ਵੀ ਜਦੋਂ ਅਸੀਂ ਗੁਰੂ ਦੇ ਕੋਲ ਆ ਕੇ ਗੁਰੂ ਦੇ ਨਾ ਹੋਏ, ਫਿਰ ਕਿਸੇ ਬੰਦੇ 'ਤੇ ਕਿੱਥੋਂ ਆਪਾਂ ਹੋ ਜਾਵਾਂਗੇ। ਇਸ ਕਰਕੇ ਗੁਰੂ ਸਾਹਿਬ ਪਹਿਲਾਂ ਸਾਨੂੰ ਸਾਰਿਆਂ ਨੂੰ, ਗੁਰੂ ਸਾਹਿਬ ਸਾਨੂੰ ਇੰਨਾ ਪ੍ਰੇਮ ਸਿਖਾਉਂਦੇ ਆ ਨਾ ਸਾਰਿਆਂ ਨੂੰ, ਤੁਸੀਂ ਤਾਂ ਜਾਨਵਰਾਂ 'ਚ ਵੀ ਰੱਬ ਨੂੰ ਦੇਖ ਸਕਦੇ ਹੋ। ਕਹਿੰਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਦਿਖਦਾ ਹੈ ਰੱਬ ਉਹਨਾਂ ਦੇ ਵਿੱਚ ਵੀ, ਪਰ ਸਾਨੂੰ ਦੇਖਣ ਦੀ ਦ੍ਰਿਸ਼ਟੀ ਨਹੀਂ ਹੈਗੀ, ਜੋਤ ਨਹੀਂ ਕੰਮ ਕਰਦੀ ਪਈ ਆਪਣੀ, ਠੀਕ ਹੈ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਆ ਜਾਏਗਾ ਨਾ, ਤੇਰੀ ਜੋਤ ਵੀ ਕੰਮ ਕਰ ਸਕਦੀ, ਜਿਵੇਂ ਮੇਰੇ ਐਨਕਾਂ ਲੱਗੀਆਂ। ਹੁਣ ਜੇ ਕਿਸੇ ਦੇ ਕੋਈ ਚਿੱਟਾ ਮੋਤੀ ਆ ਜਾਂਦਾ, ਜਾਲਾ ਆ ਜਾਂਦਾ, ਉਹ ਕੀ ਕਰਦੇ ਆ, ਲੇਜ਼ਰ ਨਾਲ ਸਾਫ਼ ਕਰ ਦਿੰਦੇ ਆ, ਉਹਨੂੰ ਦਿਖਣਾ ਸ਼ੁਰੂ ਹੋ ਜਾਂਦਾ ਅੱਗੇ। ਇੱਦਾਂ ਗੁਰੂ ਸਾਹਿਬ ਸਮਝਾ ਰਹੇ ਗੁਰਬਾਣੀ ਦੇ ਵਿੱਚ, ਕਹਿੰਦੇ ਗੁਰੂ ਸਾਹਿਬ ਜਿਹੜਾ ਤੇਰੇ ਅੱਗੇ ਇਹ ਭਰਮ ਦਾ ਦੁਬਧਾ ਦਾ ਪਰਦਾ ਆ ਗਿਆ ਨਾ, ਉਹ ਲਾਹ ਸਕਦੇ ਆ। ਤੂੰ ਜਾ ਕੇ ਚੈੱਕਅਪ ਦਾ ਕਰਾ ਆਪਣਾ, ਜਿਵੇਂ ਡਾਕਟਰ ਕੋਲ ਜਾਈਏ ਨਾ ਆਪਾਂ। ਕਹਿੰਦੇ ਮੈਂ ਫਲਾਣੇ ਡਾਕਟਰ ਬਾਰੇ ਸੁਣਿਆ ਹੈ, ਕਹਿੰਦੇ ਉਹ ਅੱਖਾਂ ਦਾ ਬਹੁਤ ਵਧੀਆ ਇਲਾਜ ਕਰਦਾ। ਇੱਦਾਂ ਹੀ ਸਾਨੂੰ ਮਾਣ ਹੋਣਾ ਚਾਹੀਦਾ, ਬਾਈ ਜੇ ਅੰਨਾ ਹੋ ਗਏ ਨਾ ਆਪਾਂ, ਗੁਰੂ ਸਾਹਿਬ ਬੈਠੇ ਆ ਵੀ ਮੇਰਾ ਵੈਦ ਗੁਰੂ ਗੋਬਿੰਦ, ਉਹਨਾਂ ਨੇ ਮੇਰਾ ਇਲਾਜ ਕਰ ਦੇਣਾ ਹੈ। ਇਹ ਮੇਰੇ ਹੀ ਭਾਈ ਆ, ਮੇਰੇ ਸੰਗੀ ਸਾਥੀ ਨੇ, ਮੈਂ ਕਿਉਂ ਦੁਬਧਾ ਕਰਦਾ ਇਹਨਾਂ ਦੇ ਨਾਲ, ਮੈਂ ਕਿਉਂ ਲੜਾਈ ਕਰਨਾ ਚਾਹੁੰਦਾ ਇਹਨਾਂ ਦੇ ਨਾਲ। ਇਹਨਾਂ ਦਾ ਸਾਥ ਲੈ ਕੇ ਤਾਂ ਆਪਾਂ ਪੰਜਾਂ ਨਾਲ ਯੁੱਧ ਕਰਨਾ ਹੈ। ਤਾਂ ਹੀ ਤਾਂ ਕਹਿੰਦੇ ਹੋਂ ਗਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਗੁਰੂ ਨੂੰ ਮਿਲ ਕੇ ਉਹ ਉੱਚੀ ਸਥਾਨ 'ਤੇ ਤੁਹਾਨੂੰ ਇਹ ਸੰਗਤ ਨਹੀਂ ਲੈ ਕੇ ਜਾਣਾ ਹੈ, ਉੱਦਾਂ ਨਹੀਂ ਜਾ ਸਕਦੇ ਆਪਾਂ। ਪਰ ਗਸਾਈ ਦੇ ਪਹਿਲਵਾਨ ਤਾਂ ਬਣੋ, ਅਖਾੜੇ ਵਿੱਚ ਆ ਕੇ ਮੱਚੋ ਤਾਂ ਸਹੀ ਆਪਾਂ, ਠੀਕ ਹੈ ਜੀ। ਅਖਾੜੇ 'ਚ ਆਉਣ ਦਾ ਡਰ ਲੱਗਦਾ ਆਪਾਂ ਨੂੰ, ਵੀ ਪਤਾ ਨਹੀਂ ਕੀ ਹੈ, ਕਿਹੜੀ ਚੀਜ਼ ਸਿਖਾਉਣੀ ਅਖਾੜੇ ਦੇ ਵਿੱਚ। ਅਖਾੜੇ ਤੁਹਾਨੂੰ ਸਿਰਫ ਦੋ ਪੇ ਸਿਖਾਏ ਜਾਂਦੇ ਆ, ਵੀ ਦੁਬਧਾ ਕਿਵੇਂ ਛੱਡਣੀ ਆ, ਨਿੰਦਿਆ ਚੁਗਲੀ ਕਿਵੇਂ ਛੱਡਣੀ ਆ, ਹੋਮੇ ਅਤੇ ਲੋਕ ਲੱਜਾ ਤੋਂ ਕਿਵੇਂ ਰਹਿਤ ਹੋਣਾ ਆਪਾਂ ਸਾਰਿਆਂ ਨੇ, ਇਹਦੇ ਦੋ ਪੇਜ ਨੇ, ਕਿਵੇਂ ਧਿਆਨ ਬਦਲਣਾ ਆਪਾਂ ਸਾਰਿਆਂ ਨੇ। ਪਰ ਕੀ ਆ, ਅਸੀਂ ਗੁਰੂ ਸਾਹਿਬ ਕੋਲ ਆਉਂਦੇ ਤਾਂ ਜ਼ਰੂਰ ਹਾਂ ਪਰ ਪੁੱਛਦੇ ਨਹੀਂ ਹੈ। ਪਰ ਮਹਾਰਾਜ ਕਹਿੰਦੇ ਜਦੋਂ ਆਪਾਂ ਬਿਨਾਂ ਪੁੱਛਿਆ ਨਾ ਮੱਥਾ ਟੇਕਿਆ ਆਪਾਂ, ਕਈ ਗੁਰਮੁਖ ਪਰਿਕਰਮਾ ਵੀ ਕਰਦੇ, ਕੋਈ ਸੱਜੋ ਕੋਈ ਖੱਬਿਓ ਕਰਦਾ, ਸਭ ਦਾ ਆਪੋ ਆਪਣਾ। ਪਰ ਕੀ ਤੋਂ ਬਿਨਾਂ ਪੁੱਛਿਆ ਜਾਂਦੇ ਪਿੱਛੋਂ ਆਵਾਜ਼ ਮਾਰਦੇ ਆ, ਕਹਿੰਦੇ ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਏਤੀ ਨਾ ਜਾਣੋ ਕੇਤੀ ਕਮੁੱਦਰ ਚਲਤੇ, ਖਬਰ ਨਾ ਪਾਇਓ। ਕਹਿੰਦੇ ਕਾਕਾ ਮੇਰੀ ਗੱਲ ਸੁਣ ਕੇ ਤਾਂ ਜਾ, ਤੈਨੂੰ ਕਿੰਨੇ ਯੁੱਗ ਬੀਤ ਗਏ ਸੰਸਾਰ 'ਤੇ ਆਇਆ ਨੂੰ, ਤੂੰ ਮੇਰੇ ਕੋਲ ਵੀ ਤੈਨੂੰ ਸਾਰੀ ਉਮਰ ਹੋ ਗਈ ਆ, ਪਰ ਤੂੰ ਆਪਣੇ ਆਪ ਬਾਰੇ ਕਦੀ ਪੁੱਛਦਾ ਹੀ ਨਹੀਂ ਹੈਗਾ ਵੀ ਤੂੰ ਕੌਣ ਆ। ਕਤਕੀ ਮਾਈ ਬਾਪ ਕਤ ਕੇਰਾ ਕਿਦੋਂ ਥਾਵੋਂ, ਹਮ ਆਏ ਆਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਾਮੋਂ ਪਾਏ, ਵੀ ਤੂੰ ਕਿਹੜੇ ਕੰਮ ਵਾਸਤੇ ਮੇਰੇ ਕੋਲ ਆਇਆ ਸੀ, ਕੋਈ ਵਿਚਾਰ ਨਹੀਂ। ਈਵਨ ਸਾਡੇ ਸਰੀਰ ਨੂੰ ਇਹ ਸਵਾਲ ਕਰਦੇ ਆ, ਨਿੱਤ ਪੜ੍ਹਦੇ ਆਪਾਂ ਆਨੰਦ ਸਾਹਿਬ ਦੀ ਬਾਣੀ 'ਚ, ਦੱਸਿਓ ਨਾ ਦੱਸੋ ਸਾਰੇ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਆ, ਸਵਾਲ ਕਰਦੇ ਸਰੀਰ ਨੂੰ, ਕਿਹੜਾ ਕਰਦੇ ਆ ਜੀ, ਇਹ ਸਰੀਰਾਂ ਮੇਰਿਆ ਇਸ ਜਗਮੇ ਆਏ ਕੇ ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰ ਜਾ ਤੂੰ ਜਗਮੇ ਆਇਆ। ਉਹ ਹਰੀ ਉਹ ਮਾਤਾ ਵਿਦ ਨੂੰ ਰਚਨ ਕੀਤਾ ਤੇਰਾ, ਉਹੀ ਕਹਿੰਦੇ ਮਨ 'ਚ ਨਹੀਂ ਵਸਾ ਸਕਿਆ। ਆਪਾਂ ਸਿਮਰਨ ਦੀ ਗੱਲ ਕਰਦੇ ਵੀ ਬੋਲੋ ਆ ਗੁਰੂ, ਇਹ ਤੁਹਾਡੇ ਅੰਦਰੇ ਵੱਸਦਾ ਪਿਆ ਏ, ਅਸੀਂ ਵਸਾਉਣਾ ਨਹੀਂ ਚਾਹੁੰਦੇ। ਦੇਹੀ ਨੂੰ ਸਵਾਲ ਕਰਤਾ, ਇਹ ਕਹਿੰਦੀ ਮੈਂ ਕੀ ਕਰਾਂ, ਮੈਂ ਜਿਹਦੇ ਪੱਲੇ ਪੈ ਗਈ ਉਹੀ ਆ ਕੇ ਸੌਂ ਗਿਆ ਇੱਥੇ। ਮਨ ਦਾ ਫਰਜ਼ ਬਣਦਾ ਬੋਲਣਾ, ਇਹ ਬੋਲੇਗੀ, ਠੀਕ ਹੈ ਨਾ ਜੀ। ਸੰਸਾਰ ਦੀਆਂ ਗੱਲਾਂ ਕਰਦੇ ਨਾ ਆਪਾਂ ਸਾਰੇ ਜਾਣੇ ਲਗਾਤਾਰ, ਤਿੰਨ ਤਿੰਨ ਚਾਰ ਚਾਰ ਘੰਟੇ ਕਰਦੇ ਹਾਂ, ਉਦੋਂ ਕਿਵੇਂ ਬੋਲ ਪੈਂਦੀ ਆ। ਜਦੋਂ ਇਹਦੀ ਆਮ ਜਪਣ ਦੀ ਵਾਰੀ ਆਉਂਦੀ ਆ, ਇਹ ਪੰਜੇ ਕਹਿੰਦੇ ਰਹਿਣ ਦੇ ਨਾ ਬੋਲ ਤੂੰ, ਕਿਉਂਕਿ ਇਹ ਚਾਹੁੰਦੇ ਨਹੀਂ ਹੈ ਵੀ ਇਹ ਵੀ ਦਰਗਾਹ ਜਦੋਂ ਜਾਣਗੇ ਤੱਤ ਇਹ ਵੀ ਸ਼ਰਮਿੰਦੇ ਹੋਣ ਵੀ ਕਿਹੋ ਜਿਹੇ ਬੰਦੇ ਦਾ। ਕਹਿੰਦੇ ਆਪਾਂ ਗੁਰਬਾਣੀ ਵਿੱਚ ਵੀ ਪੰਜ ਕਹਿੰਦੇ ਪੰਜ ਤੱਤ ਸੁਣੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ, ਵੀ ਜਿਹੜੀ ਦੇਹ ਨਾਲ ਜੋੜਿਆ ਸੀ ਉਹ ਵੀ ਸ਼ਰਮਿੰਦੀ ਹੋ ਜਾਵੇ ਉੱਥੇ ਜਾ ਕੇ, ਇਹਨੇ ਤਾਂ ਹੋਣਾ ਹੀ ਹੋਣਾ ਹੈ, ਇਹਦੇ ਤਾਂ ਲਾਣ ਤਾਂ ਪੈਣੀਆਂ, ਇਹਦੇ ਵੀ ਨਾਲ ਪੈਣ। ਐਸੀ ਅਵਸਥਾ ਆਪਣੇ ਮਨ ਦੀ ਕਰ ਦਿੱਤੀ ਆ, ਅਸੀਂ ਇਹ ਵੀ ਅਪਵਿੱਤਰ ਰੱਖੀ ਹੋਈ ਆ। ਅਤੇ ਗੁਰਮੁਖ ਪਿਆਰਿਓ, ਮਨ ਤਾਂ ਆਪਣਾ ਹੈ ਹੀ ਅਪਵਿੱਤਰ, ਇਹਨੂੰ ਇੰਨਾ ਸਵਾਲ ਕਰਦੇ ਪਰ ਆਪਾਂ ਕੀ ਗੁਰਬਾਣੀ ਵਿਚਾਰਦੇ ਨਹੀਂ ਹੈਗੇ, ਸਿਰਫ ਪੜ੍ਹ ਰਹੇ ਹਾਂ। ਕਹਿਣ ਦਾ ਮਕਸਦ ਇਹ ਨਹੀਂ ਆਪਾਂ ਬਾਣੀ ਕਿਉਂ ਪੜ੍ਹਨੀ ਜਾਂ ਨਹੀਂ ਪੜ੍ਹਨੀ, ਮਕਸਦ ਆ ਵੀ ਬਾਣੀ ਤੁਸੀਂ ਪੜ੍ਹਦੇ ਹੋ, ਜੀਵਨ ਤੁਹਾਡਾ ਕਿੰਨਾ ਕੁ ਬਣਿਆ ਹੈ, ਗੁਰੂ ਨੇ ਤੁਹਾਡਾ ਜੀਵਨ ਬਣਾਉਣਾ, ਗੁਰੂ ਦੀ ਬਾਣੀ ਨੇ ਤੁਹਾਡਾ ਜੀਵਨ ਬਣਾਉਣਾ, ਪਰ ਗੁਰੂ ਦੀ ਬਾਣੀ ਦਾ ਜੇ ਅਮਲੀ ਜਾਮਾ ਹੀ ਨਹੀਂ ਪਾ ਰਹੇ ਫਿਰ ਜੀਵਨ ਕਿੱਥੋਂ ਬਣ ਜਾਏਗਾ। ਕਹਿੰਦੇ ਤੇਰੇ ਤਾਂ ਮਨ ਦੀ ਐਸੀ ਅਵਸਥਾ ਹੋਣੀ ਚਾਹੀਦੀ ਆ, ਕਹਿੰਦੇ ਜਿਵੇਂ ਇੱਕ ਅਮਲੀ ਹੁੰਦਾ ਨਾ, ਉਹ ਅਮਲ ਤੋਂ ਬਗੈਰ ਮਰ ਜਾਂਦਾ, ਉਹ ਘਰ ਦੇ ਭਾਂਡੇ ਕੀ ਸਾਰਾ ਕੁਛ ਵੇਚ ਦਿੰਦਾ, ਮੈਨੂੰ ਕਿਤੋਂ ਅਮਲ ਮਿਲ ਜਾਵੇ, ਨਹੀਂ ਮੈਂ ਮਰ ਜਾਣਾ ਮੈਂ ਤਾਂ। ਮੈਂ ਇੱਦਾਂ ਮਹਾਰਾਜ ਕਹਿੰਦੇ ਬਿਨ ਨਾਵੈ ਮਰ ਜਾਈਏ ਮੇਰੇ ਠਾਕੁਰ ਜਿਉਂ ਅਮਲੀ ਅਮਲ ਲਭਾਨਾ। ਦੋਸਤਾਂ ਮਰ ਜਾਓ ਇੱਦਾਂ, ਜਿਹੜੇ ਨਾਮ ਦੀ ਗੱਲ ਗੁਰਬਾਣੀ ਕਰ ਰਹੇ, ਮੈਂ ਤਾਂ ਮਰ ਜਾਵਾਂ ਉਹਦੇ ਬਗੈਰ, ਮੈਨੂੰ ਨਾਮ ਦਿਓ ਜੀ। ਤਾਂ ਹੀ ਕਹਿੰਦੇ ਆ ਨਾਨਕ ਕੇ ਘਰ ਕੇਵਲ ਨਾਮ। ਜਦੋਂ ਆਪਾਂ ਮੰਗਦੇ ਨਹੀਂ ਨਾਮ ਦੀ ਦਾਤ ਮਹਾਰਾਜ ਤੋਂ, ਤਾਂ ਮਹਾਰਾਜ ਕਹਿੰਦੇ ਉਹਨੂੰ ਲੋੜ ਹੀ ਨਹੀਂ ਹੈਗੀ। ਫਿਰ ਆਪਾਂ ਉੱਤੋਂ ਪਤਾ ਕੀ ਉੱਤਰ ਦਿੰਦੇ, ਆਪੇ ਮਹਾਰਾਜ ਦਿਆ ਕਰੇ, ਜਦੋਂ ਸਮਾਂ ਹੋਊਗਾ ਦੇ ਦੇਣਗੇ, ਚੱਲ ਪਾਂਗੇ। ਜਿਹੜਾ ਬੰਦਾ ਲੈਣ ਦਾ ਚਾਹਵਾਨ ਨਹੀਂ ਹੈ, ਉਹਦੇ ਮੂੰਹ 'ਚ ਬੁਰਕੀਆਂ ਨਹੀਂ ਪਾਈਆਂ ਜਾ ਸਕਦੀਆਂ, ਉਹਨੂੰ ਭੁੱਖੇ ਨਹੀਂ ਹੈਗੀ। ਜਿਹਨੂੰ ਭੁੱਖ ਆ ਉਹ ਤਾਂ ਆਪ ਥਾਲ ਫੜ ਕੇ ਬਹਿ ਜਾਏਗਾ, ਮੈਨੂੰ ਭੁੱਖ ਲੱਗੀ ਭਾਈ ਪ੍ਰਸ਼ਾਦਾ ਛਕਾਓ। ਅਤੇ ਜਿਹਨੂੰ ਭੁੱਖੇ ਨਹੀਂ ਹੈਗੀ, ਉਹਨੇ ਮੰਗਣਾ ਕਿ ਗੁਰੂ ਕੋਲੋਂ ਆ ਕੇ ਸੰਸਾਰ ਦੀਆਂ ਚੀਜ਼ਾਂ ਮੰਗੇਗਾ, ਉਹ ਨਾਮ ਨਹੀਂ ਕਦੀ ਮੰਗੇਗਾ। ਜਿਹਨੂੰ ਨਾਮ ਦਾ ਭੇਦ ਨਹੀਂ, ਉਹ ਨਾਮ ਕਦੀ ਮੰਗਦਾ ਵੀ ਨਹੀਂ ਹੈਗਾ। ਇਸ ਕਰਕੇ ਜਿਹੜੀ ਤੁਸੀਂ ਵਸਤੂ ਲੈਣੀ ਆ, ਦੇਖੋ ਸੰਸਾਰੀ ਵਸਤੂ ਦਾ ਆਪਾਂ ਨੂੰ ਪਤਾ ਹੈ ਨਾ, ਘਰ ਦਾ, ਦੁੱਧ ਦਾ, ਪੁੱਤ ਦਾ, ਕਾਰੋਬਾਰ ਦਾ, ਉਹ ਮੰਗਦੇ ਹਾਂ, ਪਤਾ ਕਿਹੜੀ ਚੀਜ਼ ਚਾਹੀਦੀ। ਹੁਣ ਜਦੋਂ ਅਸੀਂ ਗੁਰੂ ਸਾਹਿਬ ਕੋਲ ਨਾਮ ਮੰਗਣਾ, ਪਹਿਲਾਂ ਘੱਟੋ ਘੱਟ ਨਾਮ ਦਾ ਪਤਾ ਤਾਂ ਹੋਵੇ, ਕਿਹੜੇ ਨਾਮ ਦੀ ਗੱਲ ਕਰਦੇ ਪਏ ਹੋ, ਇਹ ਕਿਹੜੀ ਚਰਚਾ ਚੱਲਦੀ ਪਈ ਆ ਨਾਮ ਦੀ, ਕਦੇ ਨਹੀਂ ਪੁੱਛਦੇ। ਇਸ ਕਰਕੇ ਜੇ ਅਸੀਂ ਆਪਣੀ ਅੱਖਾਂ ਦਾ ਆਪਰੇਸ਼ਨ ਕਰਾਉਣਾ ਹੈ, ਆਪਾਂ ਨੂੰ ਮਹਾਰਾਜ ਕਹਿ ਰਹੇ ਗੁਰਬਾਣੀ ਵਿੱਚ, ਕਹਿੰਦੇ ਨਾਮ ਤੋਂ ਭੁੱਲੇ ਫਿਰਦੇ ਹੋ, ਨਾਮ ਉਹ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ। ਕਹਿੰਦੇ ਪੁੱਛੇ ਜਾਏ ਵਧਾਊਆਂ ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ। ਕਹਿੰਦੇ ਨਾਮ ਦਾ ਭੇਤ ਲੈਣਾ ਹੈ, ਕਹਿੰਦੇ ਉਸ ਗੁਰੂ ਨਾਨਕ ਦੇ ਘਰ ਦੇ ਨੌਕਰ ਚਾਕਰਾਂ ਜਾ ਕੇ ਪੁੱਛੋ। ਹੁਣ ਉਹ ਪਰਮਾਤਮਾ ਤੁਹਾਡੇ ਬਿਲਕੁਲ ਲਾਗੇ ਆ। ਦੇਖੋ ਆਪਾਂ ਵਿਚਾਰ ਕੀਤੀ ਪਿਛਲੇ ਚਾਰ ਦਿਨ, ਸਵਾਹ ਸਾਰੇ, ਕੌਣ ਸਾਹ ਦੇ ਰਿਹਾ ਤੁਹਾਨੂੰ ਸਾਰਿਆਂ ਨੂੰ? ਪਰਮਾਤਮਾ ਵਾਹਿਗੁਰੂ ਦੇ ਰਿਹਾ ਸਾਰਿਆਂ ਨੂੰ। ਕਹਿੰਦੇ ਸਾਜਨੜਾ ਮੇਰਾ ਸਾਜਣਾ, ਨਿਕਟ ਖਲੋਏੜਾ ਸਾਜਣ, ਉਹ ਬਿਲਕੁਲ ਲਾਗੇ ਖੜੇ ਆ। ਉਹ ਮੰਨ ਲਓ ਮੇਰੇ ਲਾਗੇ ਕੋਈ ਜੀ ਗੁਰਮੁਖ ਖੜਿਆ ਹੋਵੇ, ਮੈਨੂੰ ਪਤਾ ਲੱਗ ਗਿਆ ਖੜਿਆ, ਜੇ ਮੈਂ ਨਹੀਂ ਦੇਖਣਾ ਮੈਂ ਇਗਨੋਰ ਹੀ ਕਰੂੰਗਾ ਵੀ ਕੋਈ ਨਹੀਂ ਖੜਾ ਤਾਂ ਖੜਿਆ ਰਹੇ, ਮੈਂ ਤਾਂ ਆਪਣੇ ਕੰਮ ਕਰਾਂ। ਇੱਦਾਂ ਗੁਰਬਾਣੀ ਗੁਰੂ ਤੁਹਾਨੂੰ ਗਿਆਨ ਦੁਆਰਾ ਦੱਸਦਾ ਵੀ ਤੇਰਾ ਪਿਤਾ ਤੇਰੇ ਨਾਲ ਆ ਹਰ ਵੇਲੇ, ਪਰ ਆਪਾਂ ਇਗਨੋਰ ਕਰਦੇ ਹਾਂ ਉਹਨੂੰ। ਦੱਸਦਾ ਤੈਨੂੰ ਸਾਹ ਦੇ ਕੇ ਜਿਉਂਦਾ ਰੱਖਦਾ, ਹੋਰ ਕਿੰਨਾ ਕੁ ਦੱਸੇ ਰੱਬ ਭਾਈ ਤੁਹਾਡੇ ਲਾਗੇ ਆ, ਪਰ ਤੁਹਾਡਾ ਪ੍ਰੀਤ ਹੀ ਪੰਜਾਂ ਦੇ ਨਾਲ ਆ। ਜਿਹਦੀ ਪ੍ਰੀਤ ਪੰਜਾਂ ਨਾਲ ਆ, ਉਹ ਰੱਬ ਨੂੰ ਅਤੇ ਗੁਰੂ ਨੂੰ ਹਮੇਸ਼ਾ ਦੂਰ ਹੀ ਮਾਣੇਗਾ, ਵੀ ਲਾਗੇ ਨਹੀਂ ਹੈਗੇ। ਤਾਂ ਹੀ ਮਹਾਰਾਜ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਜੋ ਬੈਰਾਈ ਤਾਂ ਸੇ ਪ੍ਰੀਤ। ਜਿਹੜਾ ਤੁਹਾਡੇ ਬੁਰਾ ਤੱਕਦੇ ਪਏ ਆ, ਜਿਹੜਾ ਤੁਹਾਨੂੰ ਤੁਹਾਡੇ ਗੁਰੂ ਤੋਂ ਦੂਰ ਕਰਦੇ ਪੰਜੇ, ਅਸੀਂ ਉਹਨਾਂ ਨਾਲ ਮਿੱਤਰਤਾ ਪਾ ਕੇ ਬੈਠੇ ਹਾਂ, ਅਤੇ ਅਸੀਂ ਦੋਸਤ ਮੰਨ ਲਿਆ ਉਹਨਾਂ ਨੂੰ। ਅਤੇ ਮਹਾਰਾਜ ਕਹਿੰਦੇ ਅਸੀਂ ਮਨਮੁੱਖਾਂ ਨਾਲ ਦੋਸਤੀ ਪਾ ਕੇ ਸੁੱਖ ਦੀ ਆਸ ਰੱਖਦੇ ਪਏ ਹਾਂ। ਅਤੇ ਮਨਮੁੱਖ ਸਿਉਂ ਕਰ ਦੋਸਤ, ਸੁੱਖ ਹੈ ਪੁੱਛੇ ਮਿੱਤ। ਉਹ ਕਹਿੰਦੇ ਗੁਰਮੁਖ ਨਾਲ ਦੋਸਤੀ ਕਰਕੇ ਤਾਂ ਦੇਖ, ਉਹ ਤੁਹਾਨੂੰ ਦੱਸੇਗਾ ਵੀ ਸਤਿਗੁਰ ਨਾਲ ਕਿਵੇਂ ਚਿੱਤ ਲਾਉਣਾ ਹੈ। ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਉਹ ਦੱਸੇਗਾ ਕਿਵੇਂ ਚਿੱਤ ਲਾਉਣਾ। ਹੁਣ ਚਿੱਤ ਆ ਜਿਹੜਾ ਸਾਡਾ ਮਨ ਲੱਗਣਾ ਕਿਵੇਂ ਆ, ਜੇ ਆਪਾਂ ਹਰੀ ਦੀਆਂ ਕਥਾ ਕਹਾਣੀਆਂ ਨਹੀਂ ਕਰਾਂਗੇ, ਜੇ ਆਪਾਂ ਕਿਤੇ ਇਕੱਠੇ ਹੁੰਦੇ ਨਾ, ਉਹ ਤੁਹਾਨੂੰ ਉੱਦਾਂ ਨਹੀਂ ਇਕੱਠਾ ਕੀਤਾ ਜਾਂਦਾ ਰੱਬ ਵੱਲੋਂ, ਕੰਮ ਦੀ ਗੱਲ ਕਰਕੇ ਬਾਕੀ ਟਾਈਮ ਤੁਸੀਂ ਪਰਮਾਤਮਾ ਦੀ ਗੱਲ ਕਰਨੀ ਹੁੰਦੀ ਆ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਸਤਿਗੁਰ ਭਾਵੇ ਤਾਂ ਮੰਨ ਲੈਣ, ਸਹੀ ਕਰਮ ਕਰੇਣ। ਜੇ ਉਹ ਕਰਮ ਕਰਨਗੇ ਫਿਰ ਸਤਿਗੁਰੂ ਚੰਗੇ ਲੱਗਦੇ ਆ। ਬਸ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਹੈਗਾ ਉਹਦੀ ਗੱਲ ਕਰਨ ਵਾਸਤੇ। ਕਹਿ ਦਿਓ ਗੁਰੂ ਕੋ ਆਓ ਮਹਾਰਾਜ ਦੀ ਗੱਲ ਕਰੀਏ। ਕਹਿੰਦੇ ਇੰਨਾ ਸਮਾਂ ਨਹੀਂ ਹੈ ਸਾਡੇ ਕੋਲ, ਕਿਉਂਕਿ ਅਸੀਂ ਕਰਮ 'ਚ ਆਪਣੇ ਆਪ ਨੂੰ ਇੰਨਾ ਬੰਨ ਲਿਆ, ਜਿਹੜਾ ਲੱਗ ਗਿਆ ਸਾਨੂੰ ਉਹ ਭਰਮ ਦਾ ਪੜਦਾ ਹੁਣ ਦਿਖਦਾ ਨਹੀਂ ਪਿਆ ਹੈਗਾ। ਪਰ ਜਿਹੜੇ ਗੁਰੂ ਸਾਹਿਬ ਕੋਲ ਕੇ ਬੇਨਤੀਆਂ ਕਰਦੇ ਆ, ਕਹਿੰਦੇ ਹੋਏ ਕਿਰਪਾਲ ਗੁਰ ਲਾਇਓ ਪਾਰ ਦਾ, ਮਿਲਿਓ ਲਾਲ ਮਨ ਹਰੀਆ, ਉਹ ਮਿਲ ਜਾਂਦਾ। ਇਸ ਕਰਕੇ ਮਹਾਰਾਜ ਸਮਝਾ ਰਹੇ ਆਪਾਂ ਨੂੰ ਗੁਰਬਾਣੀ, ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ, ਦਿਖਦਾ ਨਹੀਂ ਹੈਗਾ। ਇਸ ਕਰਕੇ ਜੇ ਆਪਾਂ ਇਲਾਜ ਕਰਾਉਣਾ ਹੈ, ਪਹਿਲਾਂ ਆਪਣੀ ਬਿਮਾਰੀ ਦਾ ਦੱਸੋ ਗੁਰੂ ਸਾਹਿਬਾਂ ਨੂੰ, ਫਿਰ ਉਸ ਹਿਸਾਬ ਨਾਲ ਤੁਹਾਨੂੰ ਦਵਾਈ ਦੇਣਗੇ ਵੀ ਕੋਈ ਦੁਬਧਾ ਕਿੰਨੀ ਕੁ ਕਰਦਾ, ਕੋਈ ਨਿੰਦਿਆ ਚੁਗਲੀ ਕਿੰਨੀ ਕਰਦਾ ਪਿਆ ਏ, ਕੋਈ ਹੋਮੇ 'ਚ ਕਿੰਨਾ ਅਤੇ ਲੋਕ ਲੱਜਾ 'ਚ ਕਿੰਨਾ। ਕੀ ਕਦੀ ਆਪਾਂ ਬੇਨਤੀ ਕੀਤੀ ਆ ਮਹਾਰਾਜ ਨੂੰ ਸੱਚੇ ਪਾਤਸ਼ਾਹ, ਜਿਵੇਂ ਆਪਾਂ ਇਹ ਹਸਪਤਾਲ ਹੀ ਆ ਸਾਡਾ ਇਲਾਜ ਹੁੰਦਾ ਇੱਥੇ, ਵੀ ਮੈਂ ਇੰਨੀ ਦੁਬਧਾ ਕਰਦੀ ਆਹ ਬੰਦੇ ਨਾਲ ਵੀ ਕਿਰਪਾ ਕਰੋ ਮੇਰੀ ਦੁਬਧਾ ਦੂਰ ਕਰ ਦਿਉ। ਕਹਿੰਦੇ ਦੁਬਧਾ ਦੂਰ ਕਰਨੇ ਪੁੱਤ? ਕਹਿੰਦੇ ਹਾਂਜੀ। ਫਿਰ ਕਹਿੰਦੇ ਜਿਹਨਾਂ ਤੇਰੀ ਦੁਬਧਾ ਹੈ ਨਾ ਉਹਨੂੰ ਨਾਲ ਬਿਠਾ ਕੇ ਸਿਮਰਨ ਕਰ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਈ, ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਵਿਚਾਈ। ਕਹਿੰਦੇ ਤੇਰੀ ਬਿਮਾਰੀ ਦੂਰ ਹੋ ਜਾਏਗੀ, ਸੌਖਾ ਤਰੀਕਾ ਦੱਸਦਾ ਦੇਖੋ। ਐਂ ਜੀ ਜਿਹੜੇ ਨਿੰਦਿਆ ਚੁਗਲੀ ਬਹੁਤ ਕਰਦਾ ਮੈਂ ਕਿਸੇ ਦੀ, ਕਹਿੰਦੇ ਨਿੰਦਿਆ ਚੁਗਲੀ ਜਵਾਨ ਤੋਂ ਕਰਦਾ? ਕਹਿੰਦੇ ਹਾਂਜੀ। ਕਹਿੰਦੇ ਗੱਲ ਸੁਣ, ਜੇ ਤੂੰ ਨਿੰਦਿਆ ਚੁਗਲੀ ਕਰੇਗਾ ਨਾ ਵੀ ਤੇਰਾ ਮੂੰਹ ਕਾਲਾ ਕਰਕੇ ਨਰਕਾਂ 'ਚ ਸੁੱਟਿਆ ਜਾਣਾ, ਹਿਸਾਬ ਲਾ ਲਈ। ਪਹਿਲੀ ਗੱਲ ਤਾਂ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁੱਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਤੂੰ ਇਹ ਤਾਂ ਦੱਸਦਾ, ਮੈਨੂੰ ਇਲਾਜ ਵੀ ਦੱਸ ਦਿਉ ਹੁਣ। ਕਹਿੰਦੇ ਇਲਾਜ ਆ, ਜੇ ਇਹ ਸੁੱਚੀ ਹੋਏਗੀ ਫਿਰ ਇਹ ਨਿੰਦਿਆ ਚੋਲੀ ਕਰਨੀ ਛੱਡੇਗੀ। ਕਹਿੰਦੇ ਨਾ, ਕਹਿੰਦੇ ਨਾਮ ਕਹਿਤ ਗੋਇੰਦ ਕਾ ਸੁੱਚੀ ਪਈ ਰਸਨਾ, ਜੋ ਜਪਦੇ ਨਾ ਆਪਾਂ ਵਾਹਿਗੁਰੂ ਵਾਹਿਗੁਰੂ, ਇਹਨੂੰ ਰਸ ਆਉਂਦਾ ਹੈ ਅੰਦਰੋਂ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ, ਤੇ ਕਿਤੇ ਜਿੱਚਾ ਹਰ ਰਸ ਪੱਲੇ ਨਾ ਪਾਏ। ਅੱਗੇ ਕੀ ਹੈ ਜੀ? ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ। ਇਹ ਕਹਿੰਦੇ ਰਸ ਕਰਮਾਂ ਦੁਆਰਾ ਮਿਲਣਾ ਹੈ, ਉੱਦਾਂ ਨਹੀਂ ਮਿਲ ਸਕਦਾ। ਅਤੇ ਕਰਮ ਕੀ ਆ? ਵਾਹਿਗੁਰੂ ਵਾਹਿਗੁਰੂ, ਇਹ ਕਰਮ ਆ ਜੋ ਤੁਸੀਂ ਜਪਣਾ ਸ਼ੁਰੂ ਕਰਤਾ, ਇਹ ਅੰਮ੍ਰਿਤ ਰਸ ਤੁਹਾਨੂੰ ਸਹਿਜ ਦੇ ਵਿੱਚੋਂ ਪਰਮਾਤਮਾ ਨੇ ਦੇਣਾ ਸ਼ੁਰੂ ਕਰ ਦੇਣਾ। ਅਤੇ ਜਿਹਦੀ ਨਿੰਦਿਆ ਚੁਗਲੀ ਕਰਦੇ ਸੀਗੇ ਉਹਨੂੰ ਆਪਾਂ ਪਿਆਰ ਕਰਨਾ ਸ਼ੁਰੂ ਕਰ ਦਾਂਗੇ। ਭਾਈ ਕਈ ਜੀਵ ਐਸੇ ਹੁੰਦੇ ਆ ਜਿਹਦਾ ਨਾਮ ਨਾਲ ਪ੍ਰੇਮ ਨਹੀਂ ਨਾ ਹੁੰਦਾ, ਉਹ ਨਿੰਦਿਆ ਚੁਗਲੀ ਨਹੀਂ ਛੱਡਦੇ ਹੈ। ਉਹਨਾਂ ਨੇ ਆਪਣੇ ਥੱਲੇ ਜੋ ਹੈ ਨਿੰਦਿਆ ਚੁਗਲੀ ਅੱਗ ਬਾਲੀ ਵੀ ਹੁੰਦੀ ਆ। ਜਿਵੇਂ ਆਪਾਂ ਵੇਖਦੇ ਘਾਹ ਫੂਸ ਹੋਵੇ ਨਾ, ਉਸ ਚੰਗਿਆੜੀ ਦੀ ਲੋੜ ਹੁੰਦੀ ਆ। ਕਈ ਵਾਰ ਆਪਾਂ ਸੰਸਾਰ 'ਚ ਵਿਚਰਦੇ ਹਾਂ ਸਾਰੇ ਜਾਣੇ, ਆਪਾਂ ਨੂੰ ਪਤਾ ਉਹ ਬੰਦੇ ਦੀ ਉਹਨਾਂ ਲੱਗਦੀ ਆ। ਜਿਵੇਂ ਅੱਜ ਗੁਰਮੁਖਾਂ ਨੇ ਨਾਰਦ ਮੁਨੀ ਵਾਲੀ ਗੱਲ ਸੁਣਾਈ ਸੀਗੀ, ਮਾੜੀ ਤੀਲੀ ਲਾਣੀ ਆ ਵੀ ਕੰਮ ਕਰਦੀ ਹੈ ਆਪਣਾ, ਆਪਾਂ ਉਹ ਕੰਮ ਕਰਦੇ ਹਾਂ। ਇਹ ਨਾਮ ਅਮੋਲਾ ਪ੍ਰੀਤ ਨਾ ਤਿੰਸੂ ਉੱਪਰ ਨਿੰਦਤ ਘਾਰੇ, ਛਾਪਰ ਬਾਂਧ ਸਵਾਰੇ ਤਿਣਕੋ ਪਾਵਕ ਤਲੇ ਜਰਾਵੇ। ਫਿਰ ਆਪਾਂ ਥੱਲੇ ਅੱਗ ਬਾਲ ਕੇ ਬੜਾ ਹੰਕਾਰ 'ਚ ਤੁਰੇ ਫਿਰਦੇ ਹਾਂ, ਅਤੇ ਮਹਾਰਾਜ ਕਹਿੰਦੇ ਆਪਣੇ ਥੱਲੇ ਦਾ ਦੇਖ ਅੱਗ ਲੱਗੀ ਆ। ਤਿਣਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਹੈ, ਐਸੇ ਗੜਮੇ ਐਠ ਅੱਠੀ ਲੋ ਫੁੱਲ ਫੁੱਲ ਕਿਆ ਪਾਵਤ ਹੈ। ਕਹਿੰਦੇ ਕਿਹੜੀ ਗੱਲਾਂ ਤੋਂ ਤੂੰ ਇੰਨਾ ਘਮੰਡ ਤੁਰਿਆ ਫਿਰਦਾ, ਥੱਲੇ ਤੇਰੇ ਅੱਗ ਲੱਗੀ ਹੋਈ ਆ, ਤੂੰ ਬਹਿ ਹੀ ਨਹੀਂ ਸਕਦਾ। ਇਸ ਕਰਕੇ ਇਹ ਦੋ ਚੀਜ਼ਾਂ ਨੇ, ਅਤੇ ਹੋਮੇ ਅਤੇ ਇੱਕ ਲੋਕ ਲੱਜਾ। ਆਪਾਂ ਨੂੰ ਹੋਮੇ ਆ ਸਾਡੇ ਗਿਆਨ ਦੀ, ਵੀ ਮੈਨੂੰ ਪਤਾ ਹੈ ਬਸ। ਪ੍ਰੈਕਟੀਕਲ ਦੇਖ ਲਿਓ, ਗੁਰਬਾਣੀ ਦਾ ਗਿਆਨ ਲੈ ਲਓ, ਉਹ ਕਹਿੰਦੇ ਸਾਨੂੰ ਪਤਾ ਹੀ ਹੈ ਜੀ ਸਿਮਰਨ ਕਰਨਾ, ਬਾਣੀ ਪੜ੍ਹੀ ਦੀ ਬਸ ਲੱਗੇ ਹੋਏ ਹਾਂ, ਸੁਣਨ ਦੀ ਵਸਤਾ ਨਹੀਂ ਹੈਗੀ। ਇਹੀ ਗੱਲ ਜੇ ਆਪਾਂ ਘਰੇ ਗੱਲ ਕਰ ਲਈਏ, ਕਿਸੇ ਨੂੰ ਕਹਿ ਦਈਏ ਭੈਣ ਨੂੰ ਜਾਂ ਕਿਸੇ ਨੂੰ, ਭਾਈ ਤੁਸੀਂ ਉਹਨਾਂ ਤੋਂ ਸਿੱਖ ਲਓ ਪ੍ਰਸ਼ਾਦਾ ਪਾਣੀ ਬਣਾਉਣਾ, ਬਹੁਤ ਰੇਅਰ ਚਾਂਸ ਆ ਜਾ ਕੇ ਸਿੱਖ ਲਵੇ, ਕਹਿੰਦੇ ਮੈਨੂੰ ਤਾਂ ਪਤਾ ਹੈ, ਠੀਕ ਹੈ ਨਾ ਜੀ, ਵੀ ਕਿਵੇਂ ਬਣਾਈਦਾ ਹੈ। ਪਰ ਜੇਕਰ ਆਪਾਂ ਨੀਵੇਂ ਹੋ ਜਾਈਏ, ਨੀਵੇਂ ਸੁਗੌਰਾ ਹੋਏ, ਤੁਹਾਨੂੰ ਸਾਰਾ ਕੁਝ ਮਿਲ ਸਕਦਾ, ਠੀਕ ਹੈ ਨਾ ਜੀ, ਪਰ ਆਪਾਂ ਨਿਭਣਾ ਨਹੀਂ ਚਾਹੁੰਦੇ ਹੈਗੇ। ਇਹ ਹੋਮੇ ਨੂੰ ਤਿਆਗਣ ਲਈ ਤੁਹਾਨੂੰ ਫਿਰ ਜਪਣਾ ਪੈਣਾ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਫਿਰ ਜਪਣਾ ਪੈਣਾ। ਹਰ ਇੱਕ ਚੀਜ਼ ਦਾ ਇਲਾਜ ਹੀ ਇੱਕ ਆ, ਜਪਣਾ। ਜਦੋਂ ਆਪਾਂ ਜਪਾਂਗੇ ਤੁਹਾਡੀਆਂ ਇਹ ਚਾਰੇ ਬਿਮਾਰੀਆਂ ਦੂਰ ਹੋ ਜਾਣਗੀਆਂ, ਦੁਬਧਾ, ਨਿੰਦਿਆ ਚੁਗਲੀ, ਹੋਮੇ ਅਤੇ ਲੋਕ ਲੱਜਾ। ਪਰ ਗੱਲ ਕੀ ਆ ਵੀ ਇਹ ਇੱਕ ਜਾਂ ਦੋ ਦਿਨ ਦਾ ਕੰਮ ਨਹੀਂ ਹੈਗਾ, ਇਹ ਰਹਿੰਦੇ ਸਾਹਾਂ ਤੱਕ ਤੁਹਾਨੂੰ ਇਹ ਅਭਿਆਸ ਕਰਨਾ ਪੈਣਾ। ਕਈ ਜੀਵ ਕਹਿੰਦੇ ਥੱਕ ਜਾਈਦਾ ਜੀ ਘੰਟਾ ਕਰਕੇ, ਕੋਈ ਲੋੜ ਨਹੀਂ ਹੈਗੀ, ਤੁਰਦਿਆਂ ਫਿਰਦਿਆਂ ਕਰੀ ਜਾਓ, ਕੰਮ ਕਾਰ ਕਰਦਿਆਂ ਕਰੀ ਜਾਓ, ਸਿਮਰ ਸਿਮਰ ਹਰ ਕਾਰਨ ਕਰਨਾ ਹਰ ਹਰ ਨਿਤ ਜਪੋ ਜੀਓ ਲਾਹਾ ਖੱਟਿਓ ਦਿਹਾੜੀ ਤੁਹਾਡੀ ਦੋਨੇ ਦਿਹਾੜੀਆਂ ਬਣ ਗਈਆਂ ਨਾਮ ਧੰਨ ਦੀ ਦਿਹਾੜੀ ਵੀ ਬਣ ਗਈ ਆ ਅਤੇ ਦੂਜੀ ਦਿਹਾੜੀ ਵੀ ਤੁਹਾਡੀ ਬਣ ਗਈ ਆ ਪਰ ਕਈ ਵਾਰ ਐਸਾ ਹੁੰਦਾ ਹੈ ਜੋ ਤੁਸੀਂ ਇਸ ਇਲਾਕੇ ਨਿਕਲਣ ਦੀ ਕੋਸ਼ਿਸ਼ ਕਰਦੇ ਹੋ ਨਾ ਇਹ ਕਾਲ ਤੁਹਾਡੇ ਕੰਮ ਕਾਰ ਮੱਠੇ ਕਰ ਦਿੰਦਾ ਹੱਥ ਘੁੱਟ ਲੈ ਰਜੋ ਗੁਣ ਦਾ ਇਹ ਦੁਖੀ ਹੋ ਜਾਣ ਫਿਰ ਸਾਡਾ ਇੱਕੇ ਸਵਾਲ ਹੁੰਦਾ ਵੀ ਜਦੋਂ ਨਾਮ ਨਹੀਂ ਜਪਦੇ ਸੀ ਬੜੇ ਚੰਗੇ ਭਲੇ ਸੀਗੇ ਕੰਮ ਕਾਰ ਵਧੀਆ ਚੱਲਦੇ ਸੀਗੇ ਘਰ ਕੋਈ ਕਲੇਸ਼ ਨਹੀਂ ਸੀਗਾ ਜਦੋਂ ਦੇ ਨਾਮ ਜਪਣ ਲੱਗਿਆ ਘਰ ਕਲੇਸ਼ ਸਾਡੇ ਬੜੇ ਪੈ ਗਿਆ ਇਹ ਕਿਹੜਾ ਨਾਮ ਜਪਣਾ ਹੋਇਆ ਵੀ ਆਪਾਂ ਗਲਤ ਪਾਸੇ ਲੱਗ ਗਏ ਹਾਂ ਪੰਜਾਂ ਨੇ ਹੱਲਾ ਛੱਡਣੀ ਵਾਹਾਂ ਬਾਕੀ ਤੂੰ ਗਲਤ ਪਾਸੇ ਲੱਗ ਗਿਆ ਹੈ ਇਸ ਕਰਕੇ ਇਹ ਨਾਮ ਜਪਣਾ ਛੱਡ ਦੇ ਉਹ ਤਾਂ ਚਾਹੁੰਦੇ ਨਾਮ ਜਪੇ ਹੀ ਨਾ ਕਿਉਂਕਿ ਇਹ ਚਾਹੁੰਦੇ ਆ ਵੀ ਜੇ ਇਸ ਇਲਾਕੇ 'ਚ ਬੈਠੇ ਹਾਂ ਇਸ ਮਨ ਨੂੰ ਭਰੋਸਾ ਹੀ ਨਹੀਂ ਹੈਗਾ ਗੁਰੂ 'ਤੇ ਵੀ ਜਿਹੜਾ ਮੇਰਾ ਰਿਜਕ ਆ ਮੇਰੇ ਭਾਗਾਂ ਦਾ ਮੈਨੂੰ ਮਿਲਣਾ ਹੀ ਮਿਲਣਾ ਹੈ ਨਾ ਹੋਣ ਕਰਕੇ ਇਹ ਡਰ ਜਾਂਦਾ ਇਹ ਸੰਗਤ 'ਚ ਨਹੀਂ ਆਉਂਦਾ ਗੁਰਦੁਆਰੇ ਨਹੀਂ ਆਉਂਦਾ ਜਪਣਾ ਛੱਡ ਦਿੰਦਾ ਹੈ ਫਿਰ ਕਰਮ 'ਚ ਰੁੱਝ ਜਾਂਦਾ ਹੈ ਇੰਨਾ ਮਹਿੰਗਾ ਮਨੁੱਖ ਜਾਮਾ ਮਿਲਿਆ ਇਹ ਮਾਇਆ ਦੇ ਡਰ ਕਰਕੇ ਮੇਰੇ ਕਿਤੇ ਕਿਤੇ ਖੁੰਝ ਨਾ ਜਾਵੇ ਇਹ ਸੰਗਤ ਅਤੇ ਗੁਰੂ ਨੂੰ ਛੱਡ ਕੇ ਪੰਜਾਂ ਦਾ ਸਾਥੀ ਬਣ ਜਾਂਦਾ ਹੈ ਪੰਜਾਂ ਦੀ ਮਿੱਤਰਤਾ ਕਰਦਾ ਇਹ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਇਸ ਕਰਕੇ ਇਹਨਾਂ ਚਾਰਾਂ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਕਰਨ ਦਾ ਇੱਕ ਉਪਰਾਲਾ ਕੀਤਾ ਤਾਂ ਕਿ ਸਾਡਾ ਜੀਵਨ ਇੱਕ ਬਣ ਜਾਏ ਅੰਦਰੋਂ ਬਾਹਰੋਂ ਆਪਾਂ ਸਿੱਖ ਇੱਕ ਹੋ ਜਾਈਏ ਕਥਨੀ ਕਰਨੀ ਦੇ ਇੱਕ ਹੋ ਜਾਈਏ ਇਹ ਨਾ ਹੋਵੇ ਅੰਦਰੋਂ ਆਪਾਂ ਕੁਝ ਹੋਰ ਹਾਂ ਬਾਹਰੋਂ ਆਪਾਂ ਕੁਝ ਹੋਰ ਹਾਂ ਜਦੋਂ ਤੁਹਾਡੀ ਕਥਨੀ ਕਰਨੀ ਇੱਕ ਹੋ ਗਈ ਫਿਰ ਤੁਹਾਡਾ ਜੀਵਨ ਵੀ ਬਣੇਗਾ ਆਮ ਕਰਕੇ ਆਪਾਂ ਕਹਿੰਦੇ ਜੀਵਨ ਵਾਲਾ ਸਿੰਘ ਮਿਲ ਜਾਵੇ ਕੋਈ ਜਿਹਦਾ ਜੀਵਨ ਬਣਿਆ ਹੋਵੇ ਜੀਵਨ ਤਾਂ ਗੁਰਬਾਣੀ ਦੇ ਨਾਲ ਹੀ ਬਣਨਾ ਹੈ ਗੁਰਬਾਣੀ ਤੋਂ ਬਗੈਰ ਕੋਈ ਜੀਵਨ ਨਹੀਂ ਹੈਗਾ ਅਤੇ ਪਹਿਲਾਂ ਸਾਨੂੰ ਹਰ ਚੀਜ਼ ਤੋਂ ਉੱਤੇ ਉੱਠ ਕੇ ਇੱਕ ਮੰਚ 'ਤੇ ਆ ਕੇ ਇੱਕ ਹੀ ਗੱਲ ਕਰਨੀ ਪੈਣੀ ਹੈ ਵੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਤੁਹਾਨੂੰ ਜਪਣਾ ਵੀ ਪੈਣਾ ਤੁਹਾਨੂੰ ਅੰਮ੍ਰਿਤ ਰਸ ਵੀ ਅੰਦਰੋਂ ਕੱਢ ਕੇ ਪੀਣਾ ਪੈਣਾ ਹੈ ਫਿਰ ਇਕੱਠੇ ਤੁਸੀਂ ਹੋ ਕੇ ਬਹਿ ਕੇ ਜਪ ਸਕਦੇ ਹੋ ਨਹੀਂ ਜਪ ਨਹੀਂ ਸਕਦੇ ਆਪਾਂ ਇਕੱਠੇ ਹੋ ਕੇ ਕੋਈ ਕਹਿੰਦਾ ਇਕੱਲਾ ਵਾਹਿਗੁਰੂ ਕਹੀ ਜਾਓ ਕੋਈ ਕਹਿੰਦਾ ਸਤਨਾਮ ਵਾਹਿਗੁਰੂ ਕਹੀ ਜਾਓ ਕਿਉਂਕਿ ਆਪਣੀ ਵਿਚਾਰ ਇੱਕ ਨਹੀਂ ਹੈਗੀ ਆਪਾਂ ਗੋਸ਼ਟ ਨਹੀਂ ਕਰਦੇ ਆਪਾਂ ਬਹਿਸ ਕਰਦੇ ਹਾਂ ਇਸ ਕਰਕੇ ਗੁਰਬਾਣੀ ਗੁਰੂ ਦੇ ਵਿੱਚ ਸਪਸ਼ਟ ਲਿਖਿਆ ਹੈ ਵੀ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਾਂਸੇ ਸਹੀ ਨਾਨਕਾ ਪੂਰਨ ਸੋਈ ਸੰਤ ਨਿਤ ਜਪੀਏ ਸਾਸ ਗਿਰਾਸ ਨਾਉ ਪਰਵਰਦਿਗਾਰ ਦਾ ਲਿਖਿਆ ਹੋਇਆ ਸਪਸ਼ਟ ਆਪਾਂ ਫਿਰ ਜਪਣ ਲੱਗਿਆ ਡਰਦੇ ਹਾਂ ਵੀ ਪਤਾ ਨਹੀਂ ਵੀ ਇੱਦਾਂ ਵਾਹਿਗੁਰੂ ਕਰ ਲਿਆ ਖਬਰੇ ਕੀ ਹੋ ਜਾਣਾ ਹੈ ਹਰ ਚੀਜ਼ ਦਾ ਫੁਰਮਾਨ ਆ ਗੁਰਬਾਣੀ ਦੇ ਵਿੱਚ ਪਰ ਆਪਾਂ ਗੁਰਬਾਣੀ ਪੜ੍ਹ ਕੇ ਉਹਨੂੰ ਵਿਚਾਰੀਏ ਇਹੀ ਸਭ ਦੇ ਚਰਨਾਂ 'ਚ ਬੇਨਤੀਆਂ ਵੀ ਜੀਵਨ ਬਣਾਈਏ ਸਾਰੇ ਜਾਣੇ ਇੱਕ ਦੂਜੇ ਦੇਖ ਕੇ ਆਪਾਂ ਇੱਕ ਦੋ ਮਿੰਟ ਹੋਰ ਲੈਣੇ ਸਮਾਪਤੀ ਆ ਜਿਵੇਂ ਆਪਾਂ ਵੇਖਦੇ ਹਾਂ ਇੱਥੇ ਤਾਂ ਨਹੀਂ ਇੰਡੀਆ ਦੇ ਵਿੱਚ ਜਦੋਂ ਕਾਲੀ ਘਟਾ ਚੜ੍ਹਦੀ ਹੈ ਨਾ ਬੱਦਲ ਆਉਂਦੇ ਕਾਲੇ ਮੋਰ ਨੱਚਣਾ ਸ਼ੁਰੂ ਕਰ ਦਿੰਦੇ ਆ ਪਹਿਲਾਂ ਪਾਣੀ ਸ਼ੁਰੂ ਕਰ ਦਿੰਦੇ ਆ ਉਹ ਬੰਬੀਹੇ ਬੋਲਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਬੰਬੀਹੇ ਨੂੰ ਆਸ ਹੁੰਦੀ ਆ ਉਹਦੇ ਮੂਹਰੇ ਭਾਵੇਂ ਸਮੁੰਦਰ ਹੀ ਹੋਵੇ ਪਰ ਇੱਥੇ ਸਰਾਖ ਹੋਣ ਕਰਕੇ ਉਹਦੀ ਤ੍ਰਿਪਤੀ ਨਹੀਂ ਹੁੰਦੀ ਜਿਹੜੀ ਇੱਕ ਬੂੰਦ ਉਹਦੇ ਗਲ 'ਚ ਪੈਣੀ ਆ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਉਹਦੇ ਮਾਲਕ ਨੇ ਦਿਆ ਕਰਨੀ ਅੰਮ੍ਰਿਤ ਦੀ ਬੂੰਦ ਉਹਦੇ ਅੰਦਰ ਡਿੱਗਣੀ ਫਿਰ ਤ੍ਰਿਪਤੀ ਹੋਣੀ ਇੱਦਾਂ ਮੋਰ ਨੱਚਦੇ ਆ ਇਸ ਕਰਕੇ ਉਹ ਸਮਾਂ ਆ ਗਿਆ ਏ ਤੁਹਾਨੂੰ ਅੰਮ੍ਰਿਤ ਰਸ ਲੈਣ ਦਾ ਨੱਚਣ ਦਾ ਗੁਰੂ ਦੇ ਕੋਲ ਕਿਵੇਂ ਸ਼ਬਦ ਦੇ ਵਿੱਚ ਮਨੁੱਖ ਜਾਮਾ ਮਿਲ ਗਿਆ ਕਾਲੀ ਘਟਾ ਆ ਗਈ ਆ ਰੌਲਾ ਪਾ ਦਿਓ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੀਜ ਲਓ ਸਮਾਂ ਆ ਗਿਆ ਏ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ ਫਿਰ ਕਹਿੰਦੇ ਮਾਲ ਵੀ ਕਹਿੰਦੇ ਫਰਮਾਨ ਕਰਤਾ ਉਹਨੂੰ ਕਹਿੰਦੇ ਵੀ ਇੱਦਾਂ ਕਰ ਵਰਸ ਲਗਾਤਾਰ ਫਿਰ ਦੇਖੋ ਕਿੰਨੀ ਤੇਜ਼ ਮੀਂਹ ਪੈਂਦਾ ਏ ਹੈਂਜੀ ਮੇਘੇ ਨੂੰ ਫਰਮਾਇਆ ਵਰਸੋ ਕਿਰਪਾ ਧਾਰ, ਕਹਿੰਦੇ ਹੁਣ ਕਿਰਪਾ ਕਰ ਦਿਉ ਵਰਸ ਜੋ ਹੈ ਨਾ ਉੱਤੇ। ਅਤੇ ਗੁਰਮੁਖ ਪਿਆਰਿਓ ਇਹ ਸਮਾਂ ਏ ਲਹਾ ਲੈਣ ਦਾ, ਭਲੋ ਸਮੂਹ ਸਿਮਰਨ ਕੀ ਬਰੀਆ, ਇਸ ਕਰਕੇ ਸਮਾਂ ਨਾ ਖਰਾਬ ਕਰੀਏ। ਛਿਨ ਛਿਨ ਔਤ ਬਿਹਾ ਤੇ ਫੂਟੇ ਘੱਟ ਜਿਉ ਪਾਣੀ, ਵੀ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ ਤਬ ਲੱਗ ਇਹ ਤਨ ਦੇ। ਸੋ ਹੁਣ ਸਮੇਂ ਸਮਾਪਤੀ, ਅਗਲਾ ਪ੍ਰੋਗਰਾਮ ਤੁਹਾਨੂੰ ਭਾਈ ਸਾਹਿਬ ਜੀ ਦੱਸਣਗੇ। ਇਹ ਸਾਰੀ ਖੇਡ ਗੁਰਬਾਣੀ ਗੁਰੂ ਵਰਤਾਉਂਦੀ ਆ, ਪਰ ਸਾਨੂੰ ਗੁਰਸਿੱਖਾਂ ਦਾ ਸੰਗ ਕਰਨਾ ਪੈਂਦਾ। ਸੰਗ ਕਰਕੇ ਆਪਾਂ ਨੂੰ ਜੋ ਉਹਨਾਂ ਨੇ ਕਮਾਈਆਂ ਕੀਤੀਆਂ, ਕਹਿੰਦੇ ਅਸੀਂ ਇੱਦਾਂ ਕਮਾਈ, ਤੁਸੀਂ ਵੀ ਕਮਾਈ ਕਰ ਲਓ ਭਾਈ। ਇੱਦਾਂ ਆਪਾਂ ਰਿਚ ਬੰਦਾ ਦੇਖੀਏ ਨਾ ਕੋਈ, ਕਹਿੰਦੇ ਯਾਰ ਤੂੰ ਇੱਦਾਂ ਰਿਚ ਕਿਵੇਂ? ਕਹਿੰਦਾ ਭਾਈ ਦਿਨ ਰਾਤ ਮਿਹਨਤ ਕੀਤੀ ਆ, ਇੱਦਾਂ ਨਹੀਂ ਕਹਿੰਦੇ ਇਹ ਕਮਾਈਆਂ ਹੋ ਗਈਆਂ। ਇਸ ਕਰਕੇ ਆਪਾਂ ਨੂੰ ਸਮਝਾਇਆ ਗਿਆ ਗੁਰਬਾਣੀ ਵਿੱਚ ਵੀ ਉਹ ਨਾ ਗੁਰਸਿੱਖਾਂ ਦੀ ਧੂੜ ਚਾਹੀਦੀ, ਧੂੜ ਕੀ ਉਹਨਾਂ ਦੇ ਬਚਨ। ਸੋ ਇਹ ਗੁਰਮੁਖ ਪਿਆਰਿਓ ਸਾਰਾ ਹੀ ਖੇਡ ਗੁਰਬਾਣੀ ਗੁਰੂ ਵਰਤਾਉਂਦੇ ਆ, ਪਰ ਜਿਹੜੇ ਗੁਰਮੁਖ ਪਿਆਰੇ, ਗੁਰਸਿੱਖ ਪਿਆਰੇ ਜਿਨ੍ਹਾਂ ਦਾ ਅਸੀਂ ਸੰਗ ਕੀਤਾ ਏ, ਮੈਂ ਪਹਿਲਾਂ ਕਥਾ ਵਾਚਨੀ ਸੀ ਕੋਈ, ਸਿੱਧੀ ਜਿਹੀ ਗੱਲ ਕਹਾਂ, ਮੈਂ ਵੀ US 'ਚ ਟਰੱਕ ਚਲਾਉਂਦਾ, ਮੇਰੀ ਵੀ ਫੈਮਿਲੀ ਆ, ਆਪਾਂ ਕੰਮ ਕਾਰ ਸਭ ਨੇ ਕਰਨਾ, ਗ੍ਰਸਥ ਵਿੱਚ ਰਹਿ ਕੇ ਰੱਬ ਨੂੰ ਮਿਲਣਾ ਸਾਰਿਆਂ ਨੇ। ਪਰ ਆਪਣਾ ਸੰਗ ਹੋਇਆ ਗੁਰਮੁਖ ਜਨ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਜੀ ਨਾਲ, ਜਿਨ੍ਹਾਂ ਗੁਰਮੁਖਾਂ ਨੇ ਸਿਖਾਇਆ ਵੀ ਤੇਰਾ ਸੰਸਾਰ 'ਤੇ ਗੁਰੂ ਤੋਂ ਬਗੈਰ ਕੋਈ ਵੀ ਨਹੀਂ ਹੈਗਾ। ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ, ਇਸ ਕਰਕੇ ਤੁਹਾਡਾ ਵੀ ਤੁਹਾਡੇ ਗੁਰੂ ਤੋਂ ਬਗੈਰ ਕੋਈ ਨਹੀਂ ਹੈ। ਬਾਂਹ ਫੜ ਲਓ ਮਹਾਰਾਜ ਦੀ, ਸਾਰੇ ਬਾਣੀ 'ਤੇ ਬਾਣੀ 'ਤੇ ਧਾਰਨੀ ਹੋ ਜਾਓ, ਇੱਕ ਹੀ ਮੰਚ 'ਤੇ ਆ ਕੇ ਇੱਕ ਹੀ ਗੱਲ ਕਹੋ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਣਵਤ ਨਾਨਕ ਤਾਰੇ ਸੋਏ। ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਪਿਆਰ ਦਾ। ਅਗਲਾ ਪ੍ਰੋਗਰਾਮ ਇੱਕ ਮਿੰਟ ਹੋਰ ਲੈਣਾ ਮੈਂ। ਮੋਂਟਰੀਆਲ ਵਿਖੇ ਜੇ ਕਿਸੇ ਦੇ ਕੋਈ ਜਾਣਕਾਰ ਹੈਗੇ ਆ, ਲਸਾਲ ਗੁਰੂ ਘਰ ਦੇ DDO ਗੁਰੂ ਘਰ ਦੇ ਵਿੱਚ ਉੱਥੇ ਸਮਾਗਮ ਹੈ 9, 10, 11 ਅਕਤੂਬਰ ਦਾ। ਜੇ ਤੁਹਾਡੇ ਕੋਈ ਜਾਣਕਾਰ ਆ ਜ਼ਰੂਰ ਦੱਸਿਓ ਉਹਨਾਂ ਨੂੰ। ਇੱਦਾਂ ਹੀ ਨਿਊਯਾਰਕ ਦੇ ਵਿੱਚ ਖਾਸ ਗੁਰਦੁਆਰਾ ਸੱਚਖੰਡ ਨਾਨਕ ਦਰਬਾਰ ਵਿਖੇ ਪ੍ਰੋਗਰਾਮ ਚੱਲਦਾ ਹਰ ਦਸੰਬਰ ਨੂੰ, ਹਰ ਸਾਲ 24 ਤੋਂ 31 ਤਰੀਕ ਤੱਕ। ਉੱਥੇ ਵੀ ਇੱਦਾਂ ਸਿਮਣ ਅਭਿਆਸ ਲਗਾਤਾਰ ਹੁੰਦੇ ਆ, ਦੂਰੋਂ ਦੂਰੋਂ ਗੁਰਮੁਖ ਆਉਂਦੇ ਆ, ਮਹਾਰਾਜ ਕਿਰਪਾ ਨਾਲ ਸਾਰੇ ਲਾਹਾ ਲੈਂਦੇ। ਜੇ ਤੁਹਾਡੇ ਉੱਥੇ ਵੀ ਕੋਈ ਜਾਣਕਾਰ ਆ ਜ਼ਰੂਰ ਦੱਸਿਓ ਉਹਨਾਂ ਨੂੰ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਿਚਾਰ ਕਰਦਿਆਂ ਹੋਇਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ ਜੀ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਬਹੁਤ ਬਹੁਤ ਧੰਨਵਾਦ ਭਾਈ ਮਨਦੀਪ ਸਿੰਘ ਜੀ ਹੋਰਾਂ ਦਾ। ਮੈਂ ਵੀ ਨਾ ਭੁੱਲ ਜਾ, ਇਹਨਾਂ ਨੇ ਬਾਹਰਲੇ ਪ੍ਰੋਗਰਾਮ ਤਾਂ ਦੱਸਦੇ, ਹੁਣ ਆਪਾਂ ਪੰਜਾਬ ਵਾਲੇ ਵੀ ਦੱਸ ਦਈਏ। ਗੁਰਦੁਆਰਾ ਪ੍ਰਮਿਲਣੇ ਕਾ ਚਾਓ, ਰੌਲੀ ਰੋਡ, ਮੋਗਾ। ਜਦੋਂ ਮੋਗੇ ਤੋਂ ਆਪਾਂ ਬਾਹਰ ਲੁਧਿਆਣੇ ਵਾਲੇ ਪਾਸੇ ਨੂੰ ਜਾਂਦੇ ਹਾਂ, ਬੁੱਗੀਪੁਰਾ ਚੌਂਕ ਹੈ ਇੱਕ, ਉੱਥੋਂ 1 ਕਿਲੋਮੀਟਰ

24 ਦਸੰਬਰ ਤੋਂ 31 ਦਸੰਬਰ ਤੱਕ, ਜਿਹਦੀ ਰੂਪ ਰੇਖਾ ਇਹ ਸਵੇਰੇ 3 ਤੋਂ 5 2 ਘੰਟੇ ਗੁਰਮੰਤਰ ਦਾ ਅਭਿਆਸ, 5 ਤੋਂ 6 ਵਜੇ ਤੱਕ ਨਿਤਨੇਮ, 6 ਤੋਂ 7 ਵਜੇ ਤੱਕ ਚਾਹ ਦਾ ਲੰਗਰ, 7 ਤੋਂ 9 2 ਘੰਟੇ ਫਿਰ ਗੁਰਮੰਤਰ ਦਾ ਅਭਿਆਸ, 9 ਤੋਂ 10 ਫਿਰ ਗੁਰੂ ਕਾ ਲੰਗਰ ਸਾਦਾ ਨਾਲ। ਮੈਂ ਸਾਦਾ ਤਾਂ ਕਿਹਾ ਸੀ, ਪਕਵਾਨਾਂ 'ਤੇ ਬਹੁਤ ਗਿੱਝ ਗਏ ਬਾਹਰ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਅਸੀਂ ਪਕੌੜੇ ਭਾਲਦੇ ਹੁੰਦੇ ਹਾਂ ਲੰਗਰਾਂ 'ਚ, ਸਾਡਾ ਕੋਈ ਘਰ ਦਾ ਬੁੜਾ ਠੇਰਾ ਮਰ ਜੇ ਸਾਡੇ ਰੋਟੀ ਨਹੀਂ ਲੰਘਦੀ, ਇੰਨਾ ਕੁ ਪਿਆਰ ਆਪਣਾ। ਫਿਰ 10 ਤੋਂ 12 ਕਥਾ ਕੀਰਤਨ ਅਤੇ ਭਾਈ ਦਲਵੀਰ ਸਿੰਘ ਜੀ ਇਸੇ ਤਰ੍ਹਾਂ ਵਿਚਾਰ, 12 ਤੋਂ 2 ਰੈਸਟ, 2 ਤੋਂ 3 ਫਿਰ ਸ਼ਾਮ ਦੀ ਚਾਹ ਅਤੇ ਲੰਗਰ, 3 ਤੋਂ 5 2 ਘੰਟੇ ਫਿਰ ਸਿਮਰਨ, ਫਿਰ ਰਹਿ ਰਸ ਦਾ ਪਾਠ, ਰਾਤ ਨੂੰ ਦੀਵਾਨ ਕਥਾ ਕੀਰਤਨ, 10 ਕੁ ਵਜੇ ਫਿਰ ਆਪਾਂ ਸੌਣ ਦਿੰਦੇ ਲੋਕਾਂ ਨੂੰ, ਅਤੇ 2:30 ਕੁ ਵਜੇ ਫਿਰ ਵਾਹਿਗੁਰੂ। ਦੂਜਾ ਪ੍ਰੋਗਰਾਮ 22 ਮਾਰਚ ਤੋਂ 31 ਮਾਰਚ ਤੱਕ, ਤਕੜੇ ਹੋ ਕੇ ਆਇਓ ਜਿਹਨੇ ਆਉਣਾ, 22 ਮਾਰਚ ਤੋਂ 31 ਮਾਰਚ ਤੱਕ, ਉਹਦੀ ਵੀ ਰੂਪ ਰੇਖਾ ਇਹੀ। ਫਿਰ 30 ਮਾਰਚ ਨੂੰ ਹੁੰਦਾ ਅੰਮ੍ਰਿਤ ਸੰਚਾਰ, ਫਿਰ ਉਹਦੇ ਵੇਖਿਓ ਜਿਹੜੇ ਅੰਮ੍ਰਿਤ ਭੁਲਾਖੀ ਆ ਉਹਨਾਂ ਦੀਆਂ, ਜਿਨ੍ਹਾਂ ਨੂੰ ਸਿਲੈਕਸ਼ਨ 'ਚ ਆਉਂਦੀ ਨਹੀਂ ਨਾ ਬਾਰੀ, 5 ਪਿਆਰੇ ਜਦੋਂ ਪ੍ਰੀਖਿਆ ਲੈਂਦੇ ਖੁੰਝ ਜਾਂਦੇ ਕਿਤੋਂ, ਫਿਰ ਕਿਵੇਂ ਵਿਰਾਗੀ ਹੁੰਦੇ ਆ। ਘੱਟੋ ਘੱਟ ਅੰਮ੍ਰਿਤ ਸੰਚਾਰ ਨੂੰ 40-45 ਘੰਟੇ ਲੱਗ ਜਾਂਦੇ ਆ ਜੀ, ਹੈਰਾਨ ਹੋਵੋਗੇ ਤੁਸੀਂ, 40-45 ਘੰਟੇ ਇੰਨੀ ਮਿਹਨਤ ਕਰਾਉਣ ਤੋਂ ਬਾਅਦ ਫਿਰ ਅੰਮ੍ਰਿਤਪਾਨ ਹੁੰਦਾ। ਪਹਿਲਾਂ ਸਿਲੈਕਸ਼ਨ, ਫਿਰ ਸਿਮਰਨ, ਫਿਰ ਕਿਤੇ ਜਾ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ, ਫਿਰ 1 ਸਾਲ ਰਹਿਣਾ, ਫਿਰ ਆ ਬਾਹਰ ਪ੍ਰਚਾਰ ਦੀ ਡਿਊਟੀ, 1 ਸਾਲ ਆਪਦੇ 'ਤੇ ਨਿਰਭਰ ਆ ਵੀ ਕਿੰਨੀ ਕੁ ਸਿੱਖਿਆ ਲੈਣੀ ਹੈ, ਕਿਉਂ ਕਸਰ ਤਾਂ ਕੋਈ ਨਹੀਂ ਛੱਡੀ ਜਾਂਦੀ, ਪਰ ਸਾਡੇ 'ਤੇ ਨਿਰਭਰ ਆ ਵੀ ਕਿੰਨਾ ਕੁ ਅਸੀਂ ਸਾਂਭ ਸਕਦੇ ਹਾਂ। 1 ਫਿਰ 1 ਜੂਨ ਤੋਂ 7 ਜੂਨ ਤੱਕ ਹੁੰਦਾ, ਉਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ, ਅਤੇ ਪ੍ਰੋਗਰਾਮ ਲਗਾਤਾਰ ਹੀ ਚੱਲਦੇ ਆ ਕਿਉਂਕਿ 200-300 ਸਟੂਡੈਂਟ ਉੱਥੇ ਰਹਿੰਦੇ ਆ ਹਰ ਸਮੇਂ ਸਿੱਖਿਆ ਲੈਣ ਵਾਲੇ, ਕਦੇ ਵੀ ਆਪਾਂ ਜਾ ਕੇ 2-4 ਦਿਨ 5 ਦਿਨ ਰਹਿ ਕੇ ਲਾਹਾ ਲੈ ਸਕਦੇ ਹਾਂ। ਅਤੇ ਹਰੇਕ ਐਤਵਾਰ ਗੁਰਮੁਖ ਦੱਸ ਰਹੇ ਸੀ ਇਸ ਸਥਾਨ 'ਤੇ 3:30 ਤੋਂ 5 ਵਜੇ ਤੱਕ ਇਹ ਗੁਰਮੁਖ ਕਰਾਉਂਦੇ ਆ ਸਿਮਰਨ, ਕਿਉਂਕਿ ਜਿਹੜਾ ਉੱਥੇ ਸੰਗਤ ਕਰਦਾ ਉਹਨੂੰ ਸਿਖਾਇਆ ਜਾਂਦਾ ਕਿ ਆਪ ਜਪੋ ਅਵਰੈ ਨਾਮ ਜਪਾਵੋ। ਉਹ ਇੱਥੇ ਵੀ ਹੁੰਦਾ, ਹੋਰ ਵੀ 1-2 ਗੁਰਦੁਆਰੇ ਆ ਉਹ ਦੱਸ ਦੇਣਗੇ ਗੁਰਮੁਖ, ਇਹ ਆਪਾਂ ਲਾਹਾ ਲੈਣਾ ਹੁੰਦਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਚਾਰੇ ਹੀ ਦਿਨ ਸਾਡੇ ਕਿਸੇ ਵੀ ਸੇਵਾਦਾਰ ਤੋਂ ਬੋਲਦਿਆਂ ਵਿਚਰਦਿਆਂ ਕੋਈ ਗਲਤੀ ਹੋਵੇ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਤੁਸੀਂ ਬਹੁਤ ਪਿਆਰ ਦਿੱਤਾ, ਮਾਲਕ ਤੁਹਾਡੇ 'ਤੇ ਕਿਰਪਾ ਕਰਨ, ਤੁਹਾਨੂੰ ਨਾਮਦਾਨ ਦੀ ਬਖਸ਼ਿਸ਼ ਕਰਨ। ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਫਿਰ ਸਤਿਗੁਰ ਦੇ ਚਰਨਾਂ 'ਚ ਅਰਦਾਸ, ਗੁਰੂ ਦਾ ਪਾਵਨ ਹੁਕਮ ਅਤੇ ਸਤਿਗੁਰ ਦੀ ਸੁੱਖ ਹੱਸਣ ਦੀ ਸੇਵਾ। ਹਰ ਰੋਜ਼ ਹੀ ਬੇਨਤੀ ਕਰਦਿਆਂ ਵੀ ਹਾਜ਼ਰ ਰਿਹਾ ਕਰੀਏ, ਜਿਹਨੂੰ ਕੋਈ ਨਹੀਂ ਕਾਹਲੀ ਬਾਹਲੀ, ਫਰਜ਼ ਨੇ ਆਪਣੇ ਗੁਰੂ ਦਾ ਸਤਿਕਾਰ ਕਰਨਾ। ਆਓ ਸੰਗਤੀ ਰੂਪ ਦੇ ਅੰਦਰ ਸਾਰੀ ਸੰਗਤ ਫਿਰ ਆਪਾਂ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ 1 ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤੰਗ ਗਾਵੋ ਹਰੀ ਕੇਰਾ, ਮਨ ਜਨੀਵ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ

ਵਸ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭਗ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਅਨਦ ਸੁਣੋ ਬਡ ਭਾਗੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਸੁਣਤੇ ਪਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ।

ਮਾਤ ਪਿਤਾ ਹਮ ਬਾਰਿਕ ਤੇ ਅਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉਨੇ ਦਿਆ ਵੈ ਧਾਇ ਸਭ ਥਾਈਂ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮੇਸਾਹ ਦਾਨ

ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋ

ਸਿਮਰਨ ਅਭਿਆਸ ਹੋਏ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਸੇਵਾਵਾਂ ਨਿਭਾਉਂਦਿਆਂ ਸਤਿਗੁਰੂ ਜੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਅਣਜਾਣ ਸਮਝ ਕੇ ਬਖਸ਼ ਲੈਣਾ ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਪ੍ਰਾਰੰਭ ਕੀਤੇ ਸਨ।

ਦਸ ਕੀਰਤਨ ਗੁਰਮਤਿ ਵਿਚਾਰਾਂ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਪ੍ਰਭ ਮਿਲਣੇ ਕਾ ਚਾਓ ਸੰਸਥਾ ਵੱਲੋਂ ਸਤਿਗੁਰੂ ਗੁਰਮੁਖ ਪਿਆਰਿਆਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਗੁਰਮਤਿ ਸਮਾਗਮ ਨਾਮ ਸਿਮਰਨ ਅਭਿਆਸ ਉੱਦਮ ਉਪਰਾਲੇ ਕੀਤੇ ਸਤਿਗੁਰੂ ਜੀ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਗੁਰਪ੍ਰੀਤ ਸਿੰਘ ਵੱਲੋਂ ਵਾਸੁਦੇਵ ਸਿੰਘ ਸੰਘਾਰੀ ਤਿੰਨਾਂ ਦੇ ਜਨਮ ਦਿਨ ਦੀ ਅਰਦਾਸ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣੀ ਆਪ ਜੀ ਦੇ ਹਜ਼ੂਰ ਸਰਦਾਰ ਸੁਰਿੰਦਰ ਸਿੰਘ ਜਗਰਾਓਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦਾ ਨਿਸ਼ਨਾਨ ਬਖਸ਼ਣਾ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ੋ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ

ਚਰਨ ਸਰਨ ਗੁਰ ਏਕ ਪੈਂਡਾ ਜਾਇ ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ ਪਾਵਨੀ ਭਗਤ ਭਾਏ ਕੌੜੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾ ਦਰਸਨ ਪਰਸਿਆਹਿ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਡਿੱਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ
0: ਨੀ
1: ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਮਹਾਨ ਗੁਰਮਤਿ ਸਮਾਗਮ, ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ ਸਮਾਗਮ ਜੋ ਕਿ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਆਰੰਭ ਹੋਏ ਸਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਇਸ ਸਮਾਗਮ ਦੀ ਅੱਜ ਸਮਾਪਤੀ ਹੈ। ਸਭ ਤੋਂ ਪਹਿਲਾਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ ਸ਼ੁਕਰਾਨਾ ਕਰਦੇ ਹਾਂ, ਜਿਨ੍ਹਾਂ ਨੇ ਅਪਾਰ ਕਿਰਪਾ ਰਹਿਮ ਸਦਕਾ, ਜਿਨ੍ਹਾਂ ਦੀ ਅਪਾਰ ਕਿਰਪਾ ਰਹਿਮ ਸਦਕਾ ਇਹ ਸਮਾਗਮ ਨਿਰਵਿਘਨਤਾ ਸਹਿਤ ਸੰਪੂਰਨ ਹੋਇਆ ਹੈ। ਇਸ ਮਹਾਨ ਸਮਾਗਮਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰਿਆਂ ਵੱਲੋਂ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ USA ਵਾਲੇ, ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ, ਸਤਿਕਾਰਯੋਗ ਬੀਬੀ ਗਗਨਦੀਪ ਕੌਰ ਜੀ ਜਿਨ੍ਹਾਂ ਨੇ, ਅਤੇ ਹੋਰ ਵੀ ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੈ, ਸਾਰੇ ਹੀ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਰੇ ਗੁਰਮੁਖ ਪਿਆਰਿਆਂ ਪਾਸੋਂ ਆਪਣੇ ਦਰ ਘਰ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਲੈਂਦੇ ਰਹਿਣ। ਮੈਂ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਾਰੇ ਹੀ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਆਸ ਕਰਦੇ ਹਾਂ ਇਸੇ ਤਰ੍ਹਾਂ ਇਹ ਪ੍ਰੋਗਰਾਮ ਜਿਹੜੇ ਨੇ ਹਰ ਸਾਲ ਗੁਰੂ ਘਰ ਵਿਖੇ ਹੋਇਆ ਕਰਨ। ਇਹ ਪ੍ਰਬੰਧਕ ਜਨਾਂ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਅਤੇ ਮੈਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ, ਗੁਰੂ ਕੇ ਲੰਗਰਾਂ ਦੇ ਵਿੱਚ ਲੰਗਰ ਬਣਾਉਣ ਦੀਆਂ ਸੇਵਾਵਾਂ, ਲੰਗਰ ਵਰਤਾਉਣ ਦੀਆਂ ਸੇਵਾਵਾਂ ਅਤੇ ਸੁੱਕੇ ਰਾਸ਼ਨ ਦੀਆਂ ਸੇਵਾਵਾਂ, ਮਹਾਰਾਜ ਸਾਹਿਬ ਜੀ ਦੇ ਦਰਬਾਰਾਂ ਦੇ ਵਿੱਚ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਅਤੇ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ, ਤਨ ਮਨ ਧੰਨ ਦੇ ਨਾਲ ਜਿਨ੍ਹਾਂ ਸੰਗਤਾਂ ਨੇ ਇਹ ਸੇਵਾਵਾਂ ਕੀਤੀਆਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਜੋ ਇਸ ਸਮਾਗਮ ਦੇ ਵਿੱਚ ਜਿੱਥੇ ਸਿਡਨੀ ਤੋਂ ਸੰਗਤਾਂ ਆਈਆਂ ਨੇ, ਉੱਥੇ ਵਿਸ਼ੇਸ਼ ਤੌਰ 'ਤੇ ਮੈਲਬੋਰਨ ਤੋਂ, ਐਡੀਲੇਡ ਤੋਂ ਅਤੇ ਪਰਥ ਤੋਂ, ਬ੍ਰਿਸਬੇਨ ਤੋਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨ। ਸੋ ਇੱਕ ਜ਼ਰੂਰੀ ਬੇਨਤੀ ਹੈ ਕਿ ਤਕਰੀਬਨ ਜਿਨ੍ਹਾਂ ਗੁਰਮੁਖ ਪਿਆਰਿਆਂ ਨਾਲ ਬੱਚੇ ਛੋਟੇ ਛੋਟੇ ਹੁੰਦੇ ਨੇ, ਕਿਰਪਾ ਕਰਕੇ ਆਪਾਂ ਹੱਥ ਜੋੜ ਕੇ ਬੇਨਤੀ ਹੈ ਸਟੇਜ ਦਾ, ਤੋਂ ਆਪਾਂ ਰੋਜ਼ਾਨਾ ਅਨਾਊਂਸ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਆਪਾਂ ਕੰਟਰੋਲ ਦੇ ਵਿੱਚ ਰੱਖਿਆ ਕਰੀਏ, ਕਿਉਂਕਿ ਜਦੋਂ ਦਰਬਾਰ ਦੇ ਵਿੱਚ ਆਪਣੇ ਬੱਚੇ ਰੌਲਾ ਪਾਉਂਦੇ ਨੇ ਤਾਂ ਜਦੋਂ ਜਿਹੜੀ ਸੰਗਤ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜੀ ਹੁੰਦੀ ਉਹ ਡਿਸਟਰਬ ਹੁੰਦੀ ਹੈ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਬੱਚੇ ਦਰਬਾਰ ਹਾਲ ਵਿੱਚ ਰੌਲਾ ਪਾਉਂਦੇ, ਜਾਂ ਤਾਂ ਆਪਣੇ ਬੱਚਿਆਂ ਨੂੰ ਸਮਝਾਇਆ ਕਰੀਏ, ਅਤੇ ਜਾਂ ਫਿਰ ਜਿਹੜੇ ਬੱਚੇ ਰੌਲਾ ਪਾਉਣ ਨੂੰ ਨਹੀਂ ਹਟਦੇ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹਨਾਂ ਬੱਚਿਆਂ ਨੂੰ ਬਾਹਰ ਜਾ ਕੇ ਦਰਬਾਰ ਹਾਲ ਤੋਂ ਬਾਹਰ ਜਾ ਕੇ ਲੈ ਕੇ ਜਾਣ ਦੀ ਕਿਰਪਾਲਤਾ ਕਰਿਆ ਕਰੀਏ, ਕਿਉਂਕਿ ਤਾਂ ਜੋ ਜਿਹੜੀ ਸੰਗਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜੀ ਹੁੰਦੀ ਹੈ ਉਹ ਡਿਸਟਰਬ ਨਾ ਹੋਵੇ। ਇਹ ਬੇਨਤੀ ਪ੍ਰਵਾਨ ਕਰਨੀ ਆਉਣ ਵਾਲੇ ਜੋ ਦਿਹਾੜੇ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 24 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਗੁਰੂ ਘਰ ਵਿਖੇ ਮਨਾਇਆ ਜਾਵੇਗਾ, 26 ਸਤੰਬਰ ਨੂੰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ, ਅਤੇ ਗੁਰੂ ਘਰ ਵਿਖੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ, ਉਹ 25 ਤਰੀਕ ਨੂੰ 25-26 ਸਤੰਬਰ ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ ਦੇ ਦੀਵਾਨ ਦੇ ਵਿੱਚ, ਅਤੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ 27 ਤਰੀਕ ਨੂੰ ਆਪ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਦੇ ਨਾਲ ਜੋੜਨਗੇ ਜੀ। ਅਤੇ ਗੁਰੂ ਘਰ ਵਿਖੇ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ 28 ਤਰੀਕ ਤੋਂ ਇਸ ਦੀ ਰਮਤ ਹੋ ਰਹੀ ਹੈ, ਇਹ ਪ੍ਰੋਗਰਾਮ 4 ਅਕਤੂਬਰ ਤੱਕ ਚੱਲਣਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ। ਸੋ ਕੋਸ਼ਿਸ਼ ਕਰਿਆ ਕਰੀਏ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੀਏ। ਸੋ ਦਾਸ ਦੇ ਅਨਾਊਂਸ ਕਰਨ ਦੇ ਬਾਵਜੂਦ ਵੀ ਅਜੇ ਤੱਕ ਵੀ ਬੱਚਿਆਂ ਦੀ ਰੌਲ ਜਿਹੜੀ ਆ ਦੌੜ ਦਰਬਾਰ ਦੇ ਵਿੱਚ ਬਹੁਤ ਜ਼ਿਆਦਾ ਲੱਗ ਰਹੀ। ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਮਾਪੇ ਨਾਲ ਆਏ ਨੇ ਜਾਂ ਨਹੀਂ ਆਏ, ਪਤਾ ਨਹੀਂ ਹੈ, ਪਰ ਅਜੇ ਤੱਕ ਕਿਸੇ ਨੇ ਇਹਨਾਂ ਨੂੰ ਕੰਟਰੋਲ ਦੇ ਵਿੱਚ ਨਹੀਂ ਰੱਖਿਆ। ਇਹ ਬਹੁਤ ਮਾੜੀ ਗੱਲ ਹੈ। ਸੋ ਬੇਨਤੀ ਹੱਥ ਜੋੜ ਕੇ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਜਿਹਨੇ ਵੀ ਗੁੱਸਾ ਕਰਨਾ ਗੁੱਸਾ ਕਰੀ ਜਾਵੇ, ਪਰ ਸਾਡਾ ਜਿਹੜਾ ਫਰਜ਼ ਹੈ ਸਟੇਜ ਤੋਂ ਅਨਾਊਂਸ ਕਰਨਾ। ਸੋ ਮੇਰੀ ਹੱਥ ਜੋੜ ਕੇ ਬੇਨਤੀ, ਸਾਨੂੰ ਮਜਬੂਰ ਨਾ ਕੀਤਾ ਜਾਵੇ ਸਟੇਜ ਤੋਂ ਅਨਾਊਂਸ ਕਰਨ ਲਈ, ਕਿ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਆਪਾਂ ਕੰਟਰੋਲ ਦੇ ਵਿੱਚ ਰੱਖੀਏ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਅਤੇ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇ ਬਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨੇ ਤਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋ ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਾਵਣ ਚਵਰੋ ਕਰੇ, ਸਗਲ ਬਨਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਰ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਗਤ ਹਾਰਾ ਸਾਧਨਾ ਜਾਣਿਆ, ਤਿਨੇ ਅੰਤਰ ਹਉਮੈ ਕੰਡਾਹੀ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹੈ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ। ਕਰ ਨੌ ਨਿਧਿਆ ਵੈ ਧਾਏ ਸਭ ਥਾਈਂ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ। ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਾਮਤ ਕੀਤੀ। ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਗਾਂ ਤੋਂ ਸਮਤ ਬਖਸ਼ਣੀ ਸਤਿਗੁਰੂ ਜੀ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ ਆਪ ਜੀ ਕਿਰਪਾ ਕਰੋ। ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ। ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਦੇ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ। ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ। ਸਰਬੱਧੇ ਕਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਉ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
1: ਚਲੋ ਚੱਲਦੇ ਨੇ, ਸਗੋਂ ਪਹੁੰਚਾਉਂਦੇ ਜਾਤੇ ਹੀ।

ਖੱਲੀ ਖੱਲੀ ਜਗ੍ਹਾ ਹੈਗੀ ਆ, ਆਉਣ ਟੇਬਲ ਉਹ ਲੈ ਦਿਓ, ਵਾਈਟ ਬੋਰਡ ਘਰੇ। ਨਹੀਂ ਨਹੀਂ ਇਹ ਨਹੀਂ ਆਪਾਂ ਉੱਪਰ ਪਿਆ, ਹਾਂ ਵੱਡੇ ਵਾਲਾ ਬਣਾਉਣਾ ਹੁੰਦਾ। ਨਹੀਂ ਮੈਂ ਤਾਂ ਖੋਲ੍ਹ ਕੇ ਲੈ ਜਾਣਾ ਯੂਟ 'ਚ, ਮੈਂ ਕਿਹਾ ਜੇ ਆਪਣੀ ਗੱਡੀ 'ਚ ਸਿੱਧਾ ਹੀ ਚੱਲ ਜੂਗਾ ਘਰ। ਹੈਂ ਅੱਛਾ ਫਿਰ ਰਹਿਣ ਬਲਵੀਰ ਮੈਂ ਪੁੱਛੂ।

ਘੱਟ ਘੱਟ ਘੱਟ ਉਹੀ ਤੂੰ ਹੀ ਮੋਹਿਨਾ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਸੱਚੇ ਗੁਰੂ ਨੇ ਇਹਨਾਂ ਅੱਖਾਂ ਦੇ ਨਾਲ ਇਹਨਾਂ ਲੋਇਨਾਂ ਦੇ ਨਾਲ ਇਹ ਵਾਹਿਗੁਰੂ ਆਪ ਜੀਆਂ ਦੇ ਦਰਸ਼ਨ ਕਰਾ ਦਿੱਤੇ ਨੇ ਤੇ ਹੁਣ ਆਪ ਜੀ ਮੈਨੂੰ ਇਸ ਲੋਕ ਵਿੱਚ ਪਰਲੋਕ ਵਿੱਚ ਹਰ ਜ਼ਰਰੇ ਦੇ ਵਿੱਚ ਨਜ਼ਰ ਆਉਣ ਲੱਗ ਪਏ ਹੋ ਗੁਰਹਿ ਦਿਖਾਇਓ ਲੋਏ ਨਾ ਇਤਹਿ ਉਤਹਿ ਘੱਟ ਘੱਟ ਘੱਟ ਘੱਟ ਤੂੰ ਹੀ ਮੋਹਿਨਾ ਔਰ ਇਸ ਗੱਲ ਦੀ ਸਮਝ ਆ ਗਈ ਹੈ ਕਾਰਨ ਕਰਨਾ ਧਾਰਨ ਕਰਨਾ ਇੱਕ ਹੈ ਸੋਹਿਣਾ ਹੇ ਸੋਹਣੇ ਪ੍ਰਭੂ ਤੁਸੀਂ ਆਪ ਹੀ ਸਾਰੇ ਜਗਤ ਦੇ ਮੂਲ ਕਰਨ ਵਾਲੇ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲੇ ਵੀ ਆਪ ਹੀ ਹੋ ਬਸ ਇੱਕੋ ਬੇਨਤੀ ਹੈ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਣਾ ਨਾਮ ਜਪਣ ਵਾਲਿਆਂ ਦੀ ਚਰਨ ਛੋਹ ਚਾਹੀਦੀ ਹੈ ਮਹਾਂਪੁਰਸ਼ਾਂ ਦੇ ਦਰਸ਼ਨ ਚਾਹੀਦੇ ਨੇ ਇਸੇ ਗੱਲ ਵਿੱਚ ਹੀ ਮੈਨੂੰ ਚੈਨ ਹੈ ਮੈਂ ਸੁਖ ਦੀ ਨੀਂਦ ਸੌ ਸਕਦਾ ਹਾਂ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਣਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੂ ਕਤ ਹੋਵੈ ਜੀਓ ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਅਹਿਨਿਸ ਧਿਆਨ ਧਾਵੈ

ਅਕਤ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ। ਗੁਰੂ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇ

ਗੁਰੂ ਸਾਹਿਬ ਜੀਓ ਕੱਚੋ ਕੰਚਨ ਪਇਓ ਸ਼ਬਦ ਗੁਰ ਸ਼੍ਰਵਣੈ ਸੁਣਿਓ ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹੜ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ।

ਓ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ ਜਾਮ ਗੁਰੂ।

0: ਵਾਹਿਗੁਰੂ ਜੀ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲ ਯੁਗ, ਸੁਨਤ ਸਮਾਜ ਸਬਦ ਜਿਸ ਕੇਰੇ, ਫੁਨ ਦੁਖਨ ਨਾਸ ਸੁਖਦਾਇਕ ਸੂਰੋ, ਜੋ ਤਰਤ ਧਿਆਨ ਬਸ ਤਹਿ ਨੇਰੇ, ਪੂਰੋ ਪੁਰਖ ਹਿਰਦੇ ਹਰ ਸਿਮਰਤ, ਮੁਖ ਦੇ ਕਥ ਅਗ ਜਾਏ ਪਰੇਰੇ, ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਪੂਰੋ ਪੁਰਖ ਹਿਰਦੇ ਹਰ ਸਿਮਰਤ, ਮੁਖ ਦੇਖਤ ਅਗ ਜਾਏ ਪਰੇਰੇ, ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ।
1: ਗੁਰੂ ਮੁਖ ਦੇ

ਵਾਹਿਗੁਰੂ ਜੀ ਬਰਾਖੋ ਦਾਸ ਭਾਟ ਕੀ ਲਾਜ ਜੈਸੀ ਲਾਜ ਭਗਤ ਪ੍ਰਹਲਾਦ ਕੀ ਹਰਨਾਸ਼ਕ ਫਾਰੇ।

ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂਦੈ ਸਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਸਤਨਾਮ।

ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 817 ਪਰ ਸੁਸ਼ੋਭਿਤ ਹੈ, ਜਿਸ ਵਿੱਚ ਪਾਤਸ਼ਾਹ ਜੀ ਮਨ ਅਤੇ ਤਨ ਕਰਕੇ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਦੀ ਆਰਾਧਨਾ ਦਾ ਹੁਕਮ ਕਰਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ

ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜਾਪੇ ਦਿਸੈ ਦੂਰ ਕਥਨਾ ਕਥੀ ਨਾ ਆਵੇ ਤੋਟ ਜਿੰਦਾ ਦੇ ਲੈਂਦੇ ਤਕ ਪਾਹੇ ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਅਪਾਰ ਫਿਰ ਕਿਆ ਕਹਿ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਨਾਨਕ ਇਹ ਵੈ ਜਾਣੀਐ ਸਭ

ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਮਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਜਈ ਜੇ ਤਿਸ

ਸੁਣਿਆ ਈਸ਼ਰ ਬਰਮਿੰਦ ਸੁਣਿਆ ਮੁਕਸਾ ਲਾਹਣਵੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਗ ਨਾ ਚੱਲੇ ਪੰਥ ਮੰਨੇ ਧਰਮ ਸੱਚੀ ਸੰਬੰਧ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰਰਾ ਜਾਨ ਪੰਚਾ ਕਾ ਗੁਰੂ ਇਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਉ ਇੱਕੋ ਕੁਆਉ ਤਿਸਤੇ ਹੋਏ ਲਖ ਦਰੀਆਓ ਜੋ ਤੁਤ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਸੂਰਮੋ ਭਕ ਸਾਰੇ ਸੰਖ ਮੋਨ ਲਿਵਲਾਈ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜੇਤਾ ਕੀਤਾ ਤੇਤਾ ਨਾਵ ਮਿੰਡਾ ਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਹੁ ਧੋਏ ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾ।

0: ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁਇ
1: ਖਾਏ
0: ਜਿਸ ਨੂੰ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹ।

ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਹਿ ਮੈਂ ਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਜਹਿ ਨਾਦ।

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ

0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮਾ ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ
1: ਕਿਤੇ
0: ਦੇਵਦਾਨ ਮੁਨ ਕਿਤੇ

ਸਰਮਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਐ ਬਹੁਤ ਅਨੂਪ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੂਰਾ ਸਿੱਧਾ

0: ਰੂਪੇ
1: ਨਮੋ ਸਹ ਸਹ ਨਮੋ ਭੁਪ ਭੁਪੇ
0: ਨਮੋ ਦਨ ਦਾਨੇ ਨਮੋ ਮਨ ਮਾਨੇ
1: ਨਮੋ ਰੋਗ ਰੋਗੇ ਨਮਸਤਕ ਸਨਾਨੇ
0: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ
1: ਨਮੋ ਸ੍ਰਿਸ਼ਟੇ ਨਮੋ ਤੰਤਰ ਤੰਤਰੰਗ
0: ਸਦਾ ਸਚ ਦਾ ਆਨੰਦ ਸਰਬਨ ਪ੍ਰਣਾਸੀ
1: ਅਰੂਪੇ ਰੂਪੇ ਸਮਸਤ ਨਿਵਾਸੀ
0: ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ
1: ਨਮੋ ਦਰਦਨਾ ਗੰਗੋ ਬਹਰਤਾ
0: ਪਰਮ ਪਰਮ ਪਰਮੇਸ਼ਰੰਗ ਪ੍ਰਸ਼ੂ ਪਾਲੰ
1: ਸਦਾ ਸਰਬਦਾ ਸਿੱਧ ਦਾਤਾ ਦੇ ਆਲੰ
0: ਇਸ ਦੇ ਬੇਦਿਆ ਨਾਮਨ ਅਕਾਮੰ
1: ਸਮਸਤੋ ਪਰਾਜੀ

ਭੇਸ ਜਾ ਕਰ ਉਪਰੇਖ ਨਾ ਰਾਗ ਨਾਮ ਕਾਮ ਵਿਹੀਨ ਪਿਖਤ ਤਾ ਮੂੰਹ ਨਾ ਜਾਹੇ ਏਕ ਮੂਰਤ ਅਨੇਕ ਦਰਸ਼ਨ।

0: ਫਿਰੇ ਚਤਰ ਚਕ ਮਾਨ ਹੀ ਪੁਰਤੀਨ।
1: ਲੋਕ ਚਾਹੁੰਦੇ ਕਿ ਵਿਖੇ ਕੇ ਜਗ ਜਪ ਹੀ ਜੇ ਜਪ,
0: ਦੇਵ ਨਾਥ ਮੂਰਤ ਆਪੇ ਸਮੇਂ ਜੇ ਥਾਪ,
1: ਪਰਮ ਰੂਪ ਪ੍ਰੀਤ ਮੂਰਤ ਪੂਰਨ ਪੁਰਖ ਪਰ,
0: ਸਰਬ ਵਿਸ਼ਵ ਰਚਿਓ ਸਿਯੰਭਵ ਗਣਨ ਪੰਜਨ ਹਾਰ,
1: ਕਾਲਹੀਨ ਕਲਾਸ ਯੋਗਤ ਅਕਾਲ ਪੁਰਖ ਅਦੇਸ,
0: ਨਾਮ ਸੋ ਪਰਮ ਹੈ ਤਾ ਪੂਤ ਲਾ ਕਪੇਸ,
1: ਅੰਦਰ ਅਗਨ ਰੰਗ ਜਾ ਕੇ ਜਤ ਪਤ ਨ ਨਾਮ,
0: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇ ਕਾਮ,
1: ਆਪ ਰੂਪ ਮੀਕ ਅਨ ਉਸਤਤ ਏਕ ਪੁਰਖ ਅਵਧੂਤ,
0: ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ,
1: ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ,
0: ਸਰਬ ਲਾਇ ਸਰਬ ਕਾਇ ਸਰਬ ਕੋ ਪ੍ਰਤਿਪਾਰ,
1: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇ।

ಸಾಜಸ್ನಾದ್ರ ಜಾಂದ ಲೇಂಗೇ ಪರಿ ಗುಮಾನ್ ಪರೇ ಮನ್ ಮೇ ಕರ್ ಪರ್ವತ ಪಂಕ.

0: ਫਤਿਹ।
1: ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਪਾਸ਼ ਬੇਨਤੀ ਚੌਪੀ ਹਮਰੀ ਕਰੋ ਹਾਥ ਰੱਛਾ ਪੂਰਨ ਹੋਈ ਚਿਤ ਕੀ ਅੱਛਾ।
2: ਤਬ ਚੰਨਣ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ।
1: ਹਮਰੇ ਦੁਸ ਪੈ ਤੁਮ ਗਾਵੋ ਆਪ ਹਾਥ ਮੋਈ ਬਚਾਵੋ।
2: ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ।
1: ਅਨੁਸ਼ਾ ਦੇ ਕਰੀਏ ਸਭ ਵਿਰਿੰਗ ਕੋ ਆਜ ਸੁੰਗਰੀਏ।
2: ਪੂਰਨ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ। ਸੇਵਾ ਸੇਕਾ ਮਾਰੇ ਤਾਰੀਏ ਚੁਣ ਚੁਣ ਛਤਰ ਹਮਾਰੇ ਮਾਰੀਏ। ਪੂਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ। ਦੀਨ ਬੰਧੁ ਚੜ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ।
1: ਕਾਲ ਪਾਏ ਸ਼ਿਵ ਜੀ ਅਵਸਰ
2: ਕਾਲ ਪਾਏ ਕਰ ਬਿਸ਼ਰ ਪ੍ਰਕਾਸ਼ਾ ਸਕਲ ਕਾ।

ਸਗਰੀ ਸੀ ਦਿਖਾਏ ਅਚੰਭਵ ਆ ਚੁਗਾ ਸਰੂਪ ਸਿਅੰਭਵ ਰੱਛਾ ਹੋਏ ਤਾ ਸਭ ਕਾਲਾ ਦੁਸ਼ਟ ਅਰਿਸ਼ਟਰੇ ਤਤਕਾਲਾ ਰਿਤ ਸਿਧ ਕਰਮੋ ਸਭ ਹੋਈ ਦੂਰ ਸਾਧ ਸਚ ਕੇ ਨਾ ਕੋਈ ਜਿਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੋਈ ਦੂਤ

0: ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾਵੇ ਘਰ ਕੇ ਹਰ ਮਿਲਿਆ ਵਰਨਾ ਕੋਈ
0: ਕਹਿ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲੇ ਦਿਵ ਦ੍ਰਿਸ਼ਟ ਹੋਈ
2: ਇਹ ਸਰਨੋ ਮੇਰੇ ਓ ਸਾਚੇ ਸੁਨੇ ਨੂੰ ਪਠਾਏ
0: ਸਾਚੇ ਸੁਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
2: ਜਿਸ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ

ਵੱਡਾ ਪਾ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋਂ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਐ। ਘਰ ਨਾਉਣੇ ਦੇ ਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ।

ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਅਤੇ ਗਵਾਹੀ ਦੇ ਕੇ ਨਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਦ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਭੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਅੰਦਰ, ਨਿਤਨੇਮ ਜੀ ਦੀਆਂ ਬਾਣੀਆਂ ਉਪਰੰਤ ਨੌਵੇਂ ਪਾਤਸ਼ਾਹ ਜੀਓ ਆਪ ਜੀ ਦੇ ਸਲੋਕਾਂ ਦੇ ਜਾਪ ਹੋਏ ਸਤਿਗੁਰੂ ਗੁਰਬਾਣੀ ਪੜ੍ਹਦਿਆਂ, ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਾਈਆਂ ਦੇ ਜਾਪ ਕਰਦੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਦ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦੇ ਜਨਮ ਦਿਨ ਦੀ ਅਰਦਾਸ ਸਤਿਗੁਰੂ ਕਿਰਪਾਲਤਾ ਕਰਨੀ, ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ, ਆਪਣੇ ਦਰੋਂ ਘਰੋਂ ਗੁਰੂ ਪੰਥ ਦੀਆਂ ਸੇਵਾਵਾਂ ਨੇਮ ਅਤੇ ਪ੍ਰੇਮ ਸਹਿਤ ਬਖਸ਼ਿਸ਼ ਕਰਨੀਆਂ ਸਤਿਗੁਰੂ, ਸਮੂਹ ਸਟਾਫ ਨੂੰ ਆਪਸੀ ਏਕਤਾ ਇਤਫਾਕ ਪ੍ਰੇਮ ਬਖਸ਼ਣਾ, ਆਪ ਜੀ ਦੇ ਹਜ਼ੂਰ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਤਿਨ੍ਹਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਸਾਹਿਬ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਮੂਹ ਅੰਮ੍ਰਿਤ ਵੇਲੇ ਦੀਆਂ ਸੰਗਤਾਂ ਨੂੰ ਆਪਸੀ ਏਕਤਾ ਇਤਫਾਕ ਚੜ੍ਹਦੀਆਂ ਕਲਾ ਨੇਮ ਪ੍ਰੇਮ ਬਖਸ਼ੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਸਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਇ ਗੁਰੂ ਕੈ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਕੱਲ੍ਹ ਮਿਤੀ 24 ਤਰੀਕ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਬੜੀ ਪ੍ਰੇਮ ਅਤੇ ਭਾਵਨਾ ਸਹਿਤ ਮਨਾਇਆ ਜਾਣਾ ਹੈ। ਆਪ ਸਮੂਹ ਸੰਗਤਾਂ ਨੇ ਸੰਧਿਆ ਦੇ ਦੀਵਾਨਾਂ ਵਿੱਚ ਵੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਰੋਜ਼ਾਨਾ ਦੀ ਤਰ੍ਹਾਂ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਜੋ ਸਰਵਣ ਕਰਨਾ ਕਰੀਏ। ਸਤਿਗੁਰੂ ਸਾਹਿਬ ਮਹਾਰਾਜ ਮਿਹਰਾਮ ਕਰਨ, ਆਓ ਇਕਾਗਰਤਾ ਬਖਸ਼ਿਸ਼ ਕਰਨੀ। ਕੀਰਤਨ ਦੀ ਆਰੰਭਤਾ ਹੁਣ ਲੱਗੀ ਹੈ। ਸਤਿਗੁਰੂ ਸਾਹਿਬ ਮਹਾਰਾਜ ਮਿਹਰਾਮ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੁਮ ਪੈਰ ਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ। ਤੁਮਰਾ ਅੰਤ ਉੱਚੇ ਤੇ

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ ਮੱਤ ਉੱਚੀ ਮੱਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾਏ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾਲਤਾ ਸਤਿਗੁਰੂ ਜੀ, ਸਮੂਹ ਸੰਸਾਰ ਅੰਦਰ ਸੁੱਖ ਸ਼ਾਂਤੀ ਬਖਸ਼ਣੀ। ਸਿੱਖ ਪੰਥ ਵਿੱਚ ਆਪਸੀ ਪ੍ਰੇਮ ਇਤਫਾਕ ਚੰਗੀ ਲੀਡਰਸ਼ਿਪ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ ਉਚਰ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪ੍ਰਾਣ ਸਿਮਰ ਸੋਧ ਆਖਿਰ ਕਿਨੇ, ਰਾਮ ਨਾਮ ਇੱਕ ਅੱਖਰ ਕਿਨਕਾ ਏਕ। ਜਿਹ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਸ ਤੁਹਾਰੋ, ਨਾਨਕੁਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੁਣਤਾ ਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਭਲਾ। ਸੇ ਸਿਮਰੈ ਜਿਨਾਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਦਿਸ਼ਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ।